除了谈情感、谈内心的感受之外，也谈到了一个人对生活、对爱的反思。来自阿令的最新单曲

好的，来自郁可唯的歌声，接下来我们来听听比较不一样的感觉，来自信乐团，这首歌叫《敢》，勇敢的敢。

听出来是谁了吗？提示一下，她是女生。这是什么提示？好的，她的名字是三个字。她有一个非常特殊的姓。

0: 像水滴，包滴下来咯。
1: 在这里有一个桶子，很大的桶子，可以盛满你的心情。这是星河夜雨的心情日记簿。

无论今天发生了怎么样的事情，现在来听一点好音乐吧。欢迎来到 Annie 的音乐国道。

论今天发生了怎么样的事情，现在来听一点好音乐吧。欢迎来到 Annie 的音乐国道。

如果今天过得很辛苦，那就早点休息吧。今日一亿冲热水澡，蒸发掉白天所有烦恼。欢迎进入 Bambi 的音乐活道。

0: 早上六点。
1: 加拿大中文电台新闻报道。
2: 现在由崔嘉怡报道新闻。菲沙卫生局宣布 Mission

0: whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
1: 94.7 FM Radio Sursangam. Har hafte weekend te suno. Monday to Friday. Sham 4 to 5. Kuldeep Singh Vichar Charcha. Sham 8 to 9. Jitendra Pannu. RadioSursangam.ca. Phone 403-585-0910. Radio Sursangam.
2: Calgary's oldest, biggest and only South Asian radio station. Sabarang Radio 94.7 FM.
3: Monday, Tuesday, Thursday, Friday 7 to 8 p.m. Sundays 1 to 5 p.m.
2: Visit Sabarang.ca.
4: The following program speaks to the South Asian community. Uniting the world for your listening pleasure at Fairchild Radio, the multicultural spirit of Calgary, CHKF 94.7 FM.
5: Sabarang Radio 94.7 Sunday, sare listeners da bahut bahut swagat hai ji aaj de is khoobsurat dopahar de program jehda ki tusi every ਦੁਪਹਿਰਾਂ ਨੂੰ ਸੁਣਦੇ ਹੋ 1 ਵਜੇ ਤੋਂ ਲੈ ਕੇ 5 ਵਜੇ ਤੱਕ ਅੱਜ ਦਾ ਪ੍ਰੋਗਰਾਮ ਜਿਹੜਾ ਹਮੇਸ਼ਾ ਹੀ ਤਰ੍ਹਾਂ 5 ਵਜੇ ਤੱਕ ਚੱਲੇਗਾ ਜਿਹਦੇ 'ਚ ਆਪਾਂ ਅਲੱਗ ਅਲੱਗ ਤਰ੍ਹਾਂ ਦੀਆਂ ਖਬਰਾਂ ਅਤੇ ਗੱਲਾਂ ਬਾਤਾਂ ਜਿਹੜੀਆਂ ਪੇਸ਼ ਕੀਤੀਆਂ ਜਾਣਗੀਆਂ ਸੋ ਪ੍ਰੋਗਰਾਮ ਕਿਉਂਕਿ 1 ਵਜੇ ਤੋਂ ਲੈ ਕੇ 5 ਵਜੇ ਤੱਕ ਹੁੰਦਾ ਇਸ ਕਰਕੇ ਲੰਬੀਆਂ ਗੱਲਾਂ ਬਾਤਾਂ ਚੱਲਣਗੀਆਂ ਅਤੇ ਆਪਾਂ ਆਪਣੀ ਇਨਫੋਰਮੇਸ਼ਨ ਜਿਹੜੀ ਹੈ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਬਟ ਇੱਕ ਛੋਟੀ ਜਿਹੀ ਪਹਿਲਾਂ ਕਮਰਸ਼ੀਅਲ ਬ੍ਰੇਕ ਲੈਂਦੇ ਫਿਰ ਕਿਉਂਕਿ ਇਹਦੇ ਬਾਅਦ ਫਿਰ ਬਾਕੀ ਦੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਇਸੇ ਤਰੀਕੇ ਨਾਲ ਜਾਰੀ ਰੱਖਾਂਗੇ ਅਤੇ ਮਿਲਦੇ ਹਾਂ ਇੱਕ ਛੋਟੀ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਸਬਰੰਗ ਰੇਡੀਓ 94.7 ਫਮ 'ਤੇ ਜੀ

0: ਫੈਮਿਲੀ ਫਿਜ਼ੀਸ਼ੀਅਨ ਦਾ ਸਵਾਗਤ ਕਰਦਾ ਹੈ।
1: ਗਰਮਜੋਸ਼ੀ, ਸਮਝਦਾਰੀ ਤੇ ਪਿਆਰ ਨਾਲ ਉਹ ਤੁਹਾਡੇ ਪਰਿਵਾਰ ਨੂੰ ਕੰਫਰਟੇਬਲ ਤੇ ਵੈਲ ਕੇਅਰਡ ਫੀਲ ਕਰਵਾਉਣ ਲਈ ਹਮੇਸ਼ਾ ਤਿਆਰ ਹੈ।
0: ਹੁਣ ਤੁਸੀਂ ਉਹਨਾਂ ਨਾਲ ਇੰਗਲਿਸ਼, ਹਿੰਦੀ, ਉਰਦੂ ਤੇ ਪੰਜਾਬੀ ਵਿੱਚ ਵੀ ਗੱਲਬਾਤ ਕਰ ਸਕਦੇ ਹੋ ਤਾਂ ਕਿ ਤੁਸੀਂ ਘਰ ਵਰਗਾ ਅਹਿਸਾਸ ਮਹਿਸੂਸ ਕਰੋ।
1: ਨਵੇਂ ਪੇਸ਼ੈਂਟਸ ਹੁਣ ਅਕਸੈਪਟ ਹੋ ਰਹੇ ਨੇ, ਅੱਜ ਹੀ ਆਪਣੇ ਪਰਿਵਾਰ ਲਈ ਫੈਮਿਲੀ ਡਾਕਟਰ ਸਿਕਿਉਰ ਕਰੋ।
0: ਕਾਲ ਕਰੋ 587-360-6890 ਲਾਈਫ ਲਾਈਨ ਮੈਡੀਕਲ ਕਲੀਨਿਕ, ਵਾਕ ਇਨ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ।
1: ਸਾਨੂੰ ਮਿਲੋ ਕਿੰਗਸ ਵਿਊ ਬੁਲੇਵਰਡ ਤੇ ਜਾਂ ਕਾਲ ਕਰੋ 587-360-6890।
0: ਤੁਹਾਡੇ ਪਰਿਵਾਰ ਦੀ ਸਿਹਤ ਸਾਡੀ ਜ਼ਿੰਮੇਦਾਰੀ।

0: your business beyond walls and straight to your audience. Sabrong Radio now comes live to your location, bringing energy, excitement, and real-time engagement. From store openings to special events, from product launches to community celebrations, we don't just promote your business, we create an experience your customers remember. Our team reaches your venue, connects with the crowd, and broadcasts your brand across a wide 250-kilometer network. More visibility, more trust, more customers. Let your business be seen, heard, and celebrated. Book your live promotion today with Sabrong Radio. Your brand, on air and on ground. Visit sabrong.ca or call 403-400-0203.
1: ਸੋ ਇਹ ਕੁਛ ਇੱਕ ਤੁਸੀਂ ਸੁਣੀ ਹੈ ਗੱਲਬਾਤ, ਬਟ ਆਪਾਂ ਸਾਡੇ ਕੋਲ ਇੱਕ ਛੋਟੀ ਜਿਹੀ ਇੰਟਰਵਿਊ ਵੀ ਹੈ, ਉਹ ਵੀ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਬਟ ਉਸ ਤੋਂ ਪਹਿਲਾਂ ਮੈਨੂੰ ਲੱਗਦਾ ਵੀ ਜਦੋਂ ਤੱਕ ਆਪਾਂ ਇੰਟਰਵਿਊ ਦੀ ਗੱਲਬਾਤ ਕਰੀਏ, ਕੁਛ ਇੱਕ ਖਾਸ ਖਾਸ ਖਬਰਾਂ ਅਤੇ ਗੱਲਾਂ ਬਾਤਾਂ ਜਿਹੜੀਆਂ ਤੁਹਾਨੂੰ ਸੁਣਾ ਦਿੰਦੇ ਹਾਂ। ਅੱਜ ਦਾ ਮੌਸਮ ਜਿਹੜਾ ਇਕਦਮ ਹੀ ਠੰਡਾ ਹੋ ਗਿਆ, ਇਕਦਮ ਤਾਂ ਨਹੀਂ ਹੋਇਆ, ਵੈਸੇ ਦੱਸ ਕੇ ਠੰਡਾ ਹੋਇਆ, ਬੜੇ ਦਿਨਾਂ ਤੋਂ ਕਹਿ ਰਹੇ ਸੀ ਵੀ ਮੈਂ ਠੰਡਾ ਹੋ ਜਾਣਾ, ਅਤੇ ਵੀਕਐਂਡ ਜਿੰਨਾ ਕੁ ਤੁਸੀਂ ਇੰਜੋਏ ਕਰਨਾ ਕਰ ਲਓ। ਸੋ ਕੱਲ੍ਹ ਪਰਸੋਂ ਦਾ ਦਿਨ ਵਧੀਆ ਸੀਗਾ ਜੀ, ਸੋ ਜਿਹਦੇ ਕਰਕੇ ਤੁਸੀਂ ਕਾਫੀ ਇੰਜੋਏ ਕੀਤਾ। ਬਟ ਅੱਜ ਥੋੜ੍ਹੀ ਜਿਹੀ ਠੰਡਕ ਹੈ, ਜੇ ਬਾਹਰ ਘੁੰਮ ਫਿਰ ਰਹੇ ਹੋ ਅਤੇ ਥੋੜ੍ਹਾ ਜਿਹਾ ਆਪਣੇ ਆਪ ਨੂੰ ਗਰਮੀ ਦੇ ਮਾਹੌਲ ਦੇ ਵਿੱਚ ਰੱਖ ਕੇ ਕਰੋ। ਅਤੇ ਪ੍ਰੋਗਰਾਮ ਨੂੰ ਅੱਗੇ ਵਧਾਉਣ ਤੋਂ ਪਹਿਲਾਂ ਕੁਛ ਇੱਕ ਖਬਰਾਂ ਜਿਹੜੀਆਂ ਨੇ ਸੁਣ ਲੈਂਦੇ, ਜਦੋਂ ਤੱਕ ਸਾਡੇ ਗੈਸਟ ਵੀ ਤਿਆਰ ਹੋ ਜਾਂਦੇ ਅਤੇ ਆਪਾਂ ਸਾਰਾ ਸੈਟਅਪ ਜਿਹੜਾ ਤੁਹਾਡੇ ਨਾਲ ਰੈਡੀ ਕਰਕੇ ਅਤੇ ਸ਼ਾਮਿਲ ਹੁੰਦੇ ਹਾਂ। ਇੱਕ ਛੋਟੀਆਂ ਜਿਹੀਆਂ ਖਬਰਾਂ ਜਿਹੜੀਆਂ ਨੇ ਸੁਣ ਲਈਏ। ਸੋ ਐਕਸਕਿਊਜ਼ ਮੀ, ਵਨਸ ਅਗੇਨ ਤੁਹਾਨੂੰ ਦੱਸਦੀ ਵੀ ਇਹ ਪ੍ਰੋਗਰਾਮ ਤੁਸੀਂ ਮੰਡੇ, ਟਿਊਜ਼ਡੇ, ਥਰਸਡੇ, ਫਰਾਈਡੇ ਸ਼ਾਮ ਨੂੰ 7 to 8 ਅਤੇ ਸੰਡੇ 1 ਤੋਂ ਲੈ ਕੇ 5 ਤੱਕ ਸੁਣਦੇ ਹੋ। ਅੱਜ ਦਾ ਪ੍ਰੋਗਰਾਮ ਜਿਹੜਾ ਇਹ ਹਮੇਸ਼ਾ ਦੀ ਤਰ੍ਹਾਂ ਚੱਲੇਗਾ 5 ਤੱਕ, ਅਤੇ ਇਹਦੇ 'ਚ ਸਾਡੇ ਕੁਛ ਕੁਛ ਗੈਸਟ ਵੀ ਆਉਣਗੇ, ਉਹਨਾਂ ਦੇ ਨਾਲ ਵੀ ਗੱਲਾਂ ਬਾਤਾਂ ਕਰਾਂਗੇ ਆਪਾਂ, ਪਲੱਸ ਲੋਕਲ ਖਬਰਾਂ, ਇੰਟਰਨੈਸ਼ਨਲ ਨਿਊਜ਼, ਗੀਤ, ਸੰਗੀਤ, ਸਭ ਕੁਛ ਜਿਹੜਾ ਅੱਜ ਦੇ ਪ੍ਰੋਗਰਾਮ 'ਚ ਪੇਸ਼ ਕਰਾਂਗੇ। ਅਤੇ ਕੁਇਕਲੀ ਥੋੜ੍ਹੀ ਜਿਹੀ ਗੱਲਬਾਤ ਜਿਹੜੀ ਆਪਾਂ ਇਸ ਤੋਂ ਪਹਿਲਾਂ ਵੀ ਤੁਹਾਨੂੰ ਸੁਣਾਈਏ, ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਲੈ ਲੈਣੇ, ਥੋੜ੍ਹੀ ਜਿਹੀ ਨਿਊਜ਼ ਸੁਣ ਲੈਂਦੇ, ਫਿਰ ਇਸ ਤੋਂ ਬਾਅਦ ਨਿਊਜ਼ ਤੋਂ ਬਾਅਦ
2: 1,13,000 ਨੂੰ ਮਿਲੀ PR, 80,000 ਤੋਂ ਵੱਧ ਬਣੇ ਸਿਟੀਜ਼ਨ, ਸਟੱਡੀ ਵੀਜ਼ਾ ਤੇ 16,000 ਪੁੱਜੇ, 58,000 ਨੂੰ ਮਿਲਿਆ ਵਰਕ ਪਰਮਿਟ। ਪੈਟਰੋਲ ਦੀਆਂ ਕੀਮਤਾਂ ਤੋਂ ਅਜੇ ਹੋਰ ਰਾਹਤ ਮਿਲਣ ਦੀ ਉਮੀਦ ਨਹੀਂ, ਗਰਮੀਆਂ 'ਚ ਤੇਲ ਦੀਆਂ ਕੀਮਤਾਂ 'ਚ ਮੁੜ ਉਛਾਲ ਆਉਣ ਦੇ ਸੰਕੇਤ। ਪੀੜ੍ਹੀ ਦਰ ਪੀੜ੍ਹੀ ਨਾਗਰਿਕਤਾ ਦੇ ਨਿਯਮਾਂ 'ਚ ਵੱਡਾ ਬਦਲਾਅ, ਸਿਰਫ ਅਸਲੀ ਸਰਕਾਰੀ ਦਸਤਾਵੇਜ਼ ਹੀ ਹੋਣਗੇ ਮਾਨਤਾ ਪ੍ਰਾਪਤ। ਮੈਨੀਟੋਬਾ ਦੇ ਸਟੂਡੈਂਟਸ ਲਈ PR ਦਾ ਮੁੱਖ ਰਾਹ ਕੀਤਾ ਗਿਆ ਬੰਦ, ਡਿਗਰੀ ਜਾਂ ਸਰਟੀਫਿਕੇਟ ਹੋਣਾ ਹੀ ਪੱਕੇ ਹੋਣ ਲਈ ਕਾਫੀ ਨਹੀਂ। ਇਮੀਗ੍ਰੇਸ਼ਨ ਅਰਜ਼ੀਆਂ ਦਾ ਬੈਕਲਾਗ ਤੇਜ਼ੀ ਨਾਲ ਖਤਮ ਕਰਨ ਵੱਲ ਕਦਮ ਵਧਾਉਂਦਿਆਂ ਕੈਨੇਡਾ ਸਰਕਾਰ ਨੇ ਮੌਜੂਦਾ ਵਰ੍ਹੇ ਦੇ ਪਹਿਲੇ 4 ਮਹੀਨੇ ਦੌਰਾਨ 1,12,900 ਨਵੇਂ ਪਰਮਾਨੈਂਟ ਰੈਜ਼ੀਡੈਂਟਸ ਦਾ ਸਵਾਗਤ ਕੀਤਾ ਏ ਅਤੇ ਇੰਟਰਨੈਸ਼ਨਲ ਸਟੂਡੈਂਟਸ ਦੀ ਆਮਦ ਦੇ ਵਿੱਚ 84% ਕਟੌਤੀ ਕੀਤੀ ਗਈ ਹੈ। IRCC ਵੱਲੋਂ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ ਸਿਰਫ ਅਪ੍ਰੈਲ ਮਹੀਨੇ ਦੌਰਾਨ 24,200 ਪ੍ਰਵਾਸੀਆਂ ਨੂੰ ਕੈਨੇਡੀਅਨ ਸਿਟੀਜ਼ਨਸ਼ਿਪ ਦਿੱਤੀ ਗਈ ਅਤੇ 2,73,800 ਸਿਟੀਜ਼ਨਸ਼ਿਪ ਅਰਜ਼ੀਆਂ ਵਿਚਾਰ ਅਧੀਨ ਨੇ। ਦੂਜੇ ਪਾਸੇ 1 ਜਨਵਰੀ ਤੋਂ 30 ਅਪ੍ਰੈਲ ਤੱਕ 1,45,000 ਸਟੱਡੀ ਵੀਜ਼ਾ ਐਪਲੀਕੇਸ਼ਨ ਅਤੇ 6,18,000 ਵਰਕ ਪਰਮਿਟ ਅਰਜ਼ੀਆਂ ਦਾ ਨਿਪਟਾਰਾ ਕਰ ਦਿੱਤਾ ਗਿਆ। ਪਹਿਲੇ 4 ਮਹੀਨੇ ਦੌਰਾਨ ਵਰਕ ਪਰਮਿਟ ਰਾਹੀਂ ਕੈਨੇਡਾ ਆਉਣ ਵਾਲਿਆਂ ਦਾ ਅੰਕੜਾ 58,360 ਰਿਹਾ, ਜੋ 2 ਸਾਲ ਪਹਿਲਾਂ 1,74,000 ਤੋਂ ਉੱਤੇ ਚੱਲ ਰਿਹਾ ਸੀ। ਇਸੇ ਤਰ੍ਹਾਂ ਸਟੱਡੀ ਵੀਜ਼ਾ ਤੇ 16,115 ਨੌਜਵਾਨ ਕੈਨੇਡਾ ਪੁੱਜੇ, ਜਦਕਿ 2 ਸਾਲ ਪਹਿਲਾਂ 99,000 ਤੋਂ ਵੱਧ ਵਿਦਿਆਰਥੀਆਂ ਨੇ ਕੈਨੇਡਾ ਦੀ ਧਰਤੀ ਤੇ ਕਦਮ ਰੱਖੇ। ਇਮੀਗ੍ਰੇਸ਼ਨ ਵਿਭਾਗ ਮੁਤਾਬਕ 30 ਅਪ੍ਰੈਲ ਤੱਕ ਕੁੱਲ 21,53,000 ਅਰਜ਼ੀਆਂ ਵਿਚਾਰ ਅਧੀਨ ਸਨ, ਜਿਨ੍ਹਾਂ 'ਚੋਂ 9,22,700 ਬੈਕਲਾਗ 'ਚ ਮੰਨੀਆਂ ਗਈਆਂ। ਪਰਮਾਨੈਂਟ ਰੈਜ਼ੀਡੈਂਸੀ ਲਈ ਵਿਚਾਰ ਅਧੀਨ ਅਰਜ਼ੀਆਂ ਦਾ ਅੰਕੜਾ 10,38,000 ਦਰਜ ਕੀਤਾ ਗਿਆ, ਜਿਨ੍ਹਾਂ 'ਚੋਂ 5,57,000 ਬੈਕਲਾਗ 'ਚ ਨਜ਼ਰ ਆਈਆਂ। ਇਸੇ ਤਰ੍ਹਾਂ ਟੈਂਪਰੇਰੀ ਰੈਜ਼ੀਡੈਂਸ ਵਾਲੀਆਂ 8,42,000 ਅਰਜ਼ੀਆਂ ਦੀ ਘੋਖ ਕੀਤੀ ਜਾ ਰਹੀ ਹੈ, ਜਿਨ੍ਹਾਂ 'ਚੋਂ 2,93,000 ਬੈਕਲਾਗ 'ਚ ਦੱਸੀਆਂ ਜਾ ਰਹੀਆਂ ਨੇ। ਵਿਜ਼ਟਰ ਵੀਜ਼ਾ ਅਰਜ਼ੀਆਂ ਦਾ ਬੈਕਲਾਗ 46% ਤੋਂ ਘੱਟ ਕੇ 45% ਤੇ ਆ ਗਿਆ ਏ, ਪਰ ਭਾਰਤ ਤੋਂ ਆਉਣ ਵਾਲੀਆਂ ਅਰਜ਼ੀਆਂ ਦੇ ਮਾਮਲੇ 'ਚ ਸਿਰਫ 24 ਦਿਨਾਂ ਦੇ ਅੰਦਰ ਹਾਂ ਜਾਂ ਨਾ ਕੀਤੀ ਜਾ ਰਹੀ ਹੈ। ਪਾਕਿਸਤਾਨ ਨਾਲ ਸਬੰਧਤ ਵਿਜ਼ਟਰ ਵੀਜ਼ਾ ਅਰਜ਼ੀਆਂ ਵਾਸਤੇ ਇਮੀਗ੍ਰੇਸ਼ਨ ਮਹਿਕਮਾ 43 ਦਿਨ ਦਾ ਸਮਾਂ ਲੈ ਰਿਹਾ ਹੈ, ਜਦਕਿ ਕੈਨੇਡਾ 'ਚ ਮੌਜੂਦ ਲੋਕਾਂ ਲਈ ਵਿਜ਼ਟਰ ਵੀਜ਼ਾ ਅਰਜ਼ੀਆਂ ਦਾ ਨਿਪਟਾਰਾ

ਸਾਰਾ 40 ਤੋਂ 45 ਦਿਨ ਦੇ ਅੰਦਰ ਕੀਤਾ ਜਾ ਰਿਹਾ ਹੈ ਸੁਪਰ ਵੀਜ਼ਾ ਅਰਜ਼ੀਆਂ ਦੀ ਗੱਲ ਕੀਤੀ ਜਾਵੇ ਤਾਂ ਭਾਰਤ ਤੋਂ ਦਾਖਲ ਹੋਣ ਵਾਲੀਆਂ ਅਰਜ਼ੀਆਂ 110 ਦਿਨ ਅੰਦਰ ਪ੍ਰੋਸੈਸ ਕੀਤੀਆਂ ਜਾ ਰਹੀਆਂ ਨੇ ਜਦਕਿ ਪਾਕਿਸਤਾਨ ਤੋਂ ਦਾਖਲ ਅਰਜ਼ੀਆਂ ਨੂੰ 83 ਦਿਨਾਂ ਦੇ ਅੰਦਰ ਨਿਪਟਾਇਆ ਜਾ ਰਿਹਾ ਹੈ ਸਟੱਡੀ ਵੀਜ਼ਾ ਅਰਜ਼ੀਆਂ ਦੇ ਮਾਮਲੇ 'ਚ ਭਾਰਤ ਤੋਂ ਦਾਖਲ ਅਰਜ਼ੀਆਂ ਦਾ ਨਿਬੇੜਾ 5 ਹਫ਼ਤੇ ਦੇ ਅੰਦਰ ਕੀਤਾ ਜਾ ਰਿਹਾ ਹੈ ਜਦਕਿ ਪਾਕਿਸਤਾਨ ਤੋਂ ਦਾਖਲ ਅਰਜ਼ੀਆਂ ਵਾਸਤੇ 6 ਹਫ਼ਤੇ ਦਾ ਸਮਾਂ ਲਿਆ ਜਾ ਰਿਹਾ ਹੈ ਵਰਕ ਪਰਮਿਟ ਦੇ ਮਾਮਲੇ 'ਚ ਭਾਰਤ ਤੋਂ ਦਾਖਲ ਅਰਜ਼ੀਆਂ 9 ਹਫ਼ਤੇ ਅਤੇ ਪਾਕਿਸਤਾਨ ਤੋਂ ਦਾਖਲ ਐਪਲੀਕੇਸ਼ਨਸ ਦੀ ਪ੍ਰੋਸੈਸਿੰਗ ਸਿਰਫ 5 ਹਫ਼ਤੇ 'ਚ ਕੀਤੀ ਜਾ ਰਹੀ ਹੈ ਕੈਨੇਡਾ ਸਰਕਾਰ ਨੇ ਉਹਨਾਂ ਲੋਕਾਂ ਲਈ ਦਸਤਾਵੇਜ਼ੀ ਨਿਯਮਾਂ ਨੂੰ ਸਖ਼ਤ ਕਰ ਦਿੱਤਾ ਹੈ ਜੋ ਆਪਣੇ ਮਾਪਿਆਂ ਦਾਦਾ ਦਾਦੀ ਜਾਂ ਪੁਰਖਿਆਂ ਦੇ ਕੈਨੇਡੀਅਨ ਹੋਣ ਦੇ ਆਧਾਰ ਤੇ ਨਾਗਰਿਕਤਾ ਲਈ ਅਪਲਾਈ ਕਰਦੇ ਨੇ ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਵੱਲੋਂ ਜਾਰੀ ਨਵੀਂ ਗਾਈਡਲਾਈਨ ਮੁਤਾਬਕ ਹੁਣ ਬਿਨੈਕਾਰਾਂ ਨੂੰ ਮੂਲ ਸਰਕਾਰੀ ਅਥਾਰਟੀਜ਼ ਜਿਵੇਂ ਕਿ ਸਿਵਲ ਰਜਿਸਟਰੀ ਜਾਂ ਸੂਬਾਈ ਆਰਕਾਈਵਜ਼ ਵੱਲੋਂ ਜਾਰੀ ਕੀਤੇ ਅਸਲੀ ਰਿਕਾਰਡ ਹੀ ਪੇਸ਼ ਕਰਨੇ ਪੈਣਗੇ ਵੰਸ਼ਾਵਲੀ ਵੈਬਸਾਈਟਸ ਜਾਂ ਕਿਸੇ ਤੀਜੀ ਧਿਰ ਤੋਂ ਲਏ ਗਏ ਦਸਤਾਵੇਜ਼ਾਂ ਨੂੰ ਹੁਣ ਮੁੱਖ ਸਬੂਤ ਵਜੋਂ ਸਵੀਕਾਰ ਨਹੀਂ ਕੀਤਾ ਜਾਵੇਗਾ ਬਿਨੈਕਾਰਾਂ ਨੂੰ ਹੁਣ ਆਪਣੇ ਪਰਿਵਾਰ ਦੀ ਹਰ ਇੱਕ ਪੀੜ੍ਹੀ ਦਾ ਆਪਸੀ ਸਬੰਧ ਸਾਬਤ ਕਰਨਾ ਹੋਵੇਗਾ ਉਦਾਹਰਣ ਵਜੋਂ ਜੇਕਰ ਕੋਈ ਆਪਣੇ ਦਾਦਾ ਜਾਂ ਪੜਦਾਦਾ ਦੇ ਆਧਾਰ ਤੇ ਨਾਗਰਿਕਤਾ ਮੰਗ ਰਿਹਾ ਹੈ ਤਾਂ ਉਸ ਨੂੰ ਪੀੜ੍ਹੀ ਦਰ ਪੀੜ੍ਹੀ ਦੇ ਅਟੁੱਟ ਸਬੰਧਾਂ ਨੂੰ ਦਰਸਾਉਂਦੇ ਅਸਲੀ ਜਨਮ ਸਰਟੀਫਿਕੇਟ ਅਤੇ ਵਿਆਹ ਦੇ ਸਰਟੀਫਿਕੇਟ ਪੇਸ਼ ਕਰਨੇ ਪੈਣਗੇ ਜੇਕਰ ਕੋਈ ਅਧਿਕਾਰਤ ਦਸਤਾਵੇਜ਼ ਉਪਲਬਧ ਨਹੀਂ ਹੈ ਤਾਂ ਸਿਰਫ ਲਿਖਤੀ ਸਪਸ਼ਟੀਕਰਨ ਕਾਫੀ ਨਹੀਂ ਹੋਵੇਗਾ ਬਿਨੈਕਾਰ ਨੂੰ ਇਹ ਵੀ ਸਾਬਤ ਕਰਨਾ ਪਵੇਗਾ ਕਿ ਉਸਨੇ ਸਬੰਧਤ ਸਰਕਾਰੀ ਵਿਭਾਗ ਤੋਂ ਉਹ ਦਸਤਾਵੇਜ਼ ਹਾਸਲ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਸੀ ਹੁਣ ਅਪਲਾਈ ਕਰਦੇ ਸਮੇਂ ਸਾਰੇ ਸਹਾਇਕ ਦਸਤਾਵੇਜ਼ਾਂ ਦੀਆਂ ਸਾਫ਼ ਤੇ ਸਪਸ਼ਟ ਰੰਗੀਨ ਕਾਪੀਆਂ ਹੀ ਜਮ੍ਹਾਂ ਕਰਵਾਉਣੀਆਂ ਪੈਣਗੀਆਂ ਬਲੈਕ ਐਂਡ ਵਾਈਟ ਸਕੈਨ ਕੀਤੇ ਦਸਤਾਵੇਜ਼ ਵਾਲੀਆਂ ਅਰਜ਼ੀਆਂ ਨੂੰ ਰੱਦ ਜਾਂ ਫਲੈਗ ਕੀਤਾ ਜਾ ਸਕਦਾ ਹੈ ਇਹ ਫੈਸਲਾ ਕੈਨੇਡੀਅਨ ਅਥਾਰਟੀਜ਼ ਵੱਲੋਂ ਪੁਰਾਣੇ ਮਾਮਲਿਆਂ ਦੀ ਜਾਂਚ ਦੌਰਾਨ ਕੁਝ ਦਸਤਾਵੇਜ਼ਾਂ ਤੇ ਸ਼ੱਕ ਪੈਦਾ ਹੋਣ ਤੋਂ ਬਾਅਦ ਲਿਆ ਗਿਆ ਹੈ ਫਿਲਹਾਲ ਕੁਝ ਅਰਜ਼ੀਆਂ ਦੀ ਪ੍ਰਕਿਰਿਆ ਨੂੰ ਅਸਥਾਈ ਤੌਰ ਤੇ ਰੋਕਿਆ ਵੀ ਗਿਆ ਹੈ ਜਿਹੜੇ ਲੋਕ ਪਹਿਲਾਂ ਹੀ ਅਪਲਾਈ ਕਰ ਚੁੱਕੇ ਨੇ ਉਹ ਆਪਣੀ ਅਰਜ਼ੀ ਵਾਪਸ ਲੈ ਬਿਨਾਂ IRCC ਦੇ ਅਧਿਕਾਰਤ ਵੈਬ ਫਾਰਮ ਰਾਹੀਂ ਨਵੇਂ ਨਿਯਮਾਂ ਮੁਤਾਬਕ ਵਾਧੂ ਦਸਤਾਵੇਜ਼ ਜਮ੍ਹਾਂ ਕਰਵਾ ਸਕਦੇ ਨੇ ਕੈਨੇਡਾ ਦੇ ਮੈਨੀਟੋਬਾ ਸੂਬੇ ਨੇ ਅੰਤਰਰਾਸ਼ਟਰੀ ਗ੍ਰੈਜੂਏਟ ਵਿਦਿਆਰਥੀਆਂ ਲਈ ਪੱਕੇ ਹੋਣ ਦੇ ਇੱਕ ਬਹੁਤ ਹੀ ਮਕਬੂਲ ਰਸਤੇ ਕਰੀਅਰ ਐਪਲਾਇਮੈਂਟ ਪਾਥਵੇ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕਰ ਦਿੱਤਾ ਏ ਮੈਨੀਟੋਬਾ ਅਜਿਹਾ ਕਰਨ ਵਾਲਾ ਕੈਨੇਡਾ ਦਾ ਪਹਿਲਾ ਸੂਬਾ ਬਣ ਗਿਆ ਏ ਇਸ ਫੈਸਲੇ ਨਾਲ ਕੈਨੇਡਾ 'ਚ ਪੜ੍ਹਾਈ ਦੇ ਰਾਹੀਂ ਪੱਕੇ ਹੋਣ ਦਾ ਸੁਪਨਾ ਦੇਖ ਰਹੇ ਵਿਦੇਸ਼ੀ ਵਿਦਿਆਰਥੀਆਂ ਖਾਸ ਕਰਕੇ ਭਾਰਤੀਆਂ ਨੂੰ ਇੱਕ ਵੱਡਾ ਝਟਕਾ ਲੱਗਾ ਏ ਨਵੇਂ ਨਿਯਮਾਂ ਮੁਤਾਬਕ ਹੁਣ ਸਿਰਫ ਸਥਾਨਕ ਡਿਗਰੀ ਜਾਂ ਸਰਟੀਫਿਕੇਟ ਹੋਣਾ ਹੀ ਪੱਕੇ ਹੋਣ ਲਈ ਕਾਫੀ ਨਹੀਂ ਹੋਵੇਗਾ ਮੈਨੀਟੋਬਾ ਸਰਕਾਰ ਨੇ ਸਾਫ਼ ਕੀਤਾ ਹੈ ਕਿ ਨਵੀਂ ਪ੍ਰਣਾਲੀ 'ਚ ਵਿਦਿਅਕ ਯੋਗਤਾ ਨਾਲੋਂ ਰੁਜ਼ਗਾਰ ਮਾਰਕੀਟ ਦੀਆਂ ਲੋੜਾਂ ਅਤੇ ਕੰਮ ਦੇ ਤਜਰਬੇ ਨੂੰ ਜ਼ਿਆਦਾ ਤਰਜੀਹ ਦਿੱਤੀ ਜਾਵੇਗੀ ਹੁਣ ਵਿਦੇਸ਼ੀ ਵਿਦਿਆਰਥੀਆਂ ਨੂੰ PR ਦੀ ਦਾਅਵੇਦਾਰੀ ਲਈ ਸੂਬੇ 'ਚ ਘੱਟੋ ਘੱਟ 6 ਮਹੀਨੇ ਲਗਾਤਾਰ ਫੁੱਲ ਟਾਈਮ ਕੰਮ ਕਰਨ ਦਾ ਤਜਰਬਾ ਅਤੇ ਇੱਕ ਲੰਬੇ ਸਮੇਂ ਦੇ ਰੁਜ਼ਗਾਰ ਦਾ ਆਫਰ ਲੈਟਰ ਦਿਖਾਉਣਾ ਪਵੇਗਾ ਸਾਲ 2021 ਦੇ ਅੰਕੜਿਆਂ ਮੁਤਾਬਕ ਸੂਬੇ 'ਚ ਨਵੇਂ ਆਏ ਕੁੱਲ ਪੱਕੇ ਨਿਵਾਸੀਆਂ 'ਚੋਂ 33.1% ਹਿੱਸਾ ਭਾਰਤੀਆਂ ਦਾ ਸੀ ਟੋਰਾਂਟੋ ਜਾਂ ਓਟਵਾ ਵਰਗੇ ਵੱਡੇ ਸ਼ਹਿਰਾਂ ਦੇ ਮੁਕਾਬਲੇ ਮੈਨੀਟੋਬਾ ਦੀ ਰਾਜਧਾਨੀ ਵਿਨੀਪੈਗ 'ਚ ਰਹਿਣ ਸਹਿਣ ਦਾ ਖਰਚਾ ਘੱਟ ਹੋਣ ਕਾਰਨ ਇਹ ਭਾਰਤੀਆਂ ਦੀ ਪਹਿਲੀ ਪਸੰਦ ਰਿਹਾ ਏ ਪਰ ਹੁਣ CEP ਪ੍ਰੋਗਰਾਮ ਦੇ ਬੰਦ ਹੋਣ ਕਾਰਨ ਭਾਰਤੀ ਵਿਦਿਆਰਥੀਆਂ ਨੂੰ ਪੱਕੇ ਹੋਣ ਲਈ ਦੂਜੇ ਔਖੇ ਰਸਤਿਆਂ ਜਿਵੇਂ ਕਿ ਸਕਿਲਡ ਵਰਕਰ ਇਨ ਮੈਨੀਟੋਬਾ ਪ੍ਰੋਗਰਾਮ ਦਾ ਸਹਾਰਾ ਲੈਣਾ ਪਵੇਗਾ ਪੁਰਾਣੇ ਨਿਯਮਾਂ 'ਚ ਵਿਦਿਆਰਥੀਆਂ ਨੂੰ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਆਪਣੀ ਫੀਲਡ ਨਾਲ ਸਬੰਧਤ 1 ਸਾਲ ਤਾਂ ਨੌਕਰੀ ਦਾ ਇਕਰਾਰਨਾਮਾ ਚਾਹੀਦਾ ਹੁੰਦਾ ਸੀ ਜਿਸ ਵਿੱਚ ਪਹਿਲਾਂ ਤੋਂ ਕੰਮ ਦੇ ਤਜਰਬੇ ਦੀ ਸ਼ਰਤ ਨਹੀਂ ਸੀ ਪਰ ਹੁਣ ਸਕਿਲਡ ਵਰਕਰ ਰੂਟ ਰਾਹੀਂ ਅਪਲਾਈ ਕਰਨ ਲਈ ਵਿਦਿਆਰਥੀਆਂ ਨੂੰ ਇੱਕੋ ਮਾਲਕ ਕੋਲ 6 ਮਹੀਨੇ ਲਗਾਤਾਰ ਕੰਮ ਕਰਨਾ ਪਵੇਗਾ ਇਸ ਤੋਂ ਇਲਾਵਾ ਹੁਣ ਨਵੇਂ ਨਿਯਮਾਂ ਤਹਿਤ ਇੱਕ ਸੈਟਲਮੈਂਟ ਪਲਾਨ ਦੇਣਾ ਵੀ ਲਾਜ਼ਮੀ ਕਰ ਦਿੱਤਾ ਗਿਆ ਹੈ ਹਾਲਾਂਕਿ ਸੂਬਾ ਸਰਕਾਰ ਨੇ ਭਰੋਸਾ ਦਿੱਤਾ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀ ਅਜੇ ਵੀ ਉਨ੍ਹਾਂ ਦੀ ਤਰਜੀਹ ਹਨ ਜੋ ਵਿਦਿਆਰਥੀ ਮੌਜੂਦਾ ਸਮੇਂ ਉੱਥੇ ਕੰਮ ਕਰ ਰਹੇ ਨੇ ਉਨ੍ਹਾਂ ਨੂੰ ਐਕਸਪ੍ਰੈਸ਼ਨ ਆਫ ਇੰਟਰਸਟ ਡਰਾ ਰਾਹੀਂ ਪਹਿਲ ਦਿੱਤੀ ਜਾਂਦੀ ਹੈ ਇਸੇ ਤੋਂ ਇਲਾਵਾ ਮਾਸਟਰਜ਼ ਅਤੇ PhD ਕਰਨ ਵਾਲੇ ਵਿਦਿਆਰਥੀਆਂ ਲਈ ਚੱਲ ਰਿਹਾ ਗ੍ਰੈਜੂਏਟ ਇੰਟਰਨਸ਼ਿਪ ਪਾਥਵੇ ਬਿਨਾਂ ਕਿਸੇ ਬਦਲਾਅ ਦੇ ਚੱਲਦਾ ਰਹੇਗਾ ਕੁੱਲ ਮਿਲਾ ਕੇ ਹੁਣ ਕੈਨੇਡਾ 'ਚ ਪੱਕੇ ਹੋਣ ਲਈ ਸਥਾਨਕ ਡਿਗਰੀ ਦੇ ਨਾਲ ਨਾਲ ਉੱਥੇ ਲੇਬਰ ਮਾਰਕੀਟ 'ਚ ਅਸਲ ਕੰਮ ਦਾ ਤਜਰਬਾ ਦਿਖਾਉਣਾ ਸਭ ਤੋਂ ਅਹਿਮ ਹੋ ਗਿਆ ਏ ਕੈਨੇਡਾ ਉੱਚ ਸਿੱਖਿਆ ਲਈ ਦੁਨੀਆ ਦੇ ਸਭ ਤੋਂ ਮਹਿੰਗੇ ਦੇਸ਼ਾਂ 'ਚੋਂ ਇੱਕ ਹੈ ਜਿੱਥੇ ਬੈਚਲਰਜ਼ ਡਿਗਰੀ ਦੀ ਫੀਸ ਲੱਖਾਂ ਰੁਪਏ 'ਚ ਹੈ ਇਸ ਖਰਚੇ ਨੂੰ ਘੱਟ ਕਰਨ ਲਈ ਕਈ ਕੈਨੇਡੀਅਨ ਯੂਨੀਵਰਸਿਟੀਜ਼ ਭਾਰਤੀ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦਿੰਦੀਆਂ ਨੇ ਇਸੇ ਤਹਿਤ ਯਾਰਕ ਯੂਨੀਵਰਸਿਟੀ ਵੱਲੋਂ ਯਾਰਕ ਇੰਟਰਨੈਸ਼ਨਲ ਸਕਾਲਰਸ਼ਿਪ ਆਫ ਡਿਸਟਿੰਕਸ਼ਨ ਦੀ ਸ਼ੁਰੂਆਤ ਕੀਤੀ ਗਈ ਹੈ ਜੋ ਵਿੰਟਰ 2027 ਇਨਟੇਕ ਦੇ ਬੈਚਲਰਜ਼ ਵਿਦਿਆਰਥੀਆਂ ਲਈ ਉਪਲਬਧ ਹੈ ਇਸ ਸਕਾਲਰਸ਼ਿਪ ਲਈ ਵਿਦਿਆਰਥੀਆਂ ਨੂੰ ਕੋਈ ਵੱਖਰੀ ਅਰਜ਼ੀ ਦੇਣ ਦੀ ਲੋੜ ਨਹੀਂ ਹੈ ਜਦੋਂ ਤੁਸੀਂ ਯੂਨੀਵਰਸਿਟੀ 'ਚ ਦਾਖਲੇ ਲਈ ਅਪਲਾਈ ਕਰਦੇ ਹੋ ਤਾਂ ਤੁਹਾਡੇ ਫਾਈਨਲ ਨੰਬਰਾਂ ਦੇ ਆਧਾਰ ਤੇ ਇਸ ਲਈ ਆਪਣੇ ਆਪ ਵਿਚਾਰ ਕੀਤਾ ਜਾਂਦਾ ਹੈ ਸਕਾਲਰਸ਼ਿਪ ਦੇ ਯੋਗ ਹੋਣ ਲਈ ਵਿਦਿਆਰਥੀ ਨੇ ਯਾਰਕ ਯੂਨੀਵਰਸਿਟੀ ਦੇ ਕਿਸੇ ਬੈਚਲਰਜ਼ ਕੋਰਸ 'ਚ ਦਾਖਲਾ ਲਿਆ ਹੋਵੇ ਅਤੇ ਸਕੂਲਾਂ ਦੇ ਫਾਈਨਲ ਨਤੀਜੇ 'ਚ 90% ਜਾਂ ਉਸ ਤੋਂ ਵੱਧ ਅੰਕ ਹੋਣੇ ਲਾਜ਼ਮੀ ਨੇ ਕੰਪਿਊਟਰ ਸਾਇੰਸ ਸਾਈਬਰ ਸਿਕਿਉਰਿਟੀ ਅਤੇ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਨੂੰ ਇਸ

ਇਸ ਸਕਾਲਰਸ਼ਿਪ ਦਾ ਲਾਭ ਨਹੀਂ ਮਿਲੇਗਾ ਇਸ ਸਕਾਲਰਸ਼ਿਪ ਤਹਿਤ ਪਹਿਲੇ ਸਾਲ $15,000 ਤੇ ਅਗਲੇ 3 ਸਾਲਾਂ ਲਈ $7,500 ਸਾਲਾਨਾ ਦਿੱਤੇ ਜਾਣਗੇ ਕੁੱਲ ਮਿਲਾ ਕੇ ਇਹ ਰਾਸ਼ੀ $37,500 ਯਾਨੀ ਲਗਭਗ 25 ਲੱਖ ਰੁਪਏ ਬਣਦੀ ਹੈ ਜਿਸ ਦੀ ਵਰਤੋਂ ਵਿਦਿਆਰਥੀ ਆਪਣੀ ਟਿਊਸ਼ਨ ਫੀਸ ਜਾਂ ਰਹਿਣ ਸਹਿਣ ਦੇ ਖਰਚੇ ਤੇ ਕਰ ਸਕਦੇ ਨੇ ਇਹ ਇੱਕ ਰੀਨਿਊਏਬਲ ਸਕਾਲਰਸ਼ਿਪ ਹੈ ਜਿਸ ਦਾ ਮਤਲਬ ਹੈ ਕਿ ਅਗਲੇ ਸਾਲਾਂ 'ਚ ਫੰਡਿੰਗ ਜਾਰੀ ਰੱਖਣ ਲਈ ਵਿਦਿਆਰਥੀਆਂ ਨੂੰ ਹਰ ਅਕਾਦਮਿਕ ਸਾਲ 'ਚ ਵਧੀਆ GPA ਬਰਕਰਾਰ ਰੱਖਣਾ ਹੋਵੇਗਾ ਯਾਰਕ ਯੂਨੀਵਰਸਿਟੀ ਭਾਰਤੀ ਮਾਰਕਸ ਨੂੰ ਆਪਣੇ ਸਿਸਟਮ ਮੁਤਾਬਕ ਬਦਲਦੀ ਹੈ ਇਸ ਲਈ ਆਪਣੇ ਸਾਰੇ ਦਸਤਾਵੇਜ਼ ਤੇ ਮਾਰਕਸ਼ੀਟਸ ਬਿਲਕੁਲ ਸਪਸ਼ਟ ਤੇ ਸਹੀ ਰੱਖੋ ਤੁਹਾਡੇ ਬੋਰਡ ਇਮਤਿਹਾਨਾਂ ਦੇ ਅੰਕ ਜਿੰਨੇ ਬਿਹਤਰ ਹੋਣਗੇ ਸਕਾਲਰਸ਼ਿਪ ਮਿਲਣ ਦੀ ਸੰਭਾਵਨਾ ਉਨੀ ਹੀ ਵੱਧ ਹੋਵੇਗੀ ਕੌਂਸਲ ਆਫ ਓਨਟਾਰੀਓ ਯੂਨੀਵਰਸਿਟੀਜ਼ ਵੱਲੋਂ ਜਾਰੀ ਸਟੋਕਸ ਇਕਨੋਮਿਕਸ ਦੀ ਇੱਕ ਨਵੀਂ ਰਿਪੋਰਟ ਮੁਤਾਬਕ ਓਨਟਾਰੀਓ ਨੂੰ ਅਗਲੇ 10 ਸਾਲਾਂ 'ਚ ਆਪਣੀਆਂ ਲੇਬਰ ਮਾਰਕੀਟ ਲੋੜਾਂ ਪੂਰੀਆਂ ਕਰਨ ਲਈ 10 ਲੱਖ ਤੋਂ ਵੱਧ ਯੂਨੀਵਰਸਿਟੀ ਗ੍ਰੈਜੂਏਟਸ ਦੀ ਲੋੜ ਪਵੇਗੀ ਵਿੱਤ ਸਿਹਤ ਸੰਭਾਲ ਵਿਗਿਆਨ ਅਤੇ ਤਕਨਾਲੋਜੀ ਵਰਗੇ ਖੇਤਰਾਂ 'ਚ ਹਰ ਸਾਲ ਲਗਭਗ 56,000 ਗ੍ਰੈਜੂਏਟਸ ਦੀ ਲੋੜ ਹੈ ਰਿਪੋਰਟ ਚੇਤਾਵਨੀ ਦਿੰਦੀ ਹੈ ਕਿ ਇਸ ਮੰਗ ਨੂੰ ਪੂਰਾ ਨਾ ਕਰਨ ਨਾਲ ਓਨਟਾਰੀਓ ਦੇ ਆਰਥਿਕ ਵਿਕਾਸ ਨੂੰ ਵੱਡਾ ਖਤਰਾ ਹੋ ਸਕਦਾ ਹੈ ਸਭ ਤੋਂ ਵੱਧ ਮੰਗ ਵਿਗਿਆਨ ਤਕਨਾਲੋਜੀ ਇੰਜੀਨੀਅਰਿੰਗ ਅਤੇ ਗਣਿਤ ਦੇ ਖੇਤਰਾਂ 'ਚ ਹੈ ਜਿੱਥੇ 2026 ਤੋਂ 2035 ਦਰਮਿਆਨ 2,12,980 ਗ੍ਰੈਜੂਏਟਸ ਯਾਨੀ ਕਿ ਲਗਭਗ 21,300 ਪ੍ਰਤੀ ਸਾਲ ਦੀ ਲੋੜ ਪਵੇਗੀ ਇਹ ਗ੍ਰੈਜੂਏਟ ਸੂਬੇ 'ਚ AI ਕ੍ਰਾਂਤੀ ਦੀ ਅਗਵਾਈ ਕਰਨਗੇ ਦੂਜੇ ਨੰਬਰ 'ਤੇ ਸਿਹਤ ਵਿਗਿਆਨ ਹੈ ਜਿੱਥੇ ਅਗਲੇ ਦਹਾਕੇ 'ਚ 1,49,000 ਪੇਸ਼ੇਵਰਾਂ ਦੀ ਲੋੜ ਹੈ ਜੋ ਮੌਜੂਦਾ ਸਿਹਤ ਕਰਮਚਾਰੀਆਂ ਦਾ 43.7% ਹੈ ਇਸ ਤੋਂ ਇਲਾਵਾ ਬਿਜ਼ਨਸ ਅਤੇ ਵਿੱਤ ਖੇਤਰ 'ਚ ਵੀ 1,95,316 ਗ੍ਰੈਜੂਏਟਸ ਦੀ ਲੋੜ ਹੋਵੇਗੀ ਯੂਨੀਵਰਸਿਟੀ ਆਫ ਟੋਰਾਂਟੋ ਦੇ ਪ੍ਰੋਫੈਸਰ ਗਲੇਨ ਜੋਨਸ ਮੁਤਾਬਕ ਭਵਿੱਖ 'ਚ ਉੱਚ ਸਿੱਖਿਆ ਦੀ ਮੰਗ ਮਜ਼ਬੂਤ ਰਹੇਗੀ ਪਰ ਉਨ੍ਹਾਂ ਨੇ ਘਟਦੀ ਇਮੀਗ੍ਰੇਸ਼ਨ AI ਦੇ ਪ੍ਰਭਾਵ ਅਤੇ ਭੂ ਸਿਆਸੀ ਅਸਥਿਰਤਾ ਵਰਗੇ ਖਤਰਿਆਂ ਬਾਰੇ ਵੀ ਸੁਚੇਤ ਕੀਤਾ ਹੈ ਰਿਪੋਰਟ ਦੱਸਦੀ ਹੈ ਕਿ ਯੂਨੀਵਰਸਿਟੀ ਡਿਗਰੀ ਵਾਲੇ ਲੋਕਾਂ ਦੀ ਆਮਦਨ ਵੱਧ ਹੁੰਦੀ ਹੈ ਅਤੇ ਉਨ੍ਹਾਂ ਵਿੱਚ ਬੇਰੋਜ਼ਗਾਰੀ ਦੀ ਦਰ ਸਿਰਫ 4.7% ਹੈ ਜਦੋਂ ਕਿ ਸਿਰਫ ਹਾਈ ਸਕੂਲ ਪਾਸ ਲੋਕਾਂ 'ਚ ਇਹ 6.9% ਹੈ ਓਨਟਾਰੀਓ ਸਰਕਾਰ ਨੇ ਅਗਲੇ 4 ਸਾਲਾਂ 'ਚ $6.4 ਬਿਲੀਅਨ ਦੇ ਫੰਡਿੰਗ ਮਾਡਲ ਤਹਿਤ 70,000 ਨਵੀਆਂ ਸੀਟਾਂ ਬਣਾਉਣ ਲਈ $1.7 ਬਿਲੀਅਨ ਦੇ ਨਿਵੇਸ਼ ਦਾ ਵਾਅਦਾ ਕੀਤਾ ਹੈ ਹਾਲਾਂਕਿ ਓਨਟਾਰੀਓ ਕਨਫੈਡਰੇਸ਼ਨ ਆਫ ਯੂਨੀਵਰਸਿਟੀ ਫੈਕਲਟੀ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਇਹ ਨਿਵੇਸ਼ ਕਾਫੀ ਨਹੀਂ ਹੈ ਕਿਉਂਕਿ ਕੈਨੇਡਾ ਦੇ ਰਾਸ਼ਟਰੀ ਔਸਤ ਤੱਕ ਪਹੁੰਚਣ ਲਈ ਯੂਨੀਵਰਸਿਟੀਜ਼ ਨੂੰ ਸਾਲਾਨਾ $3 ਬਿਲੀਅਨ ਦੀ ਲੋੜ ਹੈ ਉਨ੍ਹਾਂ ਨੇ ਵਿਦਿਆਰਥੀ ਸਹਾਇਤਾ ਪ੍ਰੋਗਰਾਮਾਂ ਦੀਆਂ ਗ੍ਰਾਂਟਾਂ 'ਚ ਕੀਤੀ ਕਟੌਤੀ ਤੇ ਵੀ ਚਿੰਤਾ ਜਤਾਈ ਤੇ ਕਿਹਾ ਕਿ ਲੰਬੇ ਸਮੇਂ ਦੀ ਆਰਥਿਕ ਸਥਿਰਤਾ ਲਈ ਸਰਕਾਰ ਨੂੰ ਯੂਨੀਵਰਸਿਟੀਜ਼ ਅਤੇ ਵਿਦਿਆਰਥੀਆਂ ਦੀ ਵਧੇਰੇ ਮਦਦ ਕਰਨੀ ਚਾਹੀਦੀ ਹੈ ਆਰਥਿਕ ਅਤੇ ਊਰਜਾ ਖੇਤਰ ਦੇ ਮਾਹਿਰਾਂ ਨੇ ਕੈਨੇਡਾ ਵਾਸੀਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਦਿਨਾਂ 'ਚ ਤੇਲ ਦੀਆਂ ਕੀਮਤਾਂ 'ਚ ਹੋਰ ਰਾਹਤ ਮਿਲਣ ਦੀ ਕੋਈ ਸੰਭਾਵਨਾ ਨਹੀਂ ਹੈ ਮੌਜੂਦਾ ਸਮੇਂ 'ਚ ਕੀਮਤਾਂ 'ਚ ਜੋ ਮਾਮੂਲੀ ਕਮੀ ਦੇਖੀ ਗਈ ਹੈ ਉਹ ਹੁਣ ਖਤਮ ਹੋਣ ਜਾ ਰਹੀ ਹੈ ਅਤੇ ਤੇਲ ਦੀਆਂ ਕੀਮਤਾਂ ਇੱਕ ਵਾਰ ਫਿਰ ਵਧਣ ਦੀ ਪੂਰੀ ਉਮੀਦ ਹੈ ਮਾਹਿਰਾਂ ਦਾ ਕਹਿਣਾ ਹੈ ਕਿ ਪੈਟਰੋਲ ਦੀਆਂ ਦਰਾਂ ਹੁਣ ਆਪਣੇ ਸਭ ਤੋਂ ਹੇਠਲੇ ਪੱਧਰ ਤੇ ਪਹੁੰਚ ਚੁੱਕੀਆਂ ਨੇ ਤੇ ਇੱਥੋਂ ਹੁਣ ਸਿਰਫ ਵਾਧਾ ਹੀ ਦੇਖਣ ਨੂੰ ਮਿਲੇਗਾ ਗਰਮੀਆਂ ਦੇ ਮੌਸਮ ਦੌਰਾਨ ਲੋਕ ਘੁੰਮਣ ਫਿਰਨ ਤੇ ਸੜਕੀ ਸਫ਼ਰ ਤੇ ਜ਼ਿਆਦਾ ਨਿਕਲਦੇ ਨੇ ਜਿਸ ਕਾਰਨ ਦੇਸ਼ 'ਚ ਤੇਲ ਦੀ ਮੰਗ ਕਾਫੀ ਵੱਧ ਜਾਂਦੀ ਹੈ ਮੰਗ ਵਧਣ ਨਾਲ ਕੀਮਤਾਂ ਤੇ ਸਿੱਧਾ ਅਸਰ ਪੈਂਦਾ ਹੈ ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਲਗਾਤਾਰ ਉਤਰਾਅ ਚੜਾਅ ਤੇ ਭੂ ਸਿਆਸੀ ਤਣਾਅ ਕਾਰਨ ਸਪਲਾਈ ਪ੍ਰਭਾਵਿਤ ਹੋ ਰਹੀ ਹੈ ਜਿਸ ਦਾ ਖਾਮਿਆਜ਼ਾ ਆਮ ਖਪਤਕਾਰਾਂ ਨੂੰ ਭੁਗਤਣਾ ਪਵੇਗਾ ਮਾਹਿਰਾਂ ਮੁਤਾਬਕ ਵੱਖ ਵੱਖ ਸੂਬਿਆਂ ਤੇ ਸ਼ਹਿਰਾਂ 'ਚ ਪੈਟਰੋਲ ਦੀਆਂ ਕੀਮਤਾਂ 'ਚ ਕੁਝ ਸੈਂਟ ਦਾ ਫਰਕ ਦੇਖਿਆ ਜਾ ਸਕਦਾ ਹੈ ਪਰ ਕੁੱਲ ਮਿਲਾ ਕੇ ਅਗਲੇ ਕੁਝ ਮਹੀਨਿਆਂ ਤੱਕ ਗ੍ਰਾਫ਼ ਉੱਪਰ ਵੱਲ ਨੂੰ ਹੀ ਜਾਵੇਗਾ ਇਸ ਸਥਿਤੀ ਨੂੰ ਦੇਖਦਿਆਂ ਖਪਤਕਾਰਾਂ ਨੂੰ ਆਪਣੇ ਮਹੀਨਾਵਾਰ ਬਜਟ ਅਤੇ ਯਾਤਰਾਵਾਂ ਦੀ ਯੋਜਨਾ ਉਸੇ ਮੁਤਾਬਕ ਬਣਾਉਣ ਦੀ ਸਲਾਹ ਦਿੱਤੀ ਗਈ ਹੈ ਕਿਉਂਕਿ ਆਉਣ ਵਾਲੇ ਦਿਨਾਂ 'ਚ ਤੇਲ ਦਾ ਖਰਚਾ ਜੇਬ ਤੇ ਭਾਰੀ ਪੈ ਸਕਦਾ ਹੈ ਸਰੀ ਅਤੇ ਕੈਨੇਡਾ ਦੇ ਹੋਰ ਸ਼ਹਿਰਾਂ 'ਚ ਫਰੌਤੀ ਲਈ ਗੋਲੀਬਾਰੀ ਕਰਨ ਦੇ ਦੋਸ਼ਾਂ ਹੇਠ ਫੜੇ ਗਏ ਭਾਰਤੀ ਨੌਜਵਾਨ ਜਿਨ੍ਹਾਂ 'ਚੋਂ ਕੁਝ ਲੰਘੇ ਦਿਨੀ ਵਾਪਸ ਭਾਰਤ ਭੇਜੇ ਗਏ ਸਨ ਉਨ੍ਹਾਂ ਵਿੱਚੋਂ 14 ਹੋਰਨਾਂ ਨੂੰ ਇਸ ਹਫ਼ਤੇ ਡਿਪੋਰਟ ਕੀਤੇ ਜਾਣ ਦੀ ਤਿਆਰੀ ਸਰਹੱਦੀ ਸੁਰੱਖਿਆ ਏਜੰਸੀ ਨੇ ਕੱਸ ਲਈ ਹੈ ਬੇਸ਼ੱਕ ਏਜੰਸੀ ਨੇ ਇਹ ਜਾਣਕਾਰੀ ਜਨਤਕ ਨਹੀਂ ਕੀਤੀ ਪਰ ਅੰਦਰਲੇ ਸੂਤਰਾਂ ਅਨੁਸਾਰ ਇਨ੍ਹਾਂ ਨੂੰ ਸਜ਼ਾਵਾਂ ਦੀ ਥਾਂ ਵਾਪਸ ਤੋਰਨ 'ਚ ਹੀ ਭਲਾਈ ਸਮਝੀ ਜਾਣ ਲੱਗੀ ਹੈ ਅਦਾਲਤ 'ਚ ਦੋਸ਼ ਮੰਨਣ ਵਾਲੇ ਤੇ ਕੁਝ ਹੋਰਾਂ ਦੇ ਮੂੰਹੋਂ ਨਿਕਲੀ ਹੱਡਬੀਤੀ ਅਨੁਸਾਰ ਉਹ ਕੁਝ ਸੈਂਕੜੇ ਡਾਲਰਾਂ ਬਦਲੇ ਆਪਣਾ ਭਵਿੱਖ ਦਾਅ ਤੇ ਲਗਾਉਂਦੇ ਸਨ ਮਿਲੀ ਜਾਣਕਾਰੀ ਮੁਤਾਬਕ ਇੱਕ ਘਰ ਤੇ ਗੋਲੀਬਾਰੀ ਕਰਨ ਬਦਲੇ ਦੋ ਜਣਿਆਂ ਨੂੰ ਮਸੀਂ ਹਜ਼ਾਰ ਜਾਂ $1,200 ਮਿਲਦੇ ਸਨ ਕਿਸੇ ਖਾਸ ਥਾਂ ਤੇ ਖਾਸ ਕਿਸਮ ਦੀ ਗੋਲੀਬਾਰੀ ਕਰਨ ਲਈ ਰਕਮ ਵੱਧ ਕੇ $1,500 ਹੋ ਜਾਂਦੀ ਹੈ ਮਿਲੀ ਰਕਮ ਕਾਰ ਚਲਾਉਣ ਵਾਲੇ ਅਤੇ ਗੋਲੀਬਾਰੀ ਕਰਨ ਵਾਲੇ ਬਰਾਬਰ ਵੰਡਦੇ ਨੇ ਹੋਰ ਪਤਾ ਲੱਗਾ ਹੈ ਕਿ ਭਾੜੇ ਦੇ ਕਾਤਲਾਂ ਦੇ 3-4 ਜਣਿਆਂ ਦੇ ਟੋਲੇ ਦੀ ਰਕਮ ਕਾਫੀ ਵੱਧ ਹੁੰਦੀ ਹੈ ਤੇ ਇਹ ਮਾਰੇ ਜਾਣ ਵਾਲੇ ਵਿਅਕਤੀ ਦੇ ਰੁਤਬੇ ਅਨੁਸਾਰ $40,000 ਤੋਂ $50,000 ਤੱਕ ਹੁੰਦੀ ਹੈ ਉਨ੍ਹਾਂ ਨੂੰ ਇੱਕ ਕਾਰ ਵੀ ਦਿੱਤੀ ਜਾਂਦੀ ਹੈ ਜਿਸ ਨੂੰ ਵਾਰਦਾਤ ਤੋਂ ਬਾਅਦ ਉਨ੍ਹਾਂ ਨੇ ਅੱਗ ਲਾ ਕੇ ਸਾੜਨਾ ਹੁੰਦਾ ਹੈ ਆਮ ਕਰਕੇ ਇਹ ਕਾਰਾਂ ਚੋਰੀ ਦੀਆਂ ਹੁੰਦੀਆਂ ਨੇ ਪ੍ਰਾਪਤ ਜਾਣਕਾਰੀ ਮੁਤਾਬਕ ਵਾਰਦਾਤ ਕਰਨ ਵਾਲਿਆਂ ਨੂੰ ਖੁਦ ਪਤਾ ਨਹੀਂ ਹੁੰਦਾ ਕਿ ਉਨ੍ਹਾਂ ਤੋਂ ਇਹ ਕੰਮ ਕਰਵਾਉਣ ਪਿੱਛੇ ਕੌਣ ਹੈ ਤੇ ਉਸ ਦਾ ਮਕਸਦ ਕੀ ਹੈ ਇੱਕ ਵਾਰ

ਗੋਲੀਬਾਰੀ ਕਰਨ ਵਾਲੇ ਅੱਗੇ ਤੋਂ ਅੱਗੇ ਹੋਰ ਜਾਣਕਾਰਾਂ ਨੂੰ ਇਸ ਜਾਲ 'ਚ ਫਸਾਈ ਜਾਂਦੇ ਨੇ ਜਾਲ 'ਚ ਫਸਣ ਵਾਲਿਆਂ ਵਿੱਚੋਂ ਬਹੁਤੇ ਉਹ ਹੁੰਦੇ ਨੇ ਜੋ ਜਾਂ ਤਾਂ ਸਖਤ ਕੰਮ ਕਰਨ ਤੋਂ ਕਤਰਾਉਂਦੇ ਨੇ ਜਾਂ ਉਹਨਾਂ ਨੂੰ ਕੰਮ ਮਿਲਦਾ ਨਹੀਂ ਪਤਾ ਲੱਗਾ ਹੈ ਕਿ ਹੁਣ ਤੱਕ ਗੋਲੀਬਾਰੀ ਦੇ ਮਾਮਲਿਆਂ 'ਚ ਫੜੇ ਜਾਣ ਵਾਲਿਆਂ 'ਚੋਂ ਇੱਕਾ ਦੁੱਕਾ ਹੋਰ ਦੇਸ਼ਾਂ ਤੋਂ ਹਨ ਜਾਂ ਬੇਘਰੇ ਨੇ ਅਤੇ ਬਾਕੀ ਸਾਰੇ ਭਾਰਤ ਤੋਂ ਪੜ੍ਹਾਈ ਕਰਨ ਆਏ ਨੌਜਵਾਨ ਨੇ ਜਿਨ੍ਹਾਂ ਨੇ ਕੈਨੇਡਾ ਪੁੱਜ ਕੇ ਕਾਲਜ 'ਚ ਪੈਰ ਵੀ ਨਹੀਂ ਪਾਇਆ ਇਹ ਵੀ ਪਤਾ ਲੱਗਦਾ ਹੈ ਕਿ ਜਿਸ ਤਰ੍ਹਾਂ ਹੁਣ ਗੋਲੀਬਾਰੀ ਕਰਨ ਵਾਲਿਆਂ ਦੀ ਫੜੋ ਫੜੀ ਹੋਣ ਲੱਗੀ ਹੈ ਤੇ ਉਹਨਾਂ ਦੀ ਜਾਣਕਾਰੀ ਬਾਹਰ ਆ ਰਹੀ ਹੈ ਉਸ ਨੇ ਅਪਰਾਧ ਦੀ ਇਸ ਦੁਨੀਆ 'ਚ ਪੈਰ ਰੱਖਣ ਵਾਲਿਆਂ ਦੇ ਮਨਾਂ 'ਚ ਡੈਪੂਟੇਸ਼ਨ ਦਾ ਡਰ ਪੈਦਾ ਕਰ ਦਿੱਤਾ ਹੈ ਹੁਣ ਵੇਖਣਾ ਹੋਵੇਗਾ ਕਿ ਨੌਜਵਾਨਾਂ ਤੋਂ ਇਹ ਅਪਰਾਧ ਕਰਵਾਉਣ ਵਾਲੇ ਲੋਕ ਅੱਗੇ ਤੋਂ ਕਿਹੜਾ ਨਵਾਂ ਪੈਂਤੜਾ ਅਖਤਿਆਰ ਕਰਦੇ ਨੇ ਕੈਨੇਡਾ ਦੇ ਕਿਊਬਿਕ ਸੂਬੇ ਨੂੰ ਛੱਡ ਕੇ ਜਾਣ ਵਾਲੇ ਇੱਕ ਵਿਅਕਤੀ ਦੀ ਸੋਸ਼ਲ ਮੀਡੀਆ ਪੋਸਟ ਨੇ ਇੰਟਰਨੈਟ ਤੇ ਹਲਚਲ ਮਚਾ ਦਿੱਤੀ ਹੈ ਉਸ ਨੇ ਕੈਨੇਡਾ ਦੇ ਐਗਜ਼ਿਟ ਟੈਕਸ ਤੇ ਹੈਰਾਨੀ ਪ੍ਰਗਟ ਕੀਤੀ ਜਿਸ ਤੋਂ ਬਾਅਦ ਟੈਕਸ ਦੌਲਤ ਅਤੇ ਦੇਸ਼ ਛੱਡਣ ਦੇ ਨਿਯਮਾਂ ਨੂੰ ਲੈ ਕੇ ਇੱਕ ਤਿੱਖੀ ਬਹਿਸ ਸ਼ੁਰੂ ਹੋ ਗਈ ਹੈ ਇਹ ਪੋਸਟ ਐਕਸ ਤੇ ਸਾਂਝੀ ਕੀਤੀ ਗਈ ਸੀ ਜਿੱਥੇ ਵਿਅਕਤੀ ਨੇ ਆਪਣੇ ਅਕਾਊਂਟੈਂਟ ਨਾਲ ਹੋਈ ਇੱਕ ਮੁਸ਼ਕਲ ਗੱਲਬਾਤ ਦਾ ਜ਼ਿਕਰ ਕੀਤਾ ਉਸ ਨੇ ਦੱਸਿਆ ਕਿ ਕਿਊਬਿਕ ਅਤੇ ਕੈਨੇਡਾ ਛੱਡਣ ਬਦਲੇ ਲੱਗਣ ਵਾਲੇ ਟੈਕਸ ਦੀ ਰਕਮ ਸੁਣ ਕੇ ਉਸਦੇ ਹੋਸ਼ ਉੜ ਗਏ ਉਸ ਨੇ ਲਿਖਿਆ ਕਿ ਆਪਣੇ ਅਕਾਊਂਟੈਂਟ ਨਾਲ ਇੱਕ ਬਹੁਤ ਹੀ ਮੁਸ਼ਕਲ ਮੀਟਿੰਗ ਤੋਂ ਬਾਅਦ ਮੈਨੂੰ ਪਤਾ ਲੱਗਿਆ ਕਿ ਕੈਨੇਡਾ ਛੱਡਣ ਲਈ ਮੈਨੂੰ ਐਗਜ਼ਿਟ ਟੈਕਸ ਵਜੋਂ ਕਿੰਨੀ ਵੱਡੀ ਰਕਮ ਤਾਰਨੀ ਪਵੇਗੀ ਇੱਕ ਆਜ਼ਾਦ ਸਮਾਜ 'ਚ ਕਿਸੇ ਵੀ ਇਨਸਾਨ ਦੀ ਖੂਨ ਪਸੀਨੇ ਦੀ ਕਮਾਈ ਨੂੰ ਇਸ ਤਰ੍ਹਾਂ ਨਹੀਂ ਖੋਇਆ ਜਾਣਾ ਚਾਹੀਦਾ ਮੈਂ ਪੂਰੀ ਤਰ੍ਹਾਂ ਸੁੰਨ ਅਤੇ ਬੇਜ਼ੁਬਾਨ ਹਾਂ ਉਸ ਨੇ ਅੱਗੇ ਕਿਹਾ ਕਿ ਇਸ ਵਿੱਤੀ ਬੋਝ ਨੇ ਉਸ ਨੂੰ ਮਾਨਸਿਕ ਤੌਰ ਤੇ ਹਿਲਾ ਕੇ ਰੱਖ ਦਿੱਤਾ ਏ ਇਸ ਪੋਸਟ ਤੇ ਲੋਕਾਂ ਦੀ ਮਿਲੀ ਜੁਲੀ ਪ੍ਰਤੀਕਿਰਿਆ ਆ ਰਹੀ ਹੈ ਇੱਕ ਯੂਜ਼ਰ ਨੇ ਹਮਦਰਦੀ ਜਤਾਉਂਦੇ ਹੋਏ ਲਿਖਿਆ ਕਿ ਤੁਹਾਡੇ ਲਈ ਬਹੁਤ ਬੁਰਾ ਲੱਗ ਰਿਹਾ ਜੋ ਪਹਿਲਾਂ ਹੀ ਲਗਭਗ 65% ਟੈਕਸ ਦੇ ਰਹੇ ਹੋ ਮੈਂ ਸਿਰਫ ਅੰਦਾਜ਼ਾ ਹੀ ਲਗਾ ਸਕਦਾ ਹਾਂ ਕਿ ਇਸ ਨਵੀਂ ਮੁਸੀਬਤ ਦੀ ਤੁਹਾਨੂੰ ਕੀ ਕੀਮਤ ਚੁਕਾਉਣੀ ਪਵੇਗੀ ਇੱਕ ਹੋਰ ਯੂਜ਼ਰ ਨੇ ਉਸ ਨੂੰ ਅਮਰੀਕਾ ਜਾਣ ਦੀ ਸਲਾਹ ਦਿੰਦੇ ਹੋਏ ਕਿਹਾ ਕਿ ਤੁਸੀਂ ਅਮਰੀਕਾ 'ਚ ਜ਼ਿਆਦਾ ਪੈਸੇ ਕਮਾਓਗੇ ਤੇ ਬਚਾਓਗੇ ਅਤੇ ਕੈਨੇਡਾ ਦੀਆਂ ਸਮਾਜਵਾਦੀ ਨੀਤੀਆਂ ਤੋਂ ਵੀ ਮੁਕਤ ਹੋ ਜਾਵੋਗੇ ਦੂਜੇ ਪਾਸੇ ਕੁਝ ਲੋਕਾਂ ਨੇ ਇਸ ਨੂੰ ਨਿਯਮ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਇੱਕ ਯੂਜ਼ਰ ਨੇ ਲਿਖਿਆ ਕਿ ਕੈਨੇਡਾ ਛੱਡਣ ਵੇਲੇ ਤੁਹਾਡੀਆਂ ਸਾਰੀਆਂ ਜਾਇਦਾਦਾਂ ਨੂੰ ਵੇਚਿਆ ਹੋਇਆ ਮੰਨ ਕੇ ਟੈਕਸ ਲਗਾਇਆ ਜਾਂਦਾ ਏ ਇਹ ਟੈਕਸ ਤੁਹਾਨੂੰ ਹੁਣ ਜਾਂ ਬਾਅਦ 'ਚ ਦੇਣਾ ਹੀ ਪੈਂਦਾ ਏ ਇਸ ਤੋਂ ਕੋਈ ਬਚ ਨਹੀਂ ਸਕਦਾ ਹਾਲਾਂਕਿ ਕਈ ਲੋਕਾਂ ਨੇ ਇਸ ਵਿਅਕਤੀ ਦੀ ਆਲੋਚਨਾ ਵੀ ਕੀਤੀ ਹੈ ਇੱਕ ਯੂਜ਼ਰ ਨੇ ਲਿਖਿਆ ਕਿ ਇਸੇ ਦੇਸ਼ ਨੇ ਤੁਹਾਨੂੰ ਪੈਸਾ ਕਮਾਉਣ ਦਾ ਮੌਕਾ ਦਿੱਤਾ ਤੇ ਹੁਣ ਜਦੋਂ ਤੁਸੀਂ ਕਿਤੇ ਹੋਰ ਜ਼ਿਆਦਾ ਕਮਾਉਣ ਲਈ ਜਾ ਰਹੇ ਹੋ ਤਾਂ ਦੇਸ਼ ਨੂੰ ਆਪਣਾ ਹਿੱਸਾ ਦੇਣ ਲੱਗੇ ਤੁਹਾਨੂੰ ਤਕਲੀਫ ਹੋ ਰਹੀ ਹੈ ਇਹ ਬਹਿਸ ਲਗਾਤਾਰ ਜਾਰੀ ਹੈ ਜਿੱਥੇ ਕੁਝ ਲੋਕ ਇਸ ਟੈਕਸ ਨੂੰ ਬੋਝ ਮੰਨ ਰਹੇ ਨੇ ਤੇ ਕੁਝ ਇਸ ਨੂੰ ਕੈਨੇਡਾ ਦੇ ਟੈਕਸ ਢਾਂਚੇ ਦਾ ਇੱਕ ਜਾਇਜ਼ ਹਿੱਸਾ ਦੱਸ ਰਹੇ ਨੇ ਇਹ ਸਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਂਦੇ ਹਾਂ ਹੈਡਲਾਈਨਸ ਤੇ 1,13,000 ਨੂੰ ਮਿਲੀ PR 80,000 ਤੋਂ ਵੱਧ ਬਣੇ ਸਿਟੀਜ਼ਨ ਸਟੱਡੀ ਵੀਜ਼ਾ ਤੇ 16,000 ਪੁੱਜੇ 58,000 ਨੂੰ ਮਿਲਿਆ ਵਰਕ ਪਰਮਿਟ ਪੈਟਰੋਲ ਦੀਆਂ ਕੀਮਤਾਂ ਤੋਂ ਅਜੇ ਹੋਰ ਰਾਹਤ ਮਿਲਣ ਦੀ ਉਮੀਦ ਨਹੀਂ ਗਰਮੀਆਂ 'ਚ ਤੇਲ ਦੀਆਂ ਕੀਮਤਾਂ 'ਚ ਮੁੜ ਉਛਾਲ ਆਉਣ ਦੇ ਸੰਕੇਤ ਪੀੜ੍ਹੀ ਦਰ ਪੀੜ੍ਹੀ ਨਾਗਰਿਕਤਾ ਦੇ ਨਿਯਮਾਂ 'ਚ ਵੱਡਾ ਬਦਲਾਅ ਸਿਰਫ ਅਸਲੀ ਸਰਕਾਰੀ ਦਸਤਾਵੇਜ਼ ਹੀ ਹੋਣਗੇ ਮਾਨਤਾ ਪ੍ਰਾਪਤ ਮੈਨੀਟੋਬਾ ਦੇ ਸਟੂਡੈਂਟਸ ਲਈ PR ਦਾ ਮੁੱਖ ਰਾਹ ਕੀਤਾ ਗਿਆ ਬੰਦ ਡਿਗਰੀ ਜਾਂ ਸਰਟੀਫਿਕੇਟ ਹੋਣਾ ਹੀ ਪੱਕੇ ਹੋਣ ਲਈ ਕਾਫੀ ਨਹੀਂ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ TV ਪੰਜਾਬ

0: ਅਮਰੀਕਾ ਤੇ ਇਸਰਾਇਲ ਇਰਾਨ ਨੂੰ ਆਜ਼ਾਦ ਕਰਾਉਣ ਤੁਰੇ ਸਨ। ਅਮਰੀਕਾ ਰਾਹ 'ਚ ਹੀ ਹੰਭ ਗਿਆ। ਉਹਨੇ ਕਿਹਾ ਕਿ ਇੰਨੇ ਬੰਬ ਸੁੱਟੇ, ਇੰਨੇ ਲੀਡਰ ਮਾਰੇ, ਬੱਚਿਆਂ ਦੇ ਸਕੂਲ ਉਡਾ ਛੱਡੇ, ਇਰਾਨੀ ਫਿਰ ਵੀ ਆਪਣੀ ਹਕੂਮਤ ਦੇ ਖਿਲਾਫ ਸੜਕਾਂ 'ਤੇ ਨਹੀਂ ਨਿਕਲੇ। ਜੇ ਨਿਕਲੇ ਤਾਂ ਮਰਗ ਭਰ ਅਮਰੀਕਾ ਦੇ ਨਾਰੇ ਮਾਰਦੇ ਨਿਕਲੇ। ਜਿਹੜੇ ਇਰਾਨ ਦੇ ਪੁਰਾਣੇ ਬਾਦਸ਼ਾਹ ਦੇ ਹਾਮੀ ਯੂਰਪ ਅਤੇ ਅਮਰੀਕਾ 'ਚ ਬੈਠੇ ਸਨ, ਉਹ 2-4 ਦਿਨ ਸੜਕਾਂ 'ਤੇ ਨਿਕਲ ਕੇ ਨੱਚੇ। ਲੋਕਾਂ ਨੂੰ ਸਮਝ ਆ ਗਈ ਕਿ ਇਹਨਾਂ ਦੇ ਪੱਲੇ ਕੱਖ ਵੀ ਨਹੀਂ। ਇਹ ਬਸ ਇਹ ਚਾਹੁੰਦੇ ਨੇ ਕਿ ਸਾਨੂੰ ਅਮਰੀਕੀ ਅਤੇ ਇਸਰਾਈਲੀ ਟੈਂਕਾਂ 'ਤੇ ਬਹਾ ਕੇ ਤਹਿਰਾਨ ਲੈ ਜਾਓ ਅਤੇ ਇੱਕ ਵਾਰੀ ਫਿਰ ਬਾਦਸ਼ਾਹ ਬਣਾ ਦਿਓ। ਅਰਬਾਂ ਡਾਲਰ ਆਪਣੇ ਗੁਆ ਕੇ ਸਾਰੀ ਦੁਨੀਆਂ ਵਿੱਚ ਪੈਟਰੋਲ ਗੈਸ
1: ਇਸ ਟੌਪਿਕ ਤੇ ਗੱਲ ਆਪਾਂ ਬਾਅਦ ਚ ਕਰਨੀ ਹੈ, ਦੈਟਸ ਵਾਈ। ਬਟ ਪਹਿਲਾਂ
2: ਆਪਣੇ ਪਰਿਵਾਰ ਲਈ ਫੈਮਿਲੀ ਡਾਕਟਰ ਸਿਕਿਓਰ ਕਰੋ।
3: ਕਾਲ ਕਰੋ 5870-6890 ਲਾਈਫ ਲਾਈਨ ਮੈਡੀਕਲ ਕਲੀਨਿਕ ਵਾਕ ਇਨ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ।
2: ਸਾਨੂੰ ਮਿਲੋ ਕਿੰਗਸ ਵਿਊ ਬੁਲੇਵਰਡ ਜਾਂ ਕਾਲ ਕਰੋ 5873606890।
3: ਤੁਹਾਡੇ ਪਰਿਵਾਰ ਦੀ ਸਿਹਤ ਸਾਡੀ

0: ਕੀ ਤੁਹਾਡੀ ਆਪਣੀ ਵੈਬਸਾਈਟ ਹੈ ਪਰ ਤੁਸੀਂ ਟੈਕਸ ਫੋਟੋਜ਼ ਜਾਂ ਵੀਡੀਓਜ਼ ਚੇਂਜਸ ਖੁਦ ਨਹੀਂ ਕਰ ਪਾਉਂਦੇ ਤਾਂ ਤੁਹਾਨੂੰ ਲੋੜ ਹੈ ਆਈ ਵੈਬ ਗਾਇ ਵਾਲਿਆਂ ਨੂੰ 403-400-0203-400-0203 ਤੇ ਕਾਲ ਕਰਨ ਦੀ www.iwebguy.ca
1: एयरड्री अब आपकी फैमिली की सेहत को मिल गया है एक नया घर।
2: पेश है लाइफलाइन मेडिकल क्लिनिक जहां बेहतरीन देखभाल आपके बिल्कुल करीब है।
1: मिलिए डॉक्टर मगर शाह और डॉक्टर समरीन रहमान से।
2: हमारे तजुर्बाकार डॉक्टर्स आपको देते हैं मुकम्मल केयर।
1: खवातीन की सेहत से लेकर बच्चों की देखभाल और रूटीन चेकअप तक इंग्लिश हिंदी और उर्दू में कंसल्टेशन दस्तियाब है।
2: नए पेशेंट्स का खैर मुकदम है और वॉक इन सुबह 9 बजे से शाम 6 बजे तक खुले हैं।
1: आज ही विजिट करें किंग्स व्यू बुलेवर्ड पर या कॉल करें 587-360-6890 687-360-6890 लाइफलाइन मेडिकल क्लिनिक।
2: आपकी सेहत हमारी जिम्मेदारी।
3: नमस्ते सत श्री अकाल आदाब। लिसनिंग टू कैलगरीज मोस्ट पॉपुलर रेडियो रेडियो सबरा 94.7
4: Take your business beyond walls and straight to your audience. Sabrong Radio now comes live to your location, bringing energy, excitement, and real-time engagement. From store openings to special events, from product launches to community celebrations, we don't just promote your business, we create an experience your customers remember. Our team reaches your venue, connects with the crowd, and broadcasts your brand across a wide 250-kilometer network. More visibility, more trust, more customers. Let your business be seen, heard, and celebrated. Book your live promotion today with Sabrong Radio. Your brand, on air and on ground. Visit sabrong.ca or call 403-400-0203.
5: ਬਿਲਕੁਲ ਜੀ, sabrong.ca ਤੇ ਵਿਜ਼ਿਟ ਕਰਕੇ ਦੇਖ ਸਕਦੇ ਤੁਸੀਂ ਕਿੰਨਾ ਇਨਫੋਰਮੇਸ਼ਨ ਤੁਹਾਨੂੰ ਉੱਥੇ ਮਿਲੇਗੀ। ਕਾਫੀ ਪੁਰਾਣੀਆਂ ਇੰਟਰਵਿਊਜ਼ ਐਂਡ ਐਵਰੀਥਿੰਗ। ਉਹਦੇ ਨਾਲ ਨਾਲ ਤੁਹਾਨੂੰ ਦੱਸਦੀ ਵੀ ਇਹ ਪ੍ਰੋਗਰਾਮ ਜਿਹੜੇ ਨੇ ਤੁਸੀਂ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਤੋਂ 8 ਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ। ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿੱਥੇ ਕੁਛ ਇੱਕ ਤੁਸੀਂ ਖਬਰਾਂ ਸੁਣੀਆਂ ਨਾਲ ਦੀ ਨਾਲ ਹੀ ਆਪਾਂ ਥੋੜ੍ਹੀ ਜਿਹੀ ਗੱਲਬਾਤ ਜਿਹੜੀ ਉਹ ਸਾਡੇ ਮਹਿਮਾਨ ਵੀ ਪਹੁੰਚੇ ਨੇ ਉਹਨਾਂ ਦੇ ਨਾਲ ਵੀ ਸ਼ੇਅਰ ਕਰਾਂਗੇ, ਗੱਲਾਂ ਬਾਤਾਂ ਕਰਾਂਗੇ, ਇਹਨਾਂ ਨੂੰ ਪੁੱਛਾਂਗੇ ਵੀ ਇਹ ਕੀ ਕਰਦੇ ਨੇ। ਕਿਉਂਕਿ ਜੋਤੀ, ਵੈਸੇ ਮੈਂ ਥੋੜ੍ਹਾ ਜਿਹਾ ਦੱਸਦਾ ਵੀ ਇਹ ਇਹਨਾਂ ਨੂੰ ਆਪਾਂ ਬਚਪਨ ਤੋਂ ਜਾਣਦੇ ਹਾਂ ਕਾਫੀ, ਜਦੋਂ ਇਹ ਛੋਟੇ ਹੁੰਦਿਆਂ ਤੋਂ ਇਹਨਾਂ ਦੀ ਫੋਟੋ ਜਿਹੜੀ ਉਸ ਯੈਸ ਸੋ ਸਾਡੀ ਵੈਬਸਾਈਟ 'ਤੇ ਅਕਸਰ ਤੁਸੀਂ ਦੇਖਦੇ ਰਹੇ ਹੋ ਅਤੇ ਐਜ ਏ ਮਾਡਲ ਦੇ ਰੂਪ ਦੇ ਵਿੱਚ ਜਾਂ ਕਹਿ ਲਓ ਵੀ ਐਜ ਏ ਭੰਗੜਾ ਦੇ ਇੱਕ ਟੀਮ। ਸੋ ਜਿਹੜੇ ਸਾਡੇ ਬਜ਼ੁਰਗ ਅਤੇ ਸਾਡੇ ਸਾਥੀ ਹੁੰਦੇ ਸੀਗੇ ਜੋਹਲ ਸਾਹਿਬ, ਦਲਜਿੰਦਰ ਜੋਹਲ ਸਾਹਿਬ, ਡਾਕਟਰ ਦਲਜਿੰਦਰ ਜੋਹਲ ਜਾਂ ਮਾਸਟਰ ਜੀ ਦੇ ਨਾਂ ਦੇ ਨਾਲ ਆਪਾਂ ਉਹਨਾਂ ਨੂੰ ਜਾਣਦੇ ਸੀ, ਬਹੁਤ ਉਹਨਾਂ ਦੇ ਨਾਲ ਸਾਡਾ ਪਿਆਰ ਰਿਹਾ ਅਤੇ ਉਹਨਾਂ ਦੀ ਟੀਮ ਦੇ ਵਿੱਚ ਇਹਨਾਂ ਨੇ ਕਾਫੀ ਸਾਲ ਭੰਗੜਾ ਵੀ ਪਾਇਆ। ਕਿਉਂਕਿ ਅਕਸਰ ਜਦੋਂ ਬੱਚੇ ਵੱਡੇ ਹੁੰਦੇ ਆ ਅਤੇ ਉਹ ਪੇਰੈਂਟਸ ਚਾਹੁੰਦੇ ਹੁੰਦੇ ਉਹਨਾਂ ਦੇ ਬੱਚੇ ਮਲਟੀਪਲ ਐਕਟੀਵਿਟੀਜ਼ ਦੇ ਵਿੱਚ ਬਿਜ਼ੀ ਰਹਿਣ ਅਤੇ ਅੱਗੇ ਜਾਣ। ਸੋ ਉਹਦੇ ਨਾਲ ਨਾਲ ਇਹਨਾਂ ਨੇ ਹੋਰ ਬੜਾ ਕੁਛ ਅਚੀਵ ਕੀਤਾ, ਪੜ੍ਹਾਈ ਕੀਤੀ ਅਤੇ ਪੜ੍ਹਾਈ ਤੋਂ ਬਾਅਦ ਬੜਾ ਕੁਛ ਕਰ ਰਹੇ ਨੇ। ਸੋ ਇਹੀ ਸਾਰਾ ਕੁਝ ਅੱਜ ਜਾਣਨ ਦੀ ਕੋਸ਼ਿਸ਼ ਆਪਾਂ ਇਹਨਾਂ ਦੇ ਨਾਲ ਕਰਨੀ ਹੈ, ਪੁੱਛਣਾ ਵੀ ਇਹਨਾਂ ਕੋਲ ਜੋਤੀ ਜੀ ਜਿਹੜੇ ਨੇ ਹੁਣ ਕੀ ਕਰ ਰਹੇ ਨੇ ਅੱਜ ਦੀ ਤਰੀਕ ਦੇ ਵਿੱਚ ਇੱਕ ਉਹ ਭੰਗੜੇ ਦੀ ਟੀਮ ਤੋਂ ਸ਼ੁਰੂਆਤ ਕਰਦੇ, ਪਰ ਇਹਨਾਂ ਦੇ ਪਹਿਲਾਂ ਬਚਪਨ ਤੋਂ ਜਾਣਨ ਦੀ ਕੋਸ਼ਿਸ਼ ਕਰਦੇ, ਫਿਰ ਆਪਾਂ ਹੌਲੀ ਹੌਲੀ ਅੱਗੇ ਵਧਾਂਗੇ। ਅਤੇ ਜਿੱਦਾਂ ਕਿ ਤੁਸੀਂ ਜਾਣਦੇ ਹੋ ਵੀ ਜਿਹੜੇ ਅਕਸਰ ਸਾਡੇ ਜਿਹੜੇ ਇੱਥੇ ਬੱਚੇ ਲੋਕਲ ਜਦੋਂ ਹੁੰਦੇ ਆ ਉਹ ਪੰਜਾਬੀ ਪੜ੍ਹਦੇ ਲਿਖਦੇ ਸਮਝ ਲੈਂਦੇ ਆ, ਬਟ ਬੋਲਣਾ ਜਿਹੜਾ ਪਸੰਦ ਕਰਦੇ ਨੇ ਇੰਗਲਿਸ਼ ਦੇ ਵਿੱਚ, ਬਿਕੋਜ਼ ਦੇ ਆਰ ਵੈਰੀ ਗੁੱਡ ਇਨ ਇੰਗਲਿਸ਼ ਅਤੇ ਆਪਣੀ ਲਾਈਫ ਦੇ ਵਿੱਚ ਕਾਫੀ ਵਧੀਆ ਅਚੀਵ ਕਰਦੇ ਹੁੰਦੇ। ਸੋ ਜੋਤੀ, ਵੈਲਕਮ ਟੂ ਸਬਰੰਗ ਰੇਡੀਓ ਵਨਸ ਅਗੇਨ ਜੀ, ਅੱਜ ਦੇ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ।
6: ਥੈਂਕ ਯੂ ਫੋਰ ਹੈਵਿੰਗ ਮੀ, ਹਾਈ।
5: ਹਾਂਜੀ, ਹੈਲੋ ਜੀ, ਥੈਂਕ ਯੂ। ਐਂਡ ਜੋਤੀ, ਕਿਉਂਕਿ ਬਚਪਨ ਤੋਂ ਜਿੱਦਾਂ ਮੈਂ ਦੱਸਿਆ ਵੀ ਡਾਕਟਰ ਦਲਜਿੰਦਰ ਜੋਹਲ ਹੋਣਾਂ ਦੇ ਨਾਲ ਇਹ ਪ੍ਰੈਕਟਿਸ ਕਰਦੇ ਰਹੇ ਆ, ਭੰਗੜਾ ਸਿੱਖਦੇ ਰਹੇ ਆ, ਤੇ ਸੋ ਆਈ ਥਿੰਕ ਟੈਲ ਅਸ ਸਮਥਿੰਗ ਅਬਾਊਟ ਯੂਅਰ

0: that Bhangra thing and whatever you want to tell about your, and about family or whatever you want to say, right?
1: Well, I did Bhangra for about, like, I'd say 6 or 7 years. Mm-hmm. It was on and off, but because I loved dancing growing up, I knew that I wanted to do something with that for sure. I loved science as well, but I ended up doing a mixed degree of theater studies at the University of Calgary growing up. And I also did psychology. So I sort of blend those together, and I'm right now a actor, a writer, and a future director that's coming up in the next month.
0: That's good, yeah.
1: So I've just been doing a lot of stories about South Asian culture, mm-hmm. Punjabis mostly, and just experiences of growing up in Canada and how to balance the expectations of, you know, back home a little bit to the Canadian Western culture as well.
0: Oh, okay. That's very good. Because ਜਦੋਂ ਲੋਕਲ ਜਿਹੜੇ ਬੱਚੇ ਆ ਉਹ ਕਲਚਰ ਨੂੰ ਦੱਸਣ ਦੀ ਕੋਸ਼ਿਸ਼ ਕਰਦੇ ਕਿਉਂਕਿ ਆਪਾਂ ਜੋ ਕਲਚਰ ਨੂੰ ਸਮਝਦੇ ਹਾਂ ਉਹ ਡਿਫਰੈਂਟ ਹੁੰਦਾ ਆਪਣੇ ਐਜ ਏ ਇਮੀਗ੍ਰੈਂਟ ਲੋਕੀ ਹੋ ਕੇ ਬਟ ਇਹਨਾਂ ਦੀ ਆਪਣੀ ਇੱਕ ਲਾਈਫ ਦਾ ਸਟਰਗਲ ਹੁੰਦਾ ਇਹਨਾਂ ਦੀ ਆਪਣੀ ਇੱਕ ਲਾਈਫ ਹੁੰਦੀ ਹੈ ਜਿਹਦੇ 'ਚ ਦੇਖਦੇ ਨੇ ਇਸ ਕੰਟਰੀ ਨੂੰ ਅਤੇ ਇਸ ਕੰਟਰੀ ਦੇ ਜਿਹੜੇ ਸਾਡੇ ਲੋਕੀ ਉਹਨਾਂ ਦੇ ਕਲਚਰ ਨੂੰ ਅਤੇ ਉਹਨਾਂ ਦੇ ਨਾਲ ਮਿਕਸ ਜਦੋਂ ਚੀਜ਼ਾਂ ਦੇਖਦੇ ਆਈ ਥਿੰਕ ਐਵਰੀਥਿੰਗ ਇੱਕ ਡਿਫਰੈਂਟ ਐਂਗਲ ਨਾਲ ਅਤੇ ਹੋਪਫੁਲੀ ਕਿਉਂਕਿ ਜਿੱਦਾਂ ਇਹ ਕਹਿ ਰਹੇ ਵੀ ਨੈਕਸਟ ਮੰਥ ਇਹ ਡਾਇਰੈਕਟਰ ਵੀ ਬਣ ਜਾ ਰਹੇ ਨੇ ਅਤੇ ਫਿਰ ਉਹਦੇ ਨਾਲ ਹੋਰ ਵਧੀਆ ਆਈ ਥਿੰਕ ਡਾਇਰੈਕਸ਼ਨ ਵੀ ਦੇਖਣ ਦਾ ਮੌਕਾ ਮਿਲੇਗਾ ਇਹਨਾਂ ਦੀ ਕੀ ਡਾਇਰੈਕਸ਼ਨ ਦੇ ਵਿੱਚ ਪੇਸ਼ ਕਰਨਗੇ ਬਟ ਸੋ ਯੂ ਸਟੱਡੀਡ ਵਟ ਯੂ ਡਿਡ ਗ੍ਰੈਜੂਏਸ਼ਨ ਇਨ ਫਰੋਮ ਯੂਨੀਵਰਸਿਟੀ ਆਫ ਕੈਲਗਰੀ ਇਨ ਵਿਚ ਸਬਜੈਕਟ
1: ਸੋ ਆਈ ਡਿਡ ਏ ਬੀ ਐਫ ਏ ਇਨ ਥੀਏਟਰ ਸਟੱਡੀਜ਼ focused a Bachelor of Fine Arts.
0: Fine, okay.
1: Yeah, so I did that combined with a psychology degree mm-hmm. because I started that at MRU wow. and I ended up not fully loving the idea of
0: psychology.
1: Like I love psychology and mm-hmm. I'm a big advocate for mental health awareness and I feel like a lot of people need to talk about that more, but I bring that into every project that I do. So having that combined and being able to have those stories out there or even talk to people about it is amazing.
0: That's very good, actually, because jadon bacche nu kyunki recent times de vich main kafi vari tade naal galbaat vi kiti hai ki vi bacche jehde hai na ajkal jadon sade time ch ki hunda siga vi tusi medical non medical law ya na ina categories zyada jande si but ਫਿਰ ਡਿਸਾਈਡਿਡ ਹੁੰਦਾ ਸੀਗਾ ਵੀ ਤੁਸੀਂ ਸਿਵਲ 'ਚ ਜਾਣਾ ਜਿਹੜੀ ਅੱਜ ਕੱਲ੍ਹ ਫਿਰ ਤੋਂ ਕਾਫੀ ਸਿਵਲ ਇੰਜੀਨੀਅਰਿੰਗ ਪਾਪੂਲਰ ਹੋ ਰਹੀ ਹੈ ਐਜ਼ ਕੰਪੇਅਰ ਟੂ ਦੂਜਿਆਂ ਦੇ ਅਤੇ ਸਿਵਲ ਇੰਜੀਨੀਅਰਿੰਗ 'ਚ ਜਾਣਾ ਮਕੈਨੀਕਲ 'ਚ ਜਾਣਾ ਜਾਂ ਇੰਡਸਟਰੀਅਲ 'ਚ ਜਿਹੜੀ ਮੈਂ ਕੀਤੀ ਹੈ ਜਾਂ ਕੰਪਿਊਟਰ ਸਾਇੰਸ ਉਹਦੇ ਨਾਲ ਇਲੈਕਟ੍ਰੋਨਿਕਸ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਇਲੈਕਟ੍ਰੀਕਲ ਇੰਸਟਰੂਮੈਂਟੇਸ਼ਨ ਮੇਰੀ ਵਾਈਫ ਨੇ ਕੀਤਾ ਉਹਨੇ ਕਹਿੰਦਾ ਮੇਰਾ ਸੋ ਇਹ ਸਾਰੇ ਇੱਕ ਡਿਫਰੈਂਟ ਡਿਫਰੈਂਟ ਕੈਟਾਗਰੀਜ਼ ਹੁੰਦੀਆਂ ਸੀ ਬਟ ਹੁਣ ਕੀ ਹੋ ਰਿਹਾ ਵੀ ਉਹ ਚੇਂਜ ਹੁੰਦਾ ਜਾ ਰਿਹਾ ਟ੍ਰੈਂਡ ਕੰਪਿਊਟਰ ਸਾਇੰਸ ਜਾਂ ਡਾਟਾ ਸਾਇੰਟਿਸਟ ਵੀ ਜਿਹੜੇ ਨੇ ਉਹਨਾਂ ਨੂੰ ਵੀ ਉਹ ਦੇਖ ਰਹੇ ਨੇ ਵੀ ਡਾਟਾ ਸਾਇੰਸ ਟੂ ਸੋਲਵ ਐਗਰੀਕਲਚਰ ਪ੍ਰੋਬਲਮ ਮਤਲਬ ਐਗਰੀਕਲਚਰ ਇੰਜੀਨੀਅਰਿੰਗ ਦੀ ਵੀ ਪ੍ਰੋਬਲਮ ਸੋਲਵ ਕਰਨ ਵਾਸਤੇ ਦੇ ਆਰ ਗੈਟਿੰਗ ਇਨ ਟੂ ਡਾਟਾ ਸਾਇੰਸਿਸ ਅਤੇ ਇਹ ਪਰਟੀਕੁਲਰ ਇੱਕ ਸਟਰੀਮ ਬਣਾਤਾ ਹੁਣ ਜਿਹੜਾ ਇੰਜੀਨੀਅਰਿੰਗ ਦਾ ਜਿਹੜਾ ਸਟਰੀਮ ਹੈ ਉਹ ਕਿਉਂਕਿ ਇੰਡੀਆ 'ਚ ਰੀਸੈਂਟਲੀ ਜਸਟ ਫੋਰ ਯੂਅਰ ਇਨਫੋ ਕਿਉਂਕਿ ਵੀ ਆਰ ਡਿਸਕਸਿੰਗ ਐਂਡ 44% ਜਿਹੜੀਆਂ ਇੰਜੀਨੀਅਰਿੰਗ ਦੀਆਂ ਸੀਟਸ ਸੀਗੀਆਂ ਦੇ ਵਰ ਵੈਕੈਂਟ ਸੋ ਲੋਕੀ ਆਏ ਨਹੀਂ ਸੀ ਕਿਸੇ ਟਾਈਮ ਤੇ ਇੰਨਾ ਕੰਪੀਟੀਸ਼ਨ ਹੁੰਦਾ ਸੀ ਇੱਥੇ ਇੰਨਾ ਕੰਪੀਟੀਸ਼ਨ ਹੈ ਬਟ ਉੱਥੇ ਲੋਕੀ ਉਹ ਸੀਟਸ ਨਹੀਂ ਲੈ ਰਹੇ ਤੇ ਰੀਜ਼ਨ ਬੀਇੰਗ ਕਿ ਵੀ ਪ੍ਰੋਬਲਮ ਤੁਸੀਂ ਜੇ ਤੁਸੀਂ ਇੰਜੀਨੀਅਰ ਬਣਨਾ ਬਟ ਕੋਈ ਪ੍ਰੋਬਲਮ ਸੋਲਵਰ ਹੋਣੇ ਚਾਹੀਦੇ ਹੋ ਤੇ ਦਿਸ ਇਜ਼ ਵੈਰੀ ਮੱਚ ਨਾਓ ਪੀਪਲ ਆਰ ਥਿੰਕਿੰਗ ਐਂਡ IIT ਵਰਗੇ ਜਿਹੜੇ ਜਿਹੜੇ ਪ੍ਰੈਸਟੀਜੀਅਸ ਇੰਸਟੀਚਿਊਟਸ ਨੇ NIT ਨੇ IIT ਇੰਡੀਅਨ ਇੰਸਟੀਚਿਊਟ ਆਫ ਟੈਕਨੋਲੋਜੀ ਐਂਡ NIT ਮੀਨ ਨੈਸ਼ਨਲ ਇੰਸਟੀਚਿਊਟ ਆਫ ਟੈਕਨੋਲੋਜੀ ਜਿਹੜਾ ਕਿ ਆਪਾਂ ਜਿੱਥੋਂ ਪੜ੍ਹੇ ਹਾਂ REC ਪਹਿਲਾਂ ਕਹਿੰਦੇ ਸੀਗੇ ਰੀਜਨਲ ਇੰਜੀਨੀਅਰਿੰਗ ਕਾਲਜ ਅਤੇ ਉੱਥੇ ਹੁਣ ਇਹ ਚੀਜ਼ਾਂ ਚੇਂਜ ਹੋ ਗਈਆਂ ਤੁਸੀਂ ਪ੍ਰੋਬਲਮ ਸੋਲਵ ਕਰਨ ਵਾਲੀਆਂ ਜਿਹੜੀਆਂ ਸਕਿੱਲਸ ਨੇ ਉਹ ਤੁਹਾਡੇ 'ਚ ਹੋਣੀਆਂ ਸੋ ਇਟਸ ਵੈਰੀ ਗੁੱਡ ਕਿਉਂਕਿ ਜੇ ਤੁਸੀਂ ਟਾਈਮ 'ਤੇ ਡਿਸਾਈਡ ਕਰ ਲੈਂਦੇ ਹੋ ਕਿ ਵਟ ਯੂ ਵਾਂਟ ਟੂ ਡੂ ਅਦਰਵਾਈਜ਼ ਪਹਿਲਾਂ ਹੈ ਨਾ ਪਹਿਲਾਂ ਕਰਕੇ ਫਿਰ ਬੰਦੇ ਕਈ ਕਿਉਂਕਿ ਮੇਰੀਆਂ ਫੈਮਿਲੀ ਫਰੈਂਡਸ ਜਿਹੜੇ ਨੇ ਉਹਨਾਂ ਨੇ ਇੱਕ 4 ਸਾਲ ਪਹਿਲਾਂ ਜਾਂ 5 ਸਾਲ ਪਹਿਲਾਂ ਉਹਨਾਂ ਨੇ ਡਿਸਾਈਡ ਕੀਤਾ ਸੀ ਉਹਨਾਂ ਦਾ ਬੱਚਾ ਕੰਪਿਊਟਰ ਸਾਇੰਸ ਦੇ ਵਿੱਚ ਜਾਏਗਾ ਜਾਂ ਉਹਦੇ ਨਾਲ ਰਿਲੇਟਡ ਕੋਈ ਵੀ ਫੀਲਡ ਬਟ ਸਲੋਲੀ ਸਲੋਲੀ

0: I want my kids to have better jobs, to have be settled, yes, right?
1: Yeah.
0: So that's what parents want to understand that. But I, at the same time, mental health, if I went into being a doctor, I don't think I would be able to do it. Mm-hmm. I wouldn't be able to help others the way that I feel like I'm helping them now, through like storytelling and being able to be who I am fully. So it took a while, but now my mom and dad are very proud of me. Mm-hmm. And they're just like, oh yeah, my daughters, my mom used to say, she's like, oh, she's becoming Shah Rukh Khan. I'm hoping she says Diljit Dosanjh now, but, but she would be like, yeah, she's becoming that. She's becoming, she's doing something for herself, basically.
1: Yes, no, definitely. Yeah. ਸਾਈਕੋਲੋਜੀ ਦੀ ਗੱਲ ਕਰਦੇ ਆ, ਮੈਡੀਸਨ ਦੀ, ਡਾਕਟਰਸ ਦੀ ਗੱਲ ਕਰਦੇ ਆ, ਤੇ ਨੋ ਡਾਊਟ ਬਹੁਤ ਵਧੀਆ ਪੈਸਾ ਹੁੰਦਾ, ਸੋ ਦੇ ਫੀਲ ਕੰਫਰਟੇਬਲ ਹੈ ਨਾ ਜਦੋਂ ਤੁਹਾਡੇ ਕੋਲ ਪੈਸਾ, ਤੇ ਕਾਫੀ ਚੀਜ਼ਾਂ ਤੁਹਾਡੀਆਂ ਰਿਜ਼ੋਲਵ ਹੋ ਜਾਂਦੀਆਂ. ਬਟ ਇਨਸਟੈਡ ਕਈ ਵਾਰੀ ਕੀ ਹੁੰਦਾ ਵੀ ਪੈਸਾ ਹੀ ਇਕੱਲਾ ਨਹੀਂ ਹੁੰਦਾ ਤੁਹਾਨੂੰ ਚਾਹੀਦਾ, ਜਾਂ ਤੁਹਾਡਾ ਪ੍ਰੋਫੈਸ਼ਨ ਹੀ ਉਹ ਨਹੀਂ ਵੀ ਜਿਹਦੇ 'ਚ ਤੁਸੀਂ, ਇਫ ਯੂ ਆਰ ਨੋਟ ਫੀਲਿੰਗ ਕੰਫਰਟੇਬਲ ਦੈਨ ਤੁਸੀਂ ਕਿਉਂ ਉਹ ਚੀਜ਼ ਨੂੰ ਕਰੋਗੇ. ਤੇ ਆਈ ਥਿੰਕ ਦੈਟਸ ਵੈਰੀ ਗੁੱਡ. ਤੁਹਾਡੇ ਪੇਰੈਂਟਸ ਵੀ ਪਹਿਲਾਂ ਤਾਂ ਨਹੀਂ ਸਮਝਦੇ, ਜਿਹੜੇ ਪੇਰੈਂਟਸ ਦੇਖ ਰਹੇ ਨੇ ਸੁਣ ਰਹੇ ਨੇ, ਆਈ ਨੋ ਵੀ ਬਹੁਤ ਮੁਸ਼ਕਿਲ ਲੱਗਦਾ ਕਿ ਵੀ ਬੱਚਾ ਜਿਹੜਾ ਉਹ ਸਾਇੰਸ ਨੂੰ ਛੱਡ ਕੇ ਤੇ ਉਹ ਕਹੇ ਮੈਂ ਆਰਟਸ ਦੇ ਵਿੱਚ ਜਾਣਾ ਚਾਹੁੰਦਾ ਵਾਂ, ਤੇ ਹਾਂਜੀ ਆਪਣਾ ਕਰੀਅਰ ਜਿਹੜਾ ਉਸ ਲਾਈਨ ਦੇ ਵਿੱਚ ਲੈ ਕੇ ਜਾਣਾ. ਬਟ ਅਲਟੀਮੇਟਲੀ ਜਦੋਂ ਆਪਣੇ ਆਪ ਡਿਸਾਈਡ ਕਰਦੇ ਨੇ ਤੇ ਆਈ ਥਿੰਕ ਦੇ ਡੂ ਗੁੱਡ. ਦੇ ਨੋ, ਜਿੱਦਾਂ ਤੁਸੀਂ ਦੱਸ ਰਹੇ ਹੋ ਵੀ ਤੁਸੀਂ ਕਰਨ ਤੋਂ ਬਾਅਦ ਹੁਣ ਅੰਡਰਸਟੈਂਡ ਕਰਦੇ ਹੋ ਵੀ ਯੂ ਆਰ ਹੈਲਪਿੰਗ ਮੋਰ ਪੀਪਲ ਦੈਨ ਜਸਟ ਉਦਾਂ ਹੀ ਜੇ ਹੈ ਨਾ ਆਪਣੇ ਆਪਣੇ ਵਾਸਤੇ ਇਕੱਲੇ ਸੋਚਦੇ ਵੀ ਮੈਂ ਆਪਣਾ ਕਰੀਅਰ ਜਿਹੜਾ ਉਸ ਤਰ੍ਹਾਂ ਦਾ ਰੱਖਾਂ.
0: ਹਾਂਜੀ, that's true.
1: ਸੋ ਜੀ ਬਿਲਕੁਲ. ਤੇ ਹੁਣੇ ਹੁਣੇ ਵੈਸੇ ਆਪਾਂ ਖਬਰ ਚ ਵੀ ਸੁਣ ਰਹੇ ਵੀ ਜਿਹੜੇ ਲੋਕੀ ਪ੍ਰੋਫੈਸ਼ਨਲ ਡਿਗਰੀ ਜਾਂ ਯੂਨੀਵਰਸਿਟੀ ਡਿਗਰੀ ਜਿਨ੍ਹਾਂ ਕੋਲ ਹੁੰਦੀ ਹੈ ਉਹ ਬੈਟਰ ਆਫ ਹੁੰਦੇ ਨੇ ਐਸ ਕੰਪੇਅਰ ਟੂ ਰੈਗੂਲਰ ਜੋਬ ਜਿਹੜੇ ਹਾਈ ਸਕੂਲ ਤੋਂ ਬਾਅਦ. ਸੋ ਜੋ ਆਪਾਂ ਜੋਤੀ ਦੇ ਨਾਲ ਗੱਲਬਾਤ ਕਰ ਰਹੇ ਹਾਂ, ਬੇਸਿਕਲੀ ਚ ਕਈ ਚੀਜ਼ਾਂ ਸਾਹਮਣੇ ਆਉਂਦੀਆਂ. ਇੱਕ ਤੇ ਵੀ ਮੈਂਟਲ ਹੈਲਥ ਜਿਹੜੀ ਬੜੀ ਇੰਪੋਰਟੈਂਟ ਹੈ, ਤੇ ਜਿਹੜਾ ਡਿਸੀਜਨ ਮੇਕਿੰਗ ਹੈ ਉਹ ਬੜੀ ਇੰਪੋਰਟੈਂਟ ਹੈ. ਬੱਚਿਆਂ ਦੇ ਨਾਲ ਤੁਸੀਂ ਮਿਲ ਕੇ ਉਹਨਾਂ ਦੇ ਨਾਲ ਅੰਡਰਸਟੈਂਡ ਕਰਨਾ. ਕਈ ਵਾਰੀ ਆਪਾਂ ਐਜ਼ ਏ ਇਮੀਗ੍ਰੈਂਟ ਪੇਰੈਂਟਸ, ਕਿਉਂਕਿ ਆਪਾਂ ਬਹੁਤ ਪੁਸ਼ ਕੀਤਾ ਹੁੰਦਾ ਆਪਣੀ ਲਾਈਫ 'ਚ, ਸਾਰਿਆਂ ਨੇ ਇਸ ਲੈਵਲ ਤੱਕ ਐਕਸਟ੍ਰੀਮ ਗਏ ਹੁੰਦੇ ਆ, ਤੁਸੀਂ ਆਪਣੇ ਫੈਮਿਲੀ 'ਚ ਆਪਣੇ ਪੇਰੈਂਟਸ ਨੂੰ ਵੀ ਦੇਖਿਆ ਹੋਏਗਾ, ਬਾਕੀ ਵੀ ਸਾਰਿਆਂ ਨੂੰ, ਕਿ ਵੀ ਕਿੰਨਾ ਜ਼ਿਆਦਾ ਮਿਹਨਤ ਕਰਦੇ ਹਾਂ ਤੇ ਫਿਰ ਜਾ ਕੇ, ਤੇ ਜਿਹਨੂੰ ਕਹਿੰਦੇ ਨੇ ਪੰਜਾਬੀ 'ਚ ਪੂਰੀ ਪੈਂਦੀ ਹੈ ਜਾਂ ਐਂਡਸ ਮੀਟ ਹੁੰਦੇ ਆ
0: ਨਾ.
1: ਸੋ ਇਟਸ ਨੋਟ ਈਜ਼ੀ ਟੂ ਸੈਟਲ ਡਾਊਨ ਇਨ ਦਿਸ ਕੰਟਰੀ. ਬਟ ਦੈਨ ਫਿਰ ਬੱਚੇ ਰੇਜ ਕਰਨੇ, ਫਿਰ ਉਹਨਾਂ ਨੂੰ ਚੰਗੀ ਐਜੂਕੇਸ਼ਨ ਦੇਣੀ, ਉਹਨਾਂ ਵਾਸਤੇ ਸੇਵਿੰਗਸ ਕਰਨੀਆਂ. ਸੋ ਉਹਨਾਂ ਦਾ ਜਿਹੜਾ ਇੱਕ ਆਪਣਾ ਟਫ ਟਾਈਮ ਹੁੰਦਾ ਜਿਹੜਾ ਉਹਨਾਂ ਨੇ ਕੀਤਾ ਹੁੰਦਾ, ਤੇ ਇਟਸ ਗੁੱਡ ਕਿ ਵੀ ਤੁਹਾਡੇ ਪੇਰੈਂਟਸ ਅੰਡਰਸਟੈਂਡ ਕੀਤਾ ਉਹਨਾਂ ਨੇ. ਤੇ ਬਾਕੀ ਪੇਰੈਂਟਸ ਵਾਸਤੇ ਵੀ ਇਹੀ ਆਪਾਂ ਕਹਾਂਗੇ ਵੀ ਉਹਨਾਂ ਨੂੰ ਵੀ ਅੰਡਰਸਟੈਂਡ ਕਰਨਾ ਚਾਹੀਦਾ. ਜੇ ਬੱਚਾ ਵਾਕਈ ਤੁਹਾਨੂੰ ਪਤਾ ਲੱਗ ਜਾਂਦਾ, ਆਈ ਥਿੰਕ ਹੈ ਨਾ, ਜੇ ਤੁਸੀਂ ਸੀਰੀਅਸ ਸੀਗੇ ਤੇ ਤੁਹਾਡੇ ਪੇਰੈਂਟਸ ਅੰਡਰਸਟੈਂਡ ਕਰਦੇ ਹੋਣਗੇ. ਜਿਹੜੇ ਯੰਗ ਬੱਚੇ ਜਾਂ ਜਿਹੜੇ ਸੁਣ ਰਹੇ ਨੇ ਜਾਂ ਪੇਰੈਂਟਸ ਵੀ, ਉਹਨਾਂ ਵਾਸਤੇ ਇਹ ਹੈ ਵੀ ਤੁਸੀਂ ਆਪਣੇ ਬੱਚਿਆਂ ਨੂੰ ਕੋਈ ਵੀ ਪਲਾਨ ਦਿਓ ਪ੍ਰੋਪਰ, ਤੁਹਾਡੇ ਕੋਲ ਕੀ ਪਲਾਨ ਹੈਗਾ. ਨੋਟ ਕਿ ਵੀ ਜਸਟ ਤੁਸੀਂ ਇਹ ਕਰਨਾ ਚਾਹੁੰਦੇ ਹੋ ਤੇ ਤੁਹਾਡੀ ਸਾਰੀ ਕੀਤੀ ਕਰਾਈ ਮਿਹਨਤ ਜਾਂ ਤੁਹਾਡੇ ਜਿਹੜੇ ਸੁਪਨੇ ਨੇ ਜੋ ਵੀ ਤੁਸੀਂ ਉਹਨਾਂ ਵਾਸਤੇ ਪਲਾਨ ਕੀਤੇ, ਉਹਨਾਂ ਨੂੰ ਸਾਈਡ ਤੇ ਕਰਕੇ ਵੇਚਣਾ ਚਲੇ ਜਾਣ, ਇੱਕ ਪ੍ਰੋਪਰ ਰਿਟਨ ਪਲਾਨ ਆਈ ਥਿੰਕ,
0: ਰਾਈਟ?
1: ਕੀ ਵੀ ਅਗਰ ਇਫ ਦੇ ਕੈਨ ਟੈਲ ਯੂ ਵਟ ਯੂ ਵਾਂਟ ਟੂ ਡੂ, ਹਾਊ ਯੂ ਵਿਲ ਬੀ ਅਚੀਵਿੰਗ ਦੈਟ ਗੋਲ ਐਂਡ ਐਵਰੀਥਿੰਗ.
0: ਆਈ ਫੀਲ ਲਾਈਕ ਬੀਇੰਗ ਲਾਈਕ ਓਪਨ ਐਂਡ ਫਰੈਂਡਲੀ ਇਵਨ ਵਿਦ ਯੂਰ ਕਿਡਸ, ਐਂਡ ਦੈਟਸ ਵਾਟ ਮਾਈ ਪੇਰੈਂਟਸ ਡਿਡ ਗਰੋਇੰਗ ਅਪ. ਆਈ ਫੈਲਟ ਸੇਫ ਗੋਇੰਗ ਟੂ ਥੈਮ ਐਂਡ ਬੀਇੰਗ ਲਾਈਕ, ਓਹ this isn't going to work, or even like even school stuff like growing up. So I feel like being a little friendly, having the parent child relationship, but then offering up a safe space, it makes a whole difference of how your relationship in the future will be with your kids as well.
1: Mm-hmm.
0: It depending if you disregard them or even like are they you accept what they're saying or at least think about it.
1: ਦੈਟਸ ਵੈਰੀ ਗੁੱਡ, ਕਿਉਂਕਿ ਪੇਰੈਂਟਸ ਵਾਸਤੇ ਐਕਚੁਲੀ ਗੱਲ ਤੇ ਆਪਾਂ ਜੋਤੀ ਹੁਣਾਂ ਦੇ ਨਾਲ ਕਰ ਰਹੇ ਹਾਂ ਜੀ ਅੱਜ, ਜਿਹੜੇ ਕਿ ਸਾਡੇ ਲੋਕਲ ਕਮਿਊਨਿਟੀ ਤੋਂ, ਕਿਉਂਕਿ ਇਹਨਾਂ ਨੂੰ ਆਪਾਂ ਛੋਟੇ ਹੁੰਦੇ ਤੋਂ ਭੰਗੜੇ ਪਾਉਂਦਿਆਂ ਤੋਂ ਦੇਖਿਆ, ਤੇ ਹੁਣ ਇਹਨਾਂ ਨੇ ਯੂਨੀਵਰਸਿਟੀ ਡਿਗਰੀ ਹਾਸਲ ਕਰਨ ਤੋਂ ਬਾਅਦ ਅੱਜ ਆਪਣੀ ਲਾਈਨ ਦੇ ਵਿੱਚ ਡਾਕੂਮੈਂਟਰੀ ਜਾਂ ਸ਼ੋਰਟ ਵੀਡੀਓਜ਼ ਜਿਹੜੀਆਂ ਕਹਿੰਦੇ ਹੈ ਨਾ, ਸ਼ੋਰਟ ਮੂਵੀ,
0: ਸ਼ੋਰਟ ਫਿਲਮਸ ਐਂਡ ਥੀਏਟਰ ਪਲੇਸ ਐਸ ਵੈਲ,
1: ਸ਼ੋਰਟ ਫਿਲਮਸ ਐਂਡ ਥੀਏਟਰ ਕਰਦੇ ਨੇ. ਤੇ ਕਿਉਂਕਿ ਰਾਈਟ ਵੇ ਆਪਾਂ ਆਪਣੀ ਗੱਲਬਾਤ ਜਿਹੜੀ ਹੈ, ਜਦੋਂ ਮੈਂਟਲ ਹੈਲਥ ਦੀ ਗੱਲ ਆਈ ਤੇ ਬੱਚਿਆਂ ਦੀ ਤੇ ਪੇਰੈਂਟਸ ਦੀ, ਤੇ ਆਪਾਂ ਥੋੜਾ ਜਿਹਾ ਸਟੋਰੀ ਨੂੰ ਦੂਜੇ ਪਾਸੇ ਲੈ ਗਏ, ਬਟ ਥੋੜਾ ਜਿਹਾ ਫਿਰ ਵਾਪਸ ਆਉਂਦੇ ਹਾਂ ਤੇ ਇਹਨਾਂ ਦੀ ਜ਼ਿੰਦਗੀ

0: Radio now comes live to your location, bringing energy, excitement, and real-time engagement. From store openings to special events, from product launches to community celebrations, we don't just promote your business, we create an experience your customers remember. Our team reaches your venue, connects with the crowd, and broadcasts your brand across a wide 250-kilometer network. More visibility, more trust, more customers. Let your business be seen, heard, and celebrated. Book your live promotion today with Sebrang Radio. Your brand, on air and on ground. Visit sebrang.ca or call 403-400-0203.
1: ਬਿਲਕੁਲ ਜੀ ਸਬਰੰਗ ਦੇ ਇਹ ਵੈਸੇ ਕਿਉਂਕਿ ਤੁਹਾਨੂੰ ਪਤਾ ਵੀ ਸਾਡੀ ਆਈ ਟੀ ਦਾ ਵੀ ਕੰਮ ਹੈ ਬੇਸਿਕਲੀ ਆਈ ਵੈਬ ਗਾਏ ਡੋਟ ਸੀ ਏ ਵੈਬਸਾਈਟ 'ਤੇ ਜਾ ਕੇ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੀ ਆਪਾਂ ਜਿਹੜੀਆਂ ਨੇ ਏ ਆਈ ਦੀਆਂ ਵੀਡੀਓਜ਼ ਵੀ ਬਣਾਉਂਦੇ ਹਾਂ ਅਤੇ ਐਡਵਰਟਾਈਜ਼ਮੈਂਟ ਵੀ ਬੇਸਿਕਲੀ ਏ ਆਈ ਦੀ ਐਡ ਇਟਸ ਨੋਟ ਹਿਊਮਨ ਨਹੀਂ ਹੈਗਾ ਵੀ ਕੈਨ ਸੀ ਦੈਟ ਐਂਡ ਇਹੀ ਚੀਜ਼ਾਂ ਕਰਦੇ ਹਾਂ ਸੋ ਅੱਜ ਸਾਡੇ ਨਾਲ ਵੈਸੇ ਇਹ ਤਾਂ ਏ ਆਈ ਦੀ ਵੀਡੀਓ ਪਰ ਅੱਜ ਸਾਡੇ ਨਾਲ ਰੀਅਲ ਆਰਟਿਸਟ ਜਿਹੜੇ ਨੇ ਪਹੁੰਚੇ ਨੇ ਸੋ ਜੋਤੀ ਜਿਹੜੇ ਨੇ ਇਹਨਾਂ ਨੇ ਆਪਣੀ ਲਾਈਫ ਦੇ ਵਿੱਚ ਕਾਫੀ ਕੁਛ ਅਚੀਵ ਕਰ ਲਿਆ ਆਲਰੇਡੀ ਅਤੇ ਫਿਲਮਾਂ ਵੀ ਬਣਾ ਰਹੇ ਨੇ ਉਸ ਤੋਂ ਇਲਾਵਾ ਰਾਈਟਿੰਗ ਅਤੇ ਡਿਸਕਸ਼ਨ ਤੋਂ ਇਲਾਵਾ ਜਲਦੀ ਇਹ ਇੱਕ ਡਾਇਰੈਕਟ ਕਰਨ ਜਾ ਰਹੇ ਨੇ ਸ਼ੋਰਟ ਫਿਲਮ
2: short film that I'm writing and then a stage play as well
1: stage play
2: yeah
1: stage play main bhul jana kyunki stage play bada important hunda hai
2: yeah.
1: very important and main dekhya kai stage play jehde ne oh bande nu utthe band ke rakh dinde ne you know they feel like very yeah. good but tusi english ch karde ho gaya na
2: yeah it's mostly
1: most
2: english.
1: English
2: yeah
1: so I think it's good fair we apa english samajhde hain it's not we don't
2: yeah
1: but it will be good aan wale time de vich ਇਹਨਾਂ ਕੋਲ ਜਾਣਾਂਗੇ ਵੀ ਕਿੱਥੇ ਤੇ ਕੀ ਸਟੇਜ ਪਲੇ ਕਰ ਰਹੇ ਨੇ ਤੇ ਜਿੱਦਾਂ ਕਿ ਤੁਸੀਂ ਜਾਣਦੇ ਵੀ ਇਹ ਪ੍ਰੋਗਰਾਮ ਜਿਹੜੇ ਨੇ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 to 8 ਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ ਅੱਜ ਦਾ ਪ੍ਰੋਗਰਾਮ 5 ਵਜੇ ਤੱਕ ਚੱਲੇਗਾ ਸੋ ਇਸ ਕਰਕੇ ਮੈਂ ਜੋਤੀ ਨੂੰ ਰਿਕੁਐਸਟ ਕੀਤੀ ਵੀ ਥੋੜ੍ਹੀ ਦੇਰ 2 ਵਜੇ ਇੱਕ ਛੋਟੀ ਜਿਹੀ ਬ੍ਰੇਕ ਹੁੰਦੀ ਹੈ ਸਟੂਡੀਓ ਦੀ ਉਹ ਬ੍ਰੇਕ ਲੈ ਕੇ ਆਪਾਂ ਫਿਰ ਹੋਰ ਥੋੜ੍ਹੀ ਜਿਹੀ ਗੱਲਬਾਤ ਇਹਨਾਂ ਦੀ ਜ਼ਿੰਦਗੀ ਦੇ ਬਾਰੇ ਜਾਣਨ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਜਿਹੜੀ ਜਿਹੜੀ ਚੀਜ਼ਾਂ ਕੀ ਹੁੰਦਾ ਵੀ ਸਮ ਟਾਈਮ ਵੀ ਫੀਲ ਕਨੈਕਟਡ ਜਦੋਂ ਤੁਸੀਂ ਗੱਲਬਾਤ ਕਰਦੇ ਹੋ ਤੇ ਫਲੋ ਦੇ ਵਿੱਚ ਹੈ ਨਾ
2: ਆਪਾਂ
1: ਜ਼ਿਆਦਾ ਗੱਲ ਕਰ ਲੈਂਦੇ ਹਾਂ ਬਟ ਅਦਰਵਾਈਜ਼ ਕੋਈ ਪ੍ਰੀ ਪਲਾਨ ਨਹੀਂ ਹੁੰਦਾ ਕਿ ਵੀ ਕੀ ਠੀਕ ਹੈ ਨਾ ਸੋ ਤੇ ਕਈ ਵਾਰੀ ਲੋਕਾਂ ਨੇ ਸਵਾਲ ਤਿਆਰ ਕੀਤੇ ਹੁੰਦੇ ਵੀ ਇਹ ਸਵਾਲ ਪੁੱਛਣਾ ਇੰਨਾ ਕੁ ਪੁੱਛਣਾ ਚਲੋ ਜੀ ਤੇ ਕੰਮ ਹੋ ਗਿਆ ਬਸ ਉਹਦੇ ਨਾਲ ਡਨ ਡੀਲ ਬਟ ਆਈ ਥਿੰਕ ਵੀ ਸਾਡੇ ਵਾਸਤੇ ਵਧੀਆ ਚੀਜ਼ ਇਹ ਹੈ ਵੀ ਆਪਾਂ ਵੀ ਨੋ ਈਚ ਅਦਰ ਮਤਲਬ ਮੈਂ ਬੇਸਿਕਲੀ ਕਿਉਂਕਿ ਆਈ ਨੋ ਵੀ ਮੇਰੀ ਟੀਮ ਨੇ ਤੁਹਾਡੀ ਫੋਟੋ ਜਿਹੜੀ ਸੀਗੀ ਸਾਡੀ ਵੈਬਸਾਈਟ ਦੇ ਉੱਤੇ ਸੀਗੀ ਵੀ ਭੰਗੜੇ ਗਰੁੱਪ ਦੇ ਵਿੱਚ ਜਾਂ ਉਸ ਦਾ ਵੀਡੀਓ ਵੀ ਹੋਵੇ ਜਦੋਂ ਵੀ ਪੁਰਾਣੀਆਂ ਤੇ ਉਸ ਤੋਂ ਬਾਅਦ ਜਦੋਂ ਤੁਸੀਂ ਹੈ ਨਾ ਸਟੂਡੀਓ 'ਚ ਅੱਜ ਆਏ ਤੇ ਆਈ ਫੀਲ ਕਿ ਵੀ ਨਹੀਂ ਆਪਾਂ ਨੂੰ ਜੇ ਕੋਈ ਸਾਡਾ ਯੰਗ ਕੋਈ ਆਰਟਿਸਟ ਜਿਹੜਾ ਅੱਗੇ ਵੱਧ ਰਿਹਾ ਜਾਂ ਕੁਛ ਕਰ ਰਿਹਾ ਤੇ ਸਾਨੂੰ ਉਹਨੂੰ ਪ੍ਰਮੋਟ ਕਰਨਾ ਚਾਹੀਦਾ ਉਹਦਾ ਮੈਸੇਜ ਦੇਣਾ ਚਾਹੀਦਾ ਰਾਈਟ ਸੋ ਕਿਉਂਕਿ ਲੋਕਾਂ ਨੂੰ ਪਤਾ ਲੱਗੇ ਵੀ ਕੱਲ੍ਹ ਨੂੰ ਕਿਤੇ ਤੁਹਾਡਾ ਕੋਈ ਪੋਸਟਰ ਆਉਂਦਾ ਹੈ ਜਾਂ ਮੇਨ ਸਟ੍ਰੀਮ ਦੇ ਵਿੱਚ ਜਿਹੜੇ ਬੱਚੇ ਦੇਖਦੇ ਨੇ ਤੇ ਉਹ ਦੇਖਣ ਵੀ ਨਹੀਂ Jyoti is very welcoming and if they want any advice from you they can approach you easily right
2: so definitely I'm if anyone sees me on the street come say hi
1: yeah but definitely kyunki eh bada vadhiya inna di nature vi changi hai te artist vi vadhiya ne jidda ne dassya hi sara kyunki already kafi kam kar chuke ne but ek hunda vi koi waise hi artist ban janda ek hunda vi jadon learn karda basically so you ਲਰਨ ਬੇਸਿਕਲੀ ਜਿੱਦਾਂ ਕਿ ਵੀ ਇਸ ਇੰਡਸਟਰੀ ਦੇ ਵਿੱਚ ਆਉਣ ਤੋਂ ਪਹਿਲਾਂ ਪ੍ਰੋਫੈਸ਼ਨਲ ਕੁਆਲੀਫਿਕੇਸ਼ਨ ਲਈ ਜਿਹਦੇ 'ਚ ਯੂਨੀਵਰਸਿਟੀ ਡਿਗਰੀ ਲਈ ਫਿਰ ਉਸ ਤੋਂ ਬਾਅਦ ਤੁਸੀਂ ਵੈਨਕੂਵਰ ਜਾ ਕੇ ਵੀ ਟ੍ਰੇਨਿੰਗ ਕਰਕੇ ਆਏ ਹੋ ਤੇ ਉੱਥੇ ਵੀ ਕੰਮ ਕੀਤਾ ਇੱਥੇ ਵੀ ਕੰਮ ਕਰ ਰਹੇ ਹੋ ਸੋ ਜਿਹੜੇ ਦੋਸਤ ਦੇਖ ਰਹੇ ਨੇ ਸੁਣ ਰਹੇ ਉਹਨਾਂ ਨੂੰ ਦੱਸ ਦਈਏ ਵੀ ਅੱਜ ਸਾਡੇ ਨਾਲ ਜੋਤੀ ਜੀ ਸ਼ਾਮਲ ਨੇ ਜਿਹੜੇ ਕਿ ਆਪਣੀ ਕਮਿਊਨਿਟੀ ਦੇ ਹੱਥੋਂ ਹੀ ਇਹਨਾਂ ਨੇ ਭੰਗੜੇ ਗਿੱਧੇ ਤੋਂ ਆਪਣਾ ਸਫ਼ਰ ਤੇ ਨਹੀਂ ਮੈਂ ਕਹਾਂਗਾ ਭੰਗੜਾ ਗਿੱਧਾ ਦੇ ਵੈਸੇ ਬੱਚੇ ਕਰਦੇ ਨੇ ਬਟ ਉਸ ਤੋਂ ਬਾਅਦ ਇਹਨਾਂ ਨੇ ਰੀਅਲ ਲਾਈਫ ਆਪਣੀ ਜਿਹੜੀ ਉਹ ਯੂਨੀਵਰਸਿਟੀ ਆਫ ਕੈਲਗਰੀ ਤੋਂ ਸ਼ੁਰੂ ਕੀਤੀ ਤੇ ਉਹਦੇ ਨਾਲ ਨਾਲ ਅੱਗੇ ਵੱਧ ਕੇ ਤੇ ਕਾਫੀ ਕੁਛ ਕੀਤਾ ਆਪਾਂ ਉਹਦੇ ਤੇ ਗੱਲਬਾਤ ਕਰਦੇ ਰਵਾਂਗੇ ਇੱਕ ਛੋਟਾ ਜਿਹਾ ਸਟੂਡੀਓ ਦੀ ਬ੍ਰੇਕ ਲੈਂਦੇ ਫੋਰ ਕਪਲ ਮਿੰਟਸ ਔਰ ਮੇਬੀ 1 ਮਿੰਟ ਤੇ ਫਿਰ ਵਾਪਸ ਮਿਲਦੇ ਹਾਂ ਜੀ ਇਸ ਬ੍ਰੇਕ ਤੋਂ ਬਾਅਦ
3: The time is 2 p.m. You are listening to Fairchild Radio, CHKF FM.

0: ਦੋਸਤੋ ਡੈਨ ਸਿੱਧੂ ਲਾਈਵ ਇਨ ਲੋਕ ਸਾਥ ਤੁਸੀਂ ਹਰ ਐਤਵਾਰ 5 ਵਜੇ ਤੋਂ ਲੈ ਕੇ 7 ਵਜੇ ਤੱਕ ਸੁਣ ਸਕਦੇ ਹੋ ਸਮਾਜਿਕ ਆਰਥਿਕ ਤੇ ਰਾਜਨੀਤਿਕ ਪੱਖ ਦੇ ਮਸਲੇ ਮਿੰਟੂ ਗੁਰੇ ਸਰੀਆ ਤੋਂ ਪੰਜਾਬ ਤੇ ਭਾਰਤ ਦੀਆਂ ਖਬਰਾਂ ਸਟੂਡੀਓ ਦਾ ਨੰਬਰ 4577-1947
1: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
2: The following program speaks to the East Indian community, uniting the world for your listening pleasure at Fairchild Radio, the multicultural spirit of Calgary, CHKF 94.7 FM.
3: ਇੱਕ ਵਾਰੀ ਫਿਰ ਤੋਂ ਸਵਾਗਤ ਹੈ ਸਬਰੰਗ ਰੇਡੀਓ 94.7 FM ਦੇ ਸਾਰੇ ਲਿਸਨਰਸ ਦਾ ਤੇ ਅੱਜ ਦੇ ਪ੍ਰੋਗਰਾਮ 'ਚ ਵਾਪਸ ਆ ਗਏ ਜੀ ਆਪਾਂ ਜੋਤੀ ਜੀ ਦੇ ਨਾਲ ਗੱਲਬਾਤ ਕਰਨ ਵਾਸਤੇ ਇੱਕਦਮ ਮੇਰੀ ਜਦੋਂ ਮੈਂ ਰੇਡੀਓ ਤੇ ਜਾਂਦਾ ਮੇਰੀ ਆਵਾਜ਼ ਥੋੜੀ ਡਿਫਰੈਂਟ ਹੋ ਜਾਂਦੀ ਪਤਾ ਨਹੀਂ ਹਾਂ ਥੋੜਾ ਬਟ ਇਟਸ ਆਲ ਗੁੱਡ ਜੋ ਵੀ ਹੈ ਤੇ ਜੀ ਥੋੜਾ ਜੋਤੀ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਥੋੜਾ ਸਫ਼ਰ ਵੀ ਦੱਸਿਆ ਜੋਤੀ ਆਪਣੀ ਥੋੜਾ ਜਿਹੀ ਫੈਮਿਲੀ ਬਾਰੇ ਵੀ ਸਾਨੂੰ ਦੱਸੋ ਤੁਹਾਡੀ ਫੈਮਿਲੀ 'ਚ ਕੌਣ ਕੌਣ ਹੈ ਤੇ ਕੀ ਕਰਦੇ ਨੇ ਜੇ ਤੁਸੀਂ ਦੱਸਣਾ ਚਾਹੋ
4: ਯਾ ਸ਼ੋਰ ਆਈ ਹੈਵ ਮਾਈ ਮਮ ਮਾਈ ਡੈਡ they mostly work customer service and all that. I have a sister who's younger than me. She's actually a musician. She writes and composes her own music, but also for short films that I've done. And then my short films, I'm going to make her write music. And then my brother, he works as a mechanic. So yeah, it's just me and my sister that are very artist based.
3: ਉਹੀ ਤੁਹਾਡੇ ਕੰਮ ਦੀ ਹੈ ਬਾਕੀ ਭਰਾ ਦੇ ਨਾਲ ਤਾਂ ਕੋਈ ਕੰਮ ਦਾ ਲੈਣਾ ਗੱਡੀਆਂ ਗੁੱਡੀਆਂ ਕੰਮ ਕਰਨਾ ਹੈਗਾ ਛੱਡਦਾ
4: ਐਗਜ਼ੈਕਟਲੀ ਵੀ ਡ੍ਰੌਪ ਹਰ ਕਾਰਸ ਆਫ ਐਂਡ
3: ਓਕੇ ਯਾ ਸੋ ਨੋ ਦੈਟਸ ਗੁੱਡ ਸੋ ਕੰਮ ਦੀ ਮਤਲਬ ਵੀ ਜਿਹਦੇ ਕੋ ਤੁਹਾਨੂੰ ਫਾਇਦਾ ਮਿਲ ਸਕਦਾ ਦੈਟਸ
4: ਐਗਜ਼ੈਕਟਲੀ
3: ਸੋ ਕਿਉਂਕਿ ਉਹਨਾਂ ਕੋਲੋਂ ਤੁਸੀਂ ਹੈਲਪ ਲੈ ਸਕਦੇ ਸੋ ਵੈਰੀ ਗੁੱਡ ਐਂਡ ਮਿਊਜ਼ਿਕ ਵੀ ਜੇ ਤੁਹਾਡਾ ਕੋਈ ਹੋਏਗਾ ਤੇ ਆਪਾਂ ਉਹ ਵੀ ਪਲੇ ਕਰ ਸਕਦੇ ਹਾਂ ਜੇ ਕੋਈ ਆਨਲਾਈਨ ਤੇ ਹੋਏਗਾ ਯੂਟਿਊਬ ਵਗੈਰਾ ਤੇ ਹੈਗਾ ਕੋਈ
4: I think she does.
3: Maybe end the film play kar denge. Kai mere inne vich break la deni ni te.
4: Okay,
3: wo copyright issue aa janda.
4: Okay. She's not big. So I don't think there's no copyright issue, but it's all in English.
3: Okay.
4: Most of the stuff is in English unfortunately.
3: Yeah, maybe then next time unnu bula ke unnu naal kar denge. Pa separate di. Te so bahut vadhiya Jyoti de naal gal baat ho rahi tusi inde parivar bare vi janne but ਜੋਤੀ ਥੋੜਾ ਜਿਹਾ ਕਿਹੜੇ ਕਿਹੜੇ ਪ੍ਰੋਜੈਕਟ ਜਿਹੜੇ ਨੇ ਉਹ ਤੁਹਾਡੇ ਚੱਲ ਰਹੇ ਨੇ ਜਾਂ ਜਿਨ੍ਹਾਂ ਦੇ ਉੱਤੇ ਤੁਸੀਂ ਯੂ ਵਾਂਟ ਟੂ ਟੈਲ ਅਸ ਅਬਾਊਟ ਵਨ ਤੇ ਬਹੁਤ ਵਧੀਆ ਤੁਸੀਂ ਦੱਸਿਆ ਕੈਸ਼ ਕੋਜ਼ ਵਾਲਾ ਸੀਗਾ ਜਿਹੜਾ ਇਮੀਗ੍ਰੈਂਟ ਦੇ ਉੱਤੇ ਸੀਗਾ ਤੇ ਬੇਸਿਕਲੀ ਮੈਂ ਦੇਖਿਆ ਵੀ ਜਦੋਂ ਆਪਣੇ ਲੋਕੀ ਜਦੋਂ ਇਸ ਲਾਈਨ ਦੇ ਵਿੱਚ ਜਾਂਦੇ ਨੇ ਸਭ ਤੋਂ ਪਹਿਲਾ ਫੋਕਸ ਜਿਹੜਾ ਉਹ ਇਮੀਗ੍ਰੈਂਟ ਸੀ ਹੁੰਦਾ ਕਿਉਂਕਿ ਆਪਾਂ ਉਸ ਲਾਈਨ ਚੋਂ ਆਉਂਦੇ ਹਾਂ ਤੇ ਇਸ ਲੋਟ ਆਫ ਜਿਹਨੂੰ ਕਹਿੰਦੇ ਨਾ ਵੀ ਬਹੁਤ ਵੱਡਾ ਗੈਪ ਹੈਗਾ ਲਿਓ ਉਹਨਾਂ ਦੀ ਸਟੋਰੀ ਜਿਹੜੀਆਂ ਦੱਸਣ ਵਾਸਤੇ ਤੇ ਦੂਸਰਾ ਤੁਸੀਂ ਦੱਸਿਆ ਵੀ ਰੇਸ਼ੀਅਲਾਈਜ਼ ਜਿਹੜੀ ਮੈਰਿਜਸ ਹੁੰਦੀ ਹੈ ਹਨਾ ਜਿਹੜੀ ਇੰਟਰ ਨੋਟ ਰਿਲੀਜਨ ਵੀ ਕਹਿ ਸਕਦੇ ਹਾਂ ਬਟ ਇੰਟਰ ਰਿਲੀਜਨ ਨਹੀਂ ਗੋਰਾ ਕਾਲਾ ਜਿਹਨੂੰ ਕਹਿੰਦੇ ਨਾ ਇਸ ਤਰ੍ਹਾਂ ਦਾ ਕੋਈ ਕਿਸੇ ਵੀ ਧਰਮ ਦੀ ਤੇ ਬਾਅਦ ਚੋਂ ਗੱਲ ਆਉਂਦੀ ਹੈ ਬਟ ਇਹ ਵੀ ਇਸ ਤਰ੍ਹਾਂ ਦੇ ਵੀ ਲੋਕੀ ਜਿਹੜੇ ਹਾਲੇ ਤੱਕ ਉਹ ਡਿਜੈਸਟ ਨਹੀਂ ਕਰ ਪਾਉਂਦੇ ਜਿਹੜੇ ਲੋਕੀ ਜਾਤਾਂ ਪਾਤਾਂ ਧਰਮਾਂ ਤੋਂ ਹੀ ਨਹੀਂ ਨਿਕਲ ਪਾਉਂਦੇ ਤੇ ਉਹ ਮੈਨੂੰ ਲੱਗਦਾ ਮੈਂ ਘੱਟ ਫੈਮਿਲੀ ਦੇਖਿਆ ਮੈਂ ਜਿਹੜੇ ਪਾਕਿਸਤਾਨੀ ਤੇ ਇੰਡੀਅਨ ਕੁੜੀਆਂ ਮੁੰਡਿਆਂ ਨੇ ਵਿਆਹ ਕੀਤਾ ਤੇ ਉਹ ਰਿਲੀਜਨ ਵੀ ਆ ਜਾਂਦਾ ਹੈ ਦੈਨ ਹਨਾ ਕੰਟਰੀ ਦੇ ਨਾਲ ਜਿਹਨੂੰ ਕਈ ਵਾਰੀ ਲੋਕੀ ਆਪਾਂ ਤੇ ਬਹੁਤ ਪਿਆਰ ਕਰਦੇ ਹਾਂ ਪਾਕਿਸਤਾਨੀ ਫੈਮਿਲੀ ਜਿਹੜੀਆਂ ਸਾਡੀਆਂ ਬਹੁਤ ਨੇ ਫਰੈਂਡਸ ਬਟ ਕਈ ਲੋਕੀ ਜਿਹੜੇ ਨੇ ਉਹ ਇਹਨਾਂ ਚੀਜ਼ਾਂ ਤੋਂ ਹਲੇ ਉਭਰਦੇ ਨੀ ਉਹ ਸਮਝਦੇ ਵੀ ਪਾਕਿਸਤਾਨ ਤੇ ਇੰਡੀਆ ਦੀ ਲੜਾਈ ਹੈ ਜਾਂ
4: I never understood that. Yeah, I'm so, just like, we're one. Yes. It's okay. You know?
3: Yeah, but ਇੱਥੇ ਮੇਰੇ ਜ਼ਿਆਦਾਤਰ ਜਿਹੜੇ ਫਰੈਂਡਸ ਨੇ ਜਿੱਦਾਂ ਤੁਸੀਂ ਕਿਹਾ ਵੀ ਫਿਲੀਪੀਨੇ ਫਿਲੀਪੀਨੋਸ ਜਾਂ ਜੋ ਵੀ ਕਹਿੰਦੇ ਆਪਾਂ ਤੇ ਬਟ ਮੇਰੇ ਪਾਕਿਸਤਾਨੀ ਕਾਫੀ ਫਰੈਂਡ ਨੇ ਜਿਨ੍ਹਾਂ ਦੇ ਨਾਲ ਅਕਸਰ ਇੰਟਰੈਕਸ਼ਨ ਵੀ ਹੁੰਦੀ ਰਹਿੰਦੀ ਹੈ ਇੱਕ ਦੂਜੇ ਦੀ ਆਪਾਂ ਹੈਲਪ ਵਾਸਤੇ ਸਪੋਰਟ ਵਾਸਤੇ ਵੀ ਇਕੱਠੇ ਹੁੰਦੇ ਹਾਂ ਸੋ ਲੋਟ ਆਫ ਥਿੰਗਸ ਜਿਹੜੀਆਂ ਨੇ ਉਹ ਸਾਡੀਆਂ ਚੱਲਦੀਆਂ ਤੇ ਸੋ ਉਸ ਤੋਂ ਇਲਾਵਾ ਹੋਰ ਕੀ ਤੁਸੀਂ ਕਰ ਰਹੇ ਹੋ ਰਾਈਟ ਨੋ ਦੋ ਆਪਾਂ ਗੱਲਬਾਤ ਕੀਤੀ
4: Right now, like I said, I'm directing my first play ever.

0: That's going to be for the Calgary Fringe Festival that's coming at the end of July. Mm-hmm. I'm actually directing three shows, but they're like mini shows within mm-hmm. a, like 1 hour time frame. Mm-hmm. Yeah, that's with Sundog Storytellers. That's happening from July 31st to August 8th.
1: Sundog
0: Storytellers. Okay. Yeah. So it's just a little community theater here in Calgary mm-hmm. that I've been working with for on and off for like 4 years, I believe. Yeah. And then after that, I have a short film actually about women and immigration and being Punjabi. Oh. So it's just like it follows a young girl who came to Canada, grew up, and then her daughter, and then her daughter's daughter. Oh, it's like a, just a mini little thing that I'm hoping to get funded and have done by Vaisakhi next year, because mm-hmm. I would like to have that out for what South Asian Heritage Month in mm-hmm. April.
1: Yeah.
0: And then another short film that is just a fun little thing that I want to do with friends. So I've got a few things in the works here and there.
1: That's very good. Yeah. So kafi kam jada jina da aa reya aan wale time de vich te aapa vi koshish karange jadon eh play karange utthe ja ke live vi thodiyan badiyan chalkiyan jehdiyan record karke tuhanu dikhaun diyan but right so mm-hmm. naal aan wale time ch vi inna de naal vi gal baat karde rahange vi ki kuch jada chal reya te so far how you are feeling your journey, is it tough or
0: oh it's very tough mm-hmm. I would say because it kind of slowed down the mm-hmm. industry all in general basically just because of the strikes happening, writer mm-hmm. strikes, just and not being paid fairly for crew and everything. Mm-hmm. Now it's picking up again, especially for independent projects here in Calgary. Mm-hmm. So if you can support local with theater, films, it's amazing. Like I have a bunch of friends that went to actually State. Mm-hmm. So they did all their education there and they're coming out with short films and I'm always on those sets or I'm just like, can I come and help out? Like mm-hmm. I do things for free. I'm not in it for the money because honestly, it's hard to make money mm-hmm. right now as a full-time artist. So having a second job that supports that, basically all that money goes towards my creative artist side as well. So mm-hmm.
1: That's very good. Because ਖੜੇ ਨਹੀਂ ਰਹਿਣਾ ਚਾਹੀਦਾ ਆਈ ਥਿੰਕ ਥਿੰਗਸ ਸ਼ੁਡ ਬੀ ਕੀਪ ਮੂਵਿੰਗ ਤੇ ਜਿੱਥੇ ਵੀ ਕਿਸੇ ਦੀ ਹੈਲਪ ਕਰੋ ਜਾਂ ਨਾਲ ਕਨੈਕਟ ਕਰ ਸਕੀ ਆਈ ਥਿੰਕ ਮੋਰ ਵਿਜੀਬਿਲਿਟੀ ਆਈ ਥਿੰਕ ਬੈਟਰ ਰਾਈਟ
0: ਸੋ ਤੁਹਾਡੀ
1: ਇੰਡਸਟਰੀ ਦੇ ਨਾਲ ਰਿਲੇਟਡ ਲੋਕਾਂ ਦੇ ਨਾਲ ਮਿਲ ਕੇ ਤੁਸੀਂ ਕੰਮ ਕਰਦੇ ਹੋ ਤੇ ਵਧੀਆ ਹੋ ਜਾਂਦਾ ਸੋ ਬਾਰ ਬਾਰ ਮੈਨੂੰ ਦੱਸਣਾ ਪੈਂਦਾ ਵੀ ਸਾਡੇ ਨਾਲ ਅੱਜ ਜੋਤੀ ਜੀ ਆਏ ਨੇ ਕਿਉਂਕਿ ਇਹਨਾਂ ਨੇ ਡਿਗਰੀ ਵੀ ਕੀਤੀ ਹੈ ਫਿਲਮਸ ਦੀ ਐਂਡ ਤਾਂ ਕਿ ਜਿਹੜੀ ਫਿਲਮਾਂ ਬਣਾਉਣ ਦੀ ਐਕਟਿੰਗ ਕਰਨ ਦੀ ਐਕਟਿੰਗ ਵੀ ਕਰਦੇ ਆ ਪਲੱਸ ਨਾਲ ਦੀ ਨਾਲ ਡਾਇਰੈਕਟ ਵੀ ਕਰਦੇ ਆ ਅਤੇ ਬਹੁਤ ਘੱਟ ਬੱਚੇ ਹੁੰਦੇ ਨੇ ਜਿਹੜੇ ਇੰਨਾ ਮਿਹਨਤ ਕਰਦੇ ਨੇ ਜਿੱਦਾਂ ਦੱਸਿਆ ਵੀ ਕਾਫੀ ਹਾਰਡ ਵਰਕ ਕਰਨਾ ਪੈ ਰਿਹਾ ਆਲਰੇਡੀ ਸਪੈਸ਼ਲੀ ਮੈਂ ਸਮਝਦਾ ਵੀ ਜਿਹੜੇ ਇਮੀਗ੍ਰੈਂਟ ਲੋਕ ਹੁੰਦੇ ਨੇ ਉਹਨਾਂ ਨੂੰ ਮੇਨ ਸਟ੍ਰੀਮ 'ਚ ਐਂਟਰ ਨਹੀਂ ਕੀਤਾ ਕਰਨ ਦਿੱਤਾ ਜਾਂਦਾ ਸੋ ਕੁਛ ਇੱਕ ਜਿਹੜੇ ਸੀਰੀਅਲਸ ਹੁੰਦੇ ਨੇ ਜਿੱਦਾਂ ਹੁਣ ਈਵਨ ਜਦੋਂ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ ਬਾਲੀਵੁੱਡ ਦੀ ਗੱਲ ਕਰਦੇ ਹਾਂ ਤੇ ਹੁਣ ਥੋੜੇ ਬਹੁਤੇ ਕਰੈਕਟਰ ਜਿਹੜੇ ਨੇ ਉਹ ਸਰਦਾਰ ਜਾਂ ਸਿੱਖ ਕਰੈਕਟਰ ਜਿਹੜੇ ਨੇ ਉਹਨਾਂ ਨੂੰ ਤੁਸੀਂ ਰਿਸਪੈਕਟਫੁਲੀ ਦੇਖਣ ਲੱਗ ਪਿਓ ਤੇ ਵਧੀਆ ਕਰਨ ਲੱਗ ਪਿਓ ਨਹੀਂ ਤੇ ਇਸ ਤੋਂ ਪਹਿਲਾਂ ਜਿਹੜੇ ਤੁਸੀਂ ਦੇਖਿਆ ਹੋਣਾ ਵੀ ਤੁਸੀਂ ਸ਼ਾਇਦ ਨਹੀਂ ਵੀ ਦੇਖੇ ਹੋਣੇ ਬਟ ਮੋਸਟਲੀ ਹਨਾ ਕਰੈਕਟਰ ਜਿਹੜੇ ਨਾ ਇੱਦਾਂ ਮਜ਼ਾਕ ਉਡਾਇਆ ਜਾਂਦਾ ਸੀ
0: ਉਹਨਾਂ ਦੇ ਨਾਲ
1: ਤੇ ਬਹੁਤ ਮਤਲਬ ਜੋਕਸ ਐਂਡ ਦਿਸ ਐਂਡ ਦੈਟ ਬਹੁਤ ਉਸ ਤਰ੍ਹਾਂ ਦਾ ਰੱਖਿਆ ਜਾਂਦਾ ਸੀ ਮੈਨੂੰ ਉਹ ਸਾਡਾ ਆਪਣਾ ਹੀ ਕੰਟਰੀ ਜਿੱਥੇ ਆਪਾਂ ਜੰਮੇ ਪਲੇ ਹਾਂ ਤੇ ਹੁਣ ਥੋੜਾ ਜਿਹਾ ਟ੍ਰੈਂਡ ਚੇਂਜ ਹੋ ਰਿਹਾ ਪਹਿਲੇ ਦੇ ਮੁਕਾਬਲੇ ਤੇ ਦੂਸਰੀ ਗੱਲ ਕਿਉਂਕਿ ਇੱਥੇ ਜਿਹੜੇ ਲੋਕੀ ਕਰੈਕਟਰ ਜਿਹੜੇ ਆਉਂਦੇ ਨੇ ਹੁਣ ਲੀਡ ਵੀ ਮੈਂ ਦੇਖਿਆ ਇੱਕ ਵੈਨਕੂਵਰ ਦੀ ਕੁੜੀ ਹੈ ਉਹ CBC ਦੇ ਸੀਰੀਅਲ ਆਉਂਦਾ ਉਹਦਾ ਕਦੀ ਕਦੀ ਵਿੱਚ ਆ ਜਾਂਦਾ ਥੋੜਾ ਬਹੁਤਾ ਦੇਖਿਆ ਬਟ ਮੈਂ ਦੇਖਿਆ ਉਹ ਕੈਨੇਡੀਅਨ 25 ਵਾਲੀ ਜਿਹੜੀ ਲਿਸਟ ਹੈ ਉਹਦੇ ਚ ਇਮੀਗ੍ਰੈਂਟ ਦੇ ਵਿੱਚ ਉਹਦਾ ਨਾਂ ਸੀਗਾ
0: ਤੇ
1: ਫਿਰ ਮੈਂ ਉਹਨੂੰ ਵੋਟ ਪਾਤੀ ਮੈਂ ਕਿਹਾ ਫਿਰ ਮੈਂ ਦੇਖਿਆ
0: It's a good show as well. It's based in Surrey and it just shows like the lives of just all immigrants, I feel like. South Asian, like as well as like South like African, European even coming over. So it's a great
1: serial.
0: Every once in a while, yeah. I've been busy. Mm-hmm. Very thankful to be busy, but whenever I can I sit down and watch it.
1: Okay. Yeah. Okay. No, that's good actually, because ਥੋੜਾ ਬਹੁਤਾ ਦੇਖਣਾ ਚਾਹੀਦਾ ਮੈਂ ਵੀ ਕਦੀ ਕਦੀ ਦੇਖ ਪਾਉਂਦਾ ਬਟ ਇਹ ਹੈ ਵੀ ਕਈ

0: ਲੋਕਲ ਕਈ ਟੈਲੈਂਟ ਇੱਦਾਂ ਦੇ ਵੀ ਹੁੰਦੇ ਨੇ ਸਿਰਫ ਉਹ ਮਨੀ ਮੇਕਿੰਗ ਦੇ ਉੱਤੇ ਲੱਗੇ ਹੁੰਦੇ ਜਾਂ ਕਹਿਣ ਦਾ ਮਤਲਬ ਵੀ ਆਪਣੇ ਕਲਚਰ ਨੂੰ ਰੋਂਗਲੀ ਪ੍ਰੈਜੈਂਟ ਕਰਦੇ ਆ ਕਿਉਂਕਿ ਟੈਲੈਂਟ ਤੇ ਉਹਨਾਂ ਚ ਹੋਵੇ ਨਾ ਹੋਵੇ ਬਟ ਉਹ ਕਲੇਮ ਜ਼ਰੂਰ ਕਰਨਗੇ ਵੀ ਆਪਾਂ ਵੀ ਆਰ ਸਮਥਿੰਗ ਸੋ ਪਿੱਛੇ ਜੀ ਇੱਥੇ ਸਾਡੇ ਲੋਕਲ ਇੱਕ ਗਰੁੱਪ ਹੈਗਾ ਕੋਈ ਤੇ ਮੈਨੂੰ ਲੱਗਦਾ ਵੀ ਦਲਜੀਤ ਦੋਸਾਂਝ ਨੇ ਉਹਨਾਂ ਨੂੰ ਮਨਾ ਕਰਤਾ ਕੋਈ ਲੋਕਲ ਡਾਂਸ ਗਰੁੱਪ ਸੀਗਾ ਉਹਨਾਂ ਨੇ ਪੋਸਟਾਂ ਪਾ ਪਾ ਕੇ ਕਿਹਾ ਵੀ ਸਾਨੂੰ ਉਹਨਾਂ ਨੇ ਕਿਹਾ ਬੋਡੀ ਸ਼ੇਮਿੰਗ ਕੀਤੀ ਹੈ ਜਾਂ ਸਾਡੇ ਟੈਲੈਂਟ ਨੂੰ ਇਹ ਨਹੀਂ ਕੀਤਾ ਬਟ ਤੁਸੀਂ ਐਡੇ ਵੱਡੇ ਆਰਟਿਸਟ ਅੱਜ ਤੱਕ ਦਾ ਹਿਸਟਰੀ ਚ ਜੇ ਦੇਖੀਏ ਤਾਂ ਦਲਜੀਤ ਦੋਸਾਂਝ ਜਿਹੜਾ ਉਹ ਸਾਡੇ ਸਾਰਿਆਂ ਵਾਸਤੇ ਬਹੁਤ ਪ੍ਰਾਈਡ ਦੀ ਗੱਲ ਹੈ ਬੇਸਿਕਲੀ ਇੰਨਾ ਵਧੀਆ ਉਹ ਸ਼ੋਅ ਲੈ ਕੇ ਆ ਰਿਹਾ ਤੇ ਤੁਸੀਂ ਹੁਣ ਉਸ ਬੰਦੇ ਦੇ ਅਗੇਂਸਟ ਏਦਾਂ ਦਾ ਲਿਖਣਾ ਸ਼ੁਰੂ ਕਰੋ ਕਿ ਵੀ ਉਹਨੇ ਸਾਡੀ ਟੀਮ ਨੂੰ ਅਲਾਓ ਨਹੀਂ ਕੀਤਾ ਤੁਸੀਂ ਪਹਿਲਾਂ ਆਪਣਾ ਡਾਂਸ ਤੇ ਦੇਖੋ ਤੁਸੀਂ ਕਰਦੇ ਕੀ ਹੋ ਟੂ ਬੀ ਵੈਰੀ ਫਰੈਂਕ ਕਿਉਂਕਿ ਇਟਸ ਨਥਿੰਗ ਰੋਂਗ ਕਿਉਂਕਿ ਜੋ ਤੁਸੀਂ ਐਡੀ ਵੱਡੀ ਸਟੇਜ ਤੇ ਜਾਣਾ ਜਾਂ ਤੁਹਾਡੇ ਤੁਸੀਂ ਉੱਥੇ ਨਜ਼ਰ ਆਉਣਾ ਤੇ ਫਿਰ ਤੁਹਾਨੂੰ ਉਸ ਲੈਵਲ ਤੇ ਤੁਸੀਂ ਹੋਣੇ ਵੀ ਤੇ ਚਾਹੀਦੇ ਹੋ ਬਟ ਕਿਸੇ ਨੂੰ ਬਲੇਮ ਕਰ ਲੈਣਾ ਤੇ ਬਹੁਤ ਸੌਖਾ ਹੁੰਦਾ ਤੁਸੀਂ ਕਿਸੇ ਨੂੰ ਕੁਛ ਵੀ ਕਹਿ ਦੋ
1: ਸੋ
0: ਇਟਸ ਨੋਟ ਕਿ ਵੀ ਮੈਂ ਕਿਸੇ ਨੂੰ ਮਾੜਾ ਨਹੀਂ ਕਹਿਣਾ ਬਟ ਇਹ ਹੈ ਵੀ ਬੰਦੇ ਨੂੰ ਆਪਣੇ ਆਪ ਨੂੰ ਸੋਚਣਾ ਚਾਹੀਦਾ ਵੀ ਮੈਂ ਕਿਸੇ ਬੰਦੇ ਦੇ ਅਗੇਂਸਟ ਕੁਛ ਲਿਖ ਰਿਹਾ ਜਾਂ ਕੁਛ ਕਰ ਰਿਹਾ ਤੇ ਕੀ ਲਿਖ ਰਿਹਾ ਕਿਉਂਕਿ ਲੋਕੀ ਜਿੰਨਾ ਦਲਜੀਤ ਨੂੰ ਪਿਆਰ ਕਰਦੇ ਨੇ ਉਹਨੇ ਆਈ ਥਿੰਕ ਵੀ ਹੁਣ ਜਦੋਂ ਉਹ ਜਾਂਦਾ ਉਹ ਪੰਜਾਬੀ ਆ ਗਏ ਹੋ ਜਾਂ ਵਟ ਐਵਰ ਜਿੱਦਾਂ ਉਹਦੀਆਂ ਗੱਲਾਂ ਹੁੰਦੀਆਂ ਉਹ ਲੋਕੀ ਇੰਨਾ ਐਪਰੀਸ਼ੀਏਟ ਕਰਦੇ ਆ ਉਹਨੂੰ ਤੇ ਕੁਛ ਲੋਕੀ ਜਿਹੜੇ ਨੇ ਹੁਣ ਲੋਕਲ ਸਾਡੀ ਹੈਲਪ ਲੈ ਗਏ ਸਾਡੇ ਬਿਹਾਫ ਦੇ ਉੱਤੇ ਕਿ ਵੀ ਆਪਾਂ ਸਾਊਥ ਏਸ਼ੀਅਨ ਦੇ ਰਿਪ੍ਰੈਜੈਂਟੇਟਿਵ ਆ ਸਾਊਥ ਏਸ਼ੀਅਨ ਦੇ ਤੇ ਬਾਅਦ ਚੋਂ ਮਤਲਬ ਡੀਮੀਨ ਕਰਨਾ ਬੇਸਿਕਲੀ
1: ਆਈ ਡੋਨਟ ਨੋ ਵਾਟ ਯੂ ਕਾਲ ਇਟ ਬਟ ਦੇ ਯੂਜ਼ ਦ ਸਾਊਥ ਏਸ਼ੀਅਨ ਕਮਿਊਨਿਟੀ ਆਈਵ ਸੀਨ ਇਟ ਅ ਲੋਟ
0: ਯਾ ਸੋ ਇਸ ਕਰਕੇ ਤੇ ਜਿੱਥੇ ਵੀ ਕਿਤੇ ਜਾਓ ਤੇ ਜਿਹਨੂੰ ਕਹਿੰਦੇ ਨਾ ਵੀ ਸਾਡਾ ਕਮਿਊਨਿਟੀ ਦਾ ਨਾਂ ਚੰਗੇ ਤਰੀਕੇ ਨਾਲ ਰੋਸ਼ਨ ਕਰੋ ਨਾ ਕਿ ਆਪਣੇ ਸੈਲਫ ਮੋਟਿਵ ਵਾਸਤੇ ਜਾਂ ਕਈ ਵਾਰੀ ਆਪਾਂ ਸਮਝਦੇ ਹਾਂ ਵੀ ਆਪਾਂ ਬੜਾ ਹਿਊਮਨ ਰਾਈਟਸ ਦੇ ਐਂਡੇ ਆਈ ਡਿਡ ਹਿਊਮਨ ਰਾਈਟਸ ਮੈਨੀ ਈਅਰਸ ਇਨ ਇੰਡੀਆ ਐਂਡ ਮੈਨੂੰ ਪਤਾ ਵੀ ਕਿੱਥੇ ਹਿਊਮਨ ਰਾਈਟਸ ਨੂੰ ਪ੍ਰੋਪਰਲੀ ਯੂਟੀਲਾਈਜ਼ ਕਰਨਾ ਤੇ ਕਿੱਥੇ ਤੁਹਾਨੂੰ ਆਪਣਾ ਮੂੰਹ ਬੰਦ ਵੀ ਰੱਖਣਾ ਚਾਹੀਦਾ ਸੋ ਇਟਸ ਨੋਟ ਕਿ ਵੀ ਤੁਸੀਂ ਹਰ ਗੱਲ ਨੂੰ ਜਿਹੜਾ ਉਸੇ ਤਰੀਕੇ ਨਾਲ ਲੈ ਕੇ ਆਜੋ ਸੋ ਚੰਗੇ ਤਰੀਕੇ ਨਾਲ ਟੈਲੈਂਟ ਲੈ ਕੇ ਆਓ ਆਪਣੇ ਬਹੁਤ ਬਹੁਤ ਪੈਸਾ ਮਿਲ ਰਿਹਾ ਹੁਣ ਭੰਗੜੇ ਗਿੱਧਿਆਂ ਵਾਲੇ ਤੁਸੀਂ ਦੇਖਿਆ ਵੀ ਤੁਸੀਂ ਕਿੰਨੇ ਸਾਡੇ ਇੱਥੇ ਵੀ ਸਕੂਲ ਹੋ ਗਏ ਨੇ ਹੁਣ ਤੇ ਲੋਕੀ ਦੇ ਆਰ ਮੇਕਿੰਗ ਟਨਸ ਆਫ ਮਨੀ ਤੇ ਡੈਫੀਨੇਟਲੀ ਕੁਛ ਉਹ ਕੰਟਰੀਬਿਊਟ ਕਰਦੇ ਆ ਕਮਿਊਨਿਟੀ ਨੂੰ ਵਾਪਸ ਕਈ ਵਾਰੀ ਉਹ ਸਿਰਫ ਆਪਣਾ ਹੀ ਮੋਟਿਵ ਸਿੱਧਾ ਕਰਦੇ ਆ ਸੋ ਸਾਰਾ ਜੋ ਵੀ ਕਰੋ ਤੁਸੀਂ ਪ੍ਰੋਫੈਸ਼ਨਲੀ ਕਰੋ ਜਾਂ ਕੁਛ ਵੀ ਕਰੋ ਤੇ ਆਪਣੇ ਆਪ ਨੂੰ ਸਮਝ ਕੇ ਤੇ ਚੰਗੇ ਤਰੀਕੇ ਨਾਲ ਕਰੋ ਤਾਂ ਕਿ ਅੱਜ ਤੁਸੀਂ ਆਏ ਹੋ ਇੱਥੇ ਤੇ ਤੁਸੀਂ ਦੇਖੋ ਵੀ ਜੋਤ ਸਾਹਿਬ ਨੇ ਕਿੰਨੀ ਮਿਹਨਤ ਕੀਤੀ ਉਹ ਕਹਿੰਦੇ ਲੋਕੀ ਉਦੋਂ ਕਹਿੰਦੇ ਸੀਗੇ ਵੀ ਪੈਸੇ ਲਵੋ ਬੱਚਿਆਂ ਕੋਲ ਵੱਧ ਵੱਧ ਤੇ ਉਹ ਕਹਿੰਦੇ ਸੀ ਨਹੀਂ ਮੈਂ ਬੱਚਿਆਂ ਕੋਲ ਪੈਸੇ ਨਹੀਂ ਜ਼ਿਆਦਾ ਲੈਣੇ ਤੁਹਾਨੂੰ ਯਾਦ ਹੈ ਉਹ ਕਹਿੰਦੇ ਸੀ ਵੀ ਇਹ ਕਲਾ ਹੈ ਮੈਂ ਕਲਾ ਦੇਣਾ ਚਾਹੁੰਦਾ ਵਾਂ ਬੱਚਿਆਂ ਨੂੰ ਤੇ ਨਾ ਕਿ ਇਕੱਲੇ ਪੈਸੇ ਹੀ ਬਣਾਉਣਾ ਚਾਹੁੰਦਾ ਵਾਂ ਕਈ ਇਸ ਸਿਲਸਿਲੇ ਦੇ ਵਿੱਚ ਏਦਾਂ ਦੇ ਵੀ ਆਏ ਜਿਨ੍ਹਾਂ ਨੇ ਬੜੀ ਲਾਲਾ ਲਾਲਾ ਕਰਤੀ ਵੀ ਬਹੁਤ ਵੱਡੇ ਵੱਡੇ ਸਕੂਲ ਬਣ ਜਾਣਗੇ ਉਹ ਬਾਅਦ ਚ ਪਤਾ ਨਹੀਂ ਲੱਗਿਆ ਵਿਚਾਰੇ ਕਿੱਦਾਂ ਹਨਾ ਉਹ ਸਟਰਗਲ ਦੇ ਵਿੱਚ ਵੀ ਚਲੇ ਗਏ ਸੋ ਇਸ ਤਰ੍ਹਾਂ ਦੀ ਕੁਦਰਤ ਜਿਹੜੀ ਹੈ ਬੜੀ ਬਲਵਾਨ ਹੁੰਦੀ ਹੈ ਇਟਸ ਵੈਰੀ ਬਿਗ ਜਿਹੜਾ ਬੰਦਾ ਉੱਤੇ ਚੜ੍ਹਦਾ ਉਹਨੂੰ ਥੱਲੇ ਵੀ ਆਉਣਾ ਹੁੰਦਾ ਤੇ ਇਸ ਕਰਕੇ ਜਾਂਦਿਆਂ ਆਉਂਦਿਆਂ ਜਾਂ ਕੁਛ ਵੀ ਕਰਦਿਆਂ ਜੇ ਤੁਹਾਨੂੰ ਕੋਈ ਟੈਲੈਂਟ ਹੈਗਾ ਹੈ ਤੇ ਉਹਨੂੰ ਪ੍ਰੋਪਰ ਤਰੀਕੇ ਨਾਲ ਯੂਟੀਲਾਈਜ਼ ਕਰੋ ਤੁਸੀਂ ਵੀ ਤੇ ਤੁਹਾਡੇ ਪੇਰੈਂਟਸ ਜਿਹੜੇ ਨੇ ਤੁਹਾਨੂੰ ਚੰਗੇ ਤਰੀਕੇ ਨਾਲ ਗਾਈਡ ਕਰ ਸਕਦੇ ਆ ਕਿ ਕਿਹੜੀਆਂ ਚੀਜ਼ਾਂ ਜਿਹੜੀਆਂ ਨੇ ਉਹ ਕਰਨੀਆਂ ਚਾਹੀਦੀਆਂ ਜਿੱਦਾਂ ਅੱਜ ਆਪਾਂ ਜੋਤੀ ਦੇ ਨਾਲ ਗੱਲਬਾਤ ਕਰ ਰਹੇ ਇਹਨਾਂ ਨੇ ਦੱਸਿਆ ਵੀ ਕਿੱਦਾਂ ਇਹਨਾਂ ਦੇ ਪੇਰੈਂਟਸ ਦੇ ਨਾਲ ਇਹਨਾਂ ਨੇ ਡਿਸਕਸ ਕੀਤਾ ਕਿਉਂਕਿ ਜਿੱਦਾਂ ਉਹਨਾਂ ਨੂੰ ਪਤਾ ਲੱਗਿਆ ਵੀ ਬੱਚੇ ਜਿਹੜੇ ਨੇ ਕਈ ਵਾਰੀ ਮੈਂਟਲ ਇਸ਼ੂਜ਼ ਦੇ ਨਾਲ ਵੀ ਸਟਰਗਲ ਕਰ ਸਕਦੇ ਨੇ ਕਿਉਂਕਿ ਮੈਂਟਲ ਇਸ਼ੂ ਦਾ ਡਜ਼ਨਟ ਮੀਨ ਵੀ ਆਪਾਂ ਮੈਂਟਲ ਸਿਕਨੈਸ ਦੀ ਗੱਲ ਕਰ ਰਹੇ ਹਾਂ ਮੀਨਸ ਵੀ ਸਟ੍ਰੈਸ ਜਿਹੜੀ ਹੁੰਦੀ ਹੈ ਕਿ ਵੀ ਮੈਂ ਇਹ ਇਕੱਲਾ ਬੱਚੇ ਦੀ ਲਾਈਫ ਨਹੀਂ ਨੇ ਮਤਲਬ ਤੁਹਾਡੀ ਪੇਰੈਂਟਸ ਦਾ ਹੀ ਗੋਲ ਨਹੀਂ ਹੈਗਾ ਵੀ ਤੁਸੀਂ ਬੱਚੇ ਨੂੰ ਕੁਛ ਅਪੁਆਇੰਟ ਕਰ ਦੇਣਾ ਕਿਉਂਕਿ ਉਹਨੇ ਮਿਹਨਤ ਕਰਨੀ ਹੈ ਜੇ ਉਹਦਾ ਮਨ ਹੀ ਨਹੀਂ ਲੱਗੇਗਾ ਉਸ ਚੀਜ਼ ਦੇ ਵਿੱਚ ਜਾਂ ਉਹਨੂੰ ਅੰਡਰਸਟੈਂਡ ਹੀ ਨਹੀਂ ਕਰ ਪਾਏਗਾ ਵੀ ਮੈਂ ਇਹ ਬਣਨਾ ਚਾਹੁੰਦਾ ਮੇਰੇ ਇਨਰ ਬੋਡੀ ਮੈਨੂੰ ਅਲਾਓ ਕਰਦੀ ਹੈ ਵੀ ਮੈਂ ਕੁਛ ਡਿਫਰੈਂਟ ਕਰਨਾ ਤੇ ਆਈ ਥਿੰਕ ਵੀ ਪੇਰੈਂਟਸ ਨੂੰ ਸੁਣਨਾ ਤੇ ਸਮਝਣਾ ਤੇ ਦੱਸਣਾ ਚਾਹੀਦਾ ਆਈ ਡੋਂਟ ਨੋ ਮੈਂ ਕਿੱਡੇ ਲੈਕਚਰ ਜੇ ਦੇਈ ਜਾਂਦਾ ਬਟ ਕਿਉਂਕਿ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ ਕਿ ਆਪਾਂ ਇਸ ਕੰਟਰੀ ਚ ਆਏ ਹਾਂ ਤੇ ਇਸ ਕੰਟਰੀ ਨੂੰ ਇਹ ਸਾਡੇ ਇਕੱਲੇ ਇਹ ਗੱਲ ਨੀ ਕਿ ਵੀ ਜੋ ਕੁਛ ਉਹ ਨਜ਼ਰ ਆਉਂਦੇ ਪਏ ਨੇ ਉਹ ਆਪਣੇ ਆਪ ਹੀ ਬਣ ਗਏ ਆ ਉਹਨਾਂ ਨੂੰ ਉਹਨਾਂ ਦੇ ਪਿੱਛੇ ਇੱਕ ਸਾਡੀ ਹਾਰਡ ਵਰਕਿੰਗ ਕਮਿਊਨਿਟੀ ਹੈ ਜਿਹਦਾ ਕਿਸੇ ਨੂੰ ਪਤਾ ਲੱਗਦਾ ਨਾ ਵੀ ਇਹ ਇਸ ਕਮਿਊਨਿਟੀ ਨੂੰ ਬਿਲੋਂਗ ਕਰਦੇ ਆ ਤੇ ਲੋਕੀ ਸਿੰਪਲੀ ਹੁਣ ਆਪਾਂ ਫਿਲੀਪੀਨੋ ਕਮਿਊਨਿਟੀ ਦੀ ਗੱਲ ਕਰਦੇ ਤੁਸੀਂ ਦੱਸਿਆ ਨਾ ਤੇ ਮੈਂ ਸਟੱਡੀ ਕਰ ਰਿਹਾ ਸੀ ਥੋੜਾ ਬਹੁਤਾ ਕਿਉਂਕਿ ਏਦਾਂ

0: ਕਿ ਮੋਸਟਲੀ ਜਿਹੜੇ ਉਹ ਫਿਲੀਪੀਨੋਜ਼ ਹੁੰਦੇ ਨੇ ਉਹਨਾਂ ਨੂੰ ਪ੍ਰਿਪੇਅਰ ਕੀਤਾ ਜਾਂਦਾ ਵੀ ਤੁਸੀਂ ਕੰਮ ਕਰਨਾ, ਲੋਕਾਂ ਦੀ ਹੈਲਪ ਕਰਨੀ ਹੈ, ਤੇ ਲੇਡੀਜ਼ ਨੂੰ ਸਪੈਸ਼ਲੀ, ਕਿਉਂਕਿ ਉਹਦੇ ਚ ਡਾਕੂਮੈਂਟਰੀ ਮੈਂ ਕਿਤੇ ਦੇਖਦਾ ਸੀ ਕਿ ਵੀ ਗੁੱਡ ਜਿਹਨੂੰ ਕਹਿੰਦੇ ਨਾ ਵਾਈਫ ਦੇ ਤਰੀਕੇ ਦੇ ਨਾਲ ਵੀ ਉਹ ਪ੍ਰਿਪੇਅਰ ਹੁੰਦੀਆਂ। ਦੈਟਸ ਵਾਈ ਲੋਟ ਆਫ ਜਿਹੜੇ ਕੈਨੇਡੀਅਨ ਨੇ ਉਹ ਜਾ ਕੇ ਉੱਥੇ ਵਿਆਹ ਕਰਕੇ ਆਉਂਦੇ ਆ, ਹਨਾ। ਤੁਸੀਂ ਦੇਖਿਆ ਕਿੰਨੇ
1: ਅੱਛਾ,
0: ਤੁਸੀਂ ਕਿਉਂਕਿ ਬਹੁਤ ਫਿਲੀਪੀਨੋ ਲੇਡੀਜ਼ ਜਿਹੜੀਆਂ ਨਾ ਉਹ ਵਿਆਹ ਕਰਦੀਆਂ, ਤੇ ਕਿਉਂਕਿ ਆਪਣੀ ਆਪਣੀ ਲਾਈਨ ਹੁੰਦੀ ਹੈ ਨਾ ਜਿੱਦਾਂ, ਤੇ ਉਹਦੇ ਚ ਉਹਨੇ ਲਿਖਿਆ ਵੀ ਕਿਉਂ ਨਾ ਵਿਆਹ ਕਰੀਏ ਆਪਾਂ, ਕਿਉਂਕਿ ਸਾਡੇ ਪੇਰੈਂਟਸ ਨੇ ਸਾਨੂੰ ਕਿਹਾ ਵੀ ਇੱਕ ਤੂੰ ਸਟੇਬਲ ਲਾਈਫ ਜੀਣੀ ਹੈ, ਤੇ ਉੱਥੇ ਪ੍ਰਾਊਡ ਫੀਲ ਕਰਦੇ ਨੇ ਜੇ ਇੰਟਰਨੈਸ਼ਨਲ ਲੋਕੀ ਉਹਨਾਂ ਦੇ ਨਾਲ ਵਿਆਹ ਕਰਦੇ ਆ ਕੇ। ਸੋ ਲਾਈਕ ਲਾਈਕ ਦੈਟ ਕਾਇੰਡ ਆਫ ਥਿੰਗ ਐਂਡ ਸੋ ਆਪਾਂ ਆਪਣੇ ਆਪਣੇ ਤਰੀਕੇ ਨਾਲ, ਜਦੋਂ ਸਾਡੀ ਕਮਿਊਨਿਟੀ ਚ ਹਾਰਡ ਵਰਕਿੰਗ ਤੇ ਹੈਗੀ ਆ, ਹੁਣ ਕੁਛ ਇੱਕ ਲੋਕੀ ਜਿਹੜੇ ਐਸੇ ਵੀ ਨੇ ਜਿਹਨਾਂ ਕਰਕੇ ਬਦਨਾਮੀ ਵੀ ਹੁੰਦੀ ਹੈ ਜਿੱਦਾਂ, ਹਨਾ, ਹੁਣ ਕਈ ਕਈ ਇਸ਼ੂਜ਼ ਆ ਰਹੇ ਨੇ, ਬਟ ਦੈਟਸ ਨੋਟ ਅਲਟੀਮੇਟ ਗੋਲ ਜਿਹੜੇ ਉਸਦਾ ਵੀ ਤੁਹਾਡੀ ਵੀਡੀਓ ਦੇ ਥਰੂ ਕੋਈ ਦੂਜੇ ਮੇਨ ਸਟ੍ਰੀਮ ਲੋਕੀ ਵੀ ਹਨਾ ਦੇਖ ਸਕਦੇ ਹੋਣਗੇ ਕੱਲ ਨੂੰ, ਤੇ ਉਹਨਾਂ ਨੂੰ ਪਤਾ ਲੱਗੇ ਵੀ ਆਪਾਂ ਵੀ ਆਰ ਨੋਟ ਇੱਕ ਤਰ੍ਹਾਂ ਦੇ ਲੋਕੀ ਨੀ, ਕੋਈ ਵੀ ਕਮਿਊਨਿਟੀ ਜਿਹੜੀ ਇੱਕ ਤਰ੍ਹਾਂ ਦੀ ਨਹੀਂ ਹੁੰਦੀ,
1: ਰਾਈਟ? ਸੋ ਦੇਰਸ ਮੈਨੀ ਡਿਫਰੈਂਟ ਪਰਸਨੈਲਿਟੀਜ਼ ਇਨ ਵਨ ਕਮਿਊਨਿਟੀ ਐਸ ਵੈਲ। ਯਾ,
0: ਸੋ ਬਟ ਡੈਫੀਨਿਟਲੀ ਜਿਹੜੀ ਬਿਗੇਸਟ ਜਿਹੜਾ ਸਾਡਾ ਐਸੈਟ ਹੈ ਉਹ ਹਾਰਡ ਵਰਕਿੰਗ ਆ, ਐਜ਼ ਅ ਇਮੀਗ੍ਰੈਂਟ ਫੈਮਿਲੀ ਜਾਂਦੇ ਆ ਤੇ ਆਪਾਂ ਆਪਣੇ ਬੱਚਿਆਂ ਨੂੰ ਵੀ ਉਹੀ ਹਾਰਡ ਵਰਕ ਦੀ ਟ੍ਰੇਨਿੰਗ ਦਿੰਦੇ ਆ ਕਿ ਉਹ ਉਸੇ ਤਰੀਕੇ ਨਾਲ ਅੱਗੇ ਸਕਸੈਸਫੁਲ ਰਹਿਣ ਤੇ ਮਿਹਨਤ ਕਰਨ। ਸੋ ਦੈਟਸ ਵਾਈ ਜੋਤੀ ਨੇ ਦੱਸਿਆ ਵੀ ਕਿਉਂਕਿ ਹੋ ਸਕਦਾ ਵੀ ਦੂਜੇ ਵੀ ਆਰਟਿਸਟ ਕਈਆਂ ਨੂੰ ਜਲਦੀ ਮੌਕਾ ਮਿਲ ਜਾਂਦਾ ਮੇਨ ਸਟ੍ਰੀਮ ਦੇ ਵਿੱਚ, ਬਟ ਆਪਣੇ ਲੋਕਾਂ ਨੂੰ ਇੰਨਾ ਈਜ਼ੀ ਨਹੀਂ ਮਿਲਦਾ।
1: There's like it's all about luck. I feel like
0: I think it's
1: talent mixed with luck.
0: Talent mixed with luck, but yeah. Because I told you I am also from human rights, and I understand like lot of people raise this issue. There is a systematic racism is here.
1: Yes.
0: Right.
1: So systemic racism, that's a big thing.
0: Big thing, right?
1: It's yeah, I've seen it a lot, especially cuz I feel like still South Asians, Indians, Pakistanis, like all of us, we're still not represented enough.
0: Yes.
1: And with the whole Asian movement, they've got the East Asians leading stuff. Now, we do have allegiance.
0: Yes.
1: Right? It's like we're slowly, slowly going, but I feel like it's not to the point where we're going to stop pushing that's for right. it still.
0: Yeah.
1: Yeah.
0: So, no, definitely that's very good. Maybe it will be a good topic for you. For future to do something, because there is a lot of this thing is happening, and especially now we are talking about this thing, and after this recent movement by some of our people, you know, these what you call it, kuch ek immigrant lokan ne hai na problems kitiyan jehdi apan sunde ha, te ohde karke bahut vadde challenges jehde hun face kite, plus ਜਿਹੜੇ ਮੇਨ ਸਟ੍ਰੀਮ ਲੋਕੀ ਨੇ ਸਪੈਸ਼ਲੀ ਕੋਕੇਸ਼ੀਅਨ ਜਾਂ ਦੂਜੇ ਤੀਜੇ, ਉਹ ਆਪਣੇ ਲੋਕਾਂ ਦੇ ਨਾਲ ਹੁਣ ਥੋੜੀ ਜਿਹੀ ਜ਼ਿਆਦਾ ਨਾਰਾਜ਼ਗੀ ਕਰਨ ਲੱਗ ਪਿਆ। ਸੜਕ ਦੇ ਉੱਤੇ ਤੁਸੀਂ ਜਾਂਦੇ ਹੋ ਤੇ ਯੂ ਸੀ ਲਾਈਕ ਪਹਿਲਾਂ ਲੋਕੀ ਕੋਈ ਗਲਤੀ ਕਰ ਦਿੰਦੇ ਸੀਗੇ, ਗਲਤੀ ਦੇ ਨਾਲ ਵੀ ਉਹਨਾਂ ਨੂੰ ਇਗਨੋਰ ਕਰ ਦਿੰਦੇ ਸੀ। ਹੁਣ ਕੀ ਹੈ ਵੀ ਆਪਣੇ ਲੋਕੀ ਜਿਹੜੇ ਆ, ਇੱਕ ਤੇ ਉਹ ਗਲਤੀ ਕਰਦੇ ਆ ਜਿੱਦਾਂ ਯੰਗ ਬੱਚੇ ਆ ਰਹੇ, ਇੰਟਰਨੈਸ਼ਨਲ ਸਟੂਡੈਂਟ ਸਪੈਸੀਫਿਕਲੀ ਕਹੀਏ ਉਹਨਾਂ ਦੇ, ਜਾਂ ਨਵੇਂ ਇਮੀਗ੍ਰੈਂਟ ਆਉਂਦੇ ਆ ਜਦੋਂ ਗਲਤੀ, ਕਿਉਂਕਿ ਉਹਨਾਂ ਦੇ ਦਿਮਾਗ ਚ ਹਾਲੇ ਬੈਕ ਹੋਮ ਨਿਕਲਿਆ ਨਹੀਂ ਹੁੰਦਾ, ਉਹੀ ਉਹ ਕਈ ਵਾਰੀ ਫੁਕਰਾਪੰਥੀ ਕਰ ਜਾਂਦੇ ਨੇ। ਥੋੜੇ ਜਿਹੇ ਲੋਕੀ ਹੁੰਦੇ ਆ ਤੇ ਜਿਹੜੇ 90% ਜਿਨ੍ਹਾਂ ਨੇ ਚੰਗੇ ਕੰਮ ਕੀਤੇ ਇੱਥੇ ਆ ਕੇ, ਮਿਹਨਤ ਕੀਤੀ ਹੁੰਦੀ ਹੈ, ਤੇ ਉਹ ਸਾਰੇ ਉਹਨਾਂ ਨੂੰ ਇਸ ਤਰ੍ਹਾਂ ਦੇਖਣ ਲੱਗ ਪਏ, ਕਿਉਂਕਿ ਉਹਨਾਂ ਨੂੰ ਬਹਾਨਾ ਚਾਹੀਦਾ ਹੁੰਦਾ ਕਿ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਆਪਣਾ ਉਹ ਜਿਹੜਾ ਰੇਸਿਜ਼ਮ ਵਾਲਾ ਐਂਗਲ।
1: ਆਈਵ ਸੀਨ ਅ ਲੋਟ ਆਫ ਇਟ ਆਨਲਾਈਨ, ਐਸਪੈਸ਼ਲੀ ਲਾਈਕ ਔਨ ਇਫ ਐਨੀਥਿੰਗ ਹੈਪਨਸ ਲਾਈਕ a big crime happens, they're like, oh, you go to the comments and they're like, oh, were they Indian? You know, like it's a big thing, and it's just, I feel like it's gotten worse and worse over the years. Like you said, it's just, it's really bad. It's like one person does something bad within the community, and then all of a sudden the entire community is bad.
0: Yeah.
1: And it's a horrible mindset that people need to get rid of. And yeah, it's a whole topic that like me and my sister talk about like a lot as well. So,
0: yeah,
1: my gosh,
0: they are not because recent study jadi hui, so there is a very big immigration they against na unne raise kita issue jehde aam lokan jehde oh vich participate karde oh kehnde vi san we don't need mass immigration now.

0: Trudeau government was doing and everything, mm-hmm. there was a lot of things because of your political motivation and you didn't do much. But the Khalistan issue was raised very big. That also now slowed down a little bit because Karni ne thoda change karta Indian government de naal relationship jede mm-hmm. different kar le. So bahut zyada issues ne jede sade immigrants de naal related ne, but kyunki tusi inna zyada it's good still you and your sister talking about that.
1: Yeah.
0: Kyunki tusi jadon tak eh sari cheezan nahi dekhoge, nahi discuss karoge, te tuhanu pura apne immigrant bhai chare bare ja apni kede struggle ne understand nahi kar sakde.
1: Yeah. You need to understand all points of view.
0: Yes.
1: To understand exactly where to go from there to better it or how to change things, I feel like.
0: Bilkul, kyunki aapa kamangata marudi te gal kar lende ha na, ki sanu edda pare takya gaya ni dere sari stories, but jehda present ho reha ode bare vi gal bat karni badi zaruri hai. Te I think we directors, producers, writers like you maybe will bring these kind of things in future for us.
1: That's what I'm hoping, to bring these up and bring them to the spotlight, being like, look what's happening, you know. It's like we can't hide behind doors for that.
0: Definitely. I think I am very hopeful like you will bring something extraordinary in the coming future for us, and right, so we will be seeing you as a good director and actor, writer, everything in you. So je kisi ne tanu ਜੇ ਤੁਸੀਂ ਕੋਈ ਐਡਵਾਈਸ ਦੇਣਾ ਚਾਹੋਗੇ ਯੰਗਸਟਰਸ ਨੂੰ ਜਿਹੜੇ ਤੁਹਾਨੂੰ ਦੇਖ ਰਹੇ ਨੇ ਫੋਲੋ ਕਰਨਾ ਚਾਹਣ?
1: ਓ ਮਾਈ ਗਾਸ਼, ਮਾਈ ਐਡਵਾਈਸ ਵੁੱਡ ਬੀ ਨੋ ਹੂ ਯੂ ਆਰ, ਬੀ ਅ ਕਾਈਂਡ ਪਰਸਨ ਐਂਡ ਫੁੱਲੀ ਔਥੈਂਟਿਕਲੀ ਬੀ ਯੋਰ ਸੈਲਫ, ਵਟ ਐਵਰ ਦੈਟ ਮੇ ਲੁੱਕ ਲਾਈਕ. ਇਟਸ ਗੋਨ ਬੀ ਦੀ ਬੈਸਟ ਐਂਡ ਹੈਪੀਐਸਟ ਈਅਰਸ ਆਫ ਯੋਰ ਲਾਈਫ ਵਾਂਸ ਯੂ ਸਟਾਰਟ ਡੂਇੰਗ ਦੈਟ.
0: ਯਾ, ਬਹੁਤ ਵਧੀਆ, ਕਿਉਂਕਿ ਅਕਸਰ ਇੱਕ ਜਿਹੜੇ ਬੱਚੇ ਕੋਈ ਗਲਤੀ ਕਰਦੇ ਆ ਸਪੋਜ਼, ਹੈ ਨਾ, ਅਤੇ ਕਿਉਂਕਿ ਐਜ਼ ਏ ਪੇਰੈਂਟਸ ਆਪਾਂ ਤਾਂ ਕਹਿੰਦੇ ਰਹਿੰਦੇ ਹਾਂ ਵੀ ਓਕੇ ਇਟਸ ਓਕੇ, ਕੁਛ ਨਹੀਂ ਹੋਇਆ, ਠੀਕ ਹੋ ਜਾਏਗਾ, ਬਟ ਤੁਸੀਂ ਕੀ ਉਹਨਾਂ ਨੂੰ ਐਡਵਾਈਸ ਦੇਣਾ ਚਾਹੋਗੇ? ਕਿਉਂਕਿ ਤੁਹਾਨੂੰ ਪਤਾ ਵੀ ਜਨਰੇਸ਼ਨ ਜਿਹੜੀਆਂ ਅੱਜ ਕੱਲ੍ਹ ਪੰਜ ਸਾਲ ਦੇ ਗੈਪ ਦੇ ਨਾਲ ਚੇਂਜ ਹੁੰਦੀ ਹੈ. ਇਟਸ ਨੋਟ ਲਾਈਕ ਵੀ ਪਹਿਲਾਂ ਗ੍ਰੈਂਡ ਫਾਦਰ ਜਾਂ ਹੈ ਨਾ ਗ੍ਰੈਂਡ ਮਦਰ, ਉਸ ਤੋਂ ਬਾਅਦ ਫਿਰ ਪੇਰੈਂਟਸ ਐਂਡ ਬੱਚੇ ਆਉਂਦੇ ਸੀਗੇ, ਬਟ ਹੁਣ ਕਿਉਂਕਿ ਜਨਰੇਸ਼ਨ ਜਿਹੜੀ ਹੈ ਨਾ ਉਹ ਭੈਣ ਭਰਾਵਾਂ 'ਚ ਜੇ 5 ਸਾਲ ਦਾ ਗੈਪ ਹੈ, ਇਟ ਮੀਨਸ ਦੇ ਆਰ ਐਂਟਾਇਰਲੀ ਡਿਫਰੈਂਟ ਜ਼ੋਨ ਔਰ ਡਿਫਰੈਂਟ ਜਨਰੇਸ਼ਨ 'ਚ.
1: ਐਡਵਾਈਸ ਫੋਰ, ਸੌਰੀ, ਵਾਸ ਮੇਕ
0: ਵੀ ਪੀਪਲ ਮੇਕ ਐਨੀ ਮਿਸਟੇਕ?
1: ਓ, ਮੇਕ ਮਿਸਟੇਕਸ?
0: ਯਾ,
1: ਆਈ ਫੀਲ ਲਾਈਕ ਐਵਰੀਵਨ ਮੇਕਸ ਮਿਸਟੇਕਸ ਬਿਕਾਜ਼ ਐਵਰੀਵਨ ਇਜ਼ ਲਰਨਿੰਗ, ਐਵਰੀਵਨ ਇਜ਼ ਗਰੋਇੰਗ ਐਜ਼ ਅ ਹਿਊਮਨ ਬੀਇੰਗ, ਬਟ ਇਫ ਯੂ ਰੀਅਲਾਈਜ਼ ਯੋਰ ਮਿਸਟੇਕ and you reflect upon it and you're like, oh, what I did, what I said wasn't right, and this is why it wasn't right. So you self-reflect, basically, and you move forward to be a better person. I think that is the best thing you can do, to just be a better person every day, every minute of your life. That's the goal. Like, no one, I'm not perfect. I can probably say stuff like, I say this today, maybe tomorrow I'll make a mistake, right? But it's like, if I learn from it, then it's good. I feel like that mistake would be worth it. And I have done things in my past where I'm like, whoa, that wasn't okay. So yeah, reflect on it, just do better next time, and try to understand all points of view. It is very hard for teenagers. I know that as growing up, especially in Canada, I've had many a fights with my parents. I will openly admit that. But now I look back and I'm like, oh no, my mom was right. Oh, my dad was right. Right? It's like you slowly start understanding things. So just take it one day at a time.
0: No, that's very good, actually, your advice. Because children, teenagers, ਜਿਹੜੇ ਦੋਸਤ ਸੁਣ ਰਹੇ ਨੇ ਤੇ ਦੇਖ ਰਹੇ ਨੇ ਫੇਸਬੁੱਕ ਤੇ, ਵੈਸੇ ਵੀਡੀਓ ਤੇ ਰਹੇਗੀ, ਤੁਸੀਂ ਉਹਨਾਂ ਨੂੰ ਸੁਣਾਓ ਤੇ ਦੱਸਿਓ ਕਿਉਂਕਿ ਕਿਸ ਤਰੀਕੇ ਨਾਲ ਜਿਹੜੇ ਯੰਗਸਟਰ ਕਈ ਵਾਰੀ ਬੜੀ ਤੇਜ਼ੀ ਦੇ ਨਾਲ ਉਹ ਚਾਹੁੰਦੇ ਨੇ, ਕਿਉਂਕਿ ਇਨ ਦਿਸ ਏਜ ਜੈਨ ਜੀ ਜਿੱਦਾਂ ਆਪਾਂ ਕਹਿੰਦੇ ਹਾਂ, ਸੋ ਦੇ ਆਈ ਥਿੰਕ ਓਕੇ ਫਰੋਮ ਲਾਸਟ ਫਿਊ ਮੰਥਸ ਆਈ ਐਮ ਵਰਕਿੰਗ ਔਨ ਇਨ ਦਾ ਜੋਬ ਐਂਡ ਬਟ ਆਈ ਐਮ ਨੋਟ ਮੇਕਿੰਗ ਐਨੀ ਚੇਂਜਿਸ, ਸੋ ਉਹਨਾਂ ਦੇ ਦਿਮਾਗ 'ਚ ਇਹ ਹੁੰਦਾ ਵੀ ਵਿਦ ਇਨ ਮੰਥਸ ਔਰ ਵਿਦ ਇਨ ਕਪਲ ਈਅਰ ਦੇ ਵਿਲ ਮੇਕ ਏ ਬਿਗ ਚੇਂਜ ਇਨ ਦਾ ਲਾਈਫ, ਵਿਚ ਇਜ਼ ਨੋਟ ਪੋਸੀਬਲ ਬਿਕੋਜ਼ ਸਾਡੇ ਵਰਗੇ ਲੋਕਾਂ ਨੂੰ ਜਿਹੜੇ ਪਹਿਲਾਂ ਇਮੀਗ੍ਰੈਂਟ ਆਏ ਆ,

0: ਕਿੰਨੇ ਸਾਲ ਲੱਗ ਜਾਂਦੇ ਨੇ ਹਨਾ ਕੋਈ ਤੁਸੀਂ ਇੰਪੈਕਟ ਕ੍ਰੀਏਟ ਕਰਨ ਵਾਸਤੇ ਸੋ ਪੇਸ਼ੈਂਟ ਰਹਿਣਾ ਚਾਹੀਦਾ ਨੋਟ ਇੰਪੇਸ਼ੈਂਟ
1: ਹਾਰਡ ਵਰਕ ਹਾਰਡ ਵਰਕ ਕੀਪ ਐਟ ਇਟ ਕਨਸਿਸਟੈਂਸੀ ਇਜ਼ ਵਨ ਥਿੰਗ ਦੈਟ ਆਈਵ ਲਰਨਡ ਬਿਕਾਜ਼ ਯੈਸ ਯੂ ਕੈਨ ਮੈਨੀਫੈਸਟ ਯੂ ਕੈਨ ਬੀ ਲਾਈਕ ਦਿਸ ਇਜ਼ ਵਾਟ ਆਮ ਗੋਇੰ ਟੂ ਡੂ ਦਿਸ ਇਜ਼ ਮਾਈ ਗੋਲ ਬਟ ਦੈਟਸ ਬੈਕਡ ਅਪ ਬਾਈ ਹਾਰਡ ਵਰਕ ਐਂਡ ਕਨਸਿਸਟੈਂਸੀ
0: ਆਈ ਥਿੰਕ ਕਨਸਿਸਟੈਂਸੀ ਇਜ਼ ਵੈਰੀ ਗੁੱਡ ਵਰਡ ਬਿਕਾਜ਼ ਹਾਰਡ ਵਰਕ ਵਿਦਆਊਟ ਕਨਸਿਸਟੈਂਸੀ ਮੇਕ ਨੋ ਸੈਂਸ
1: ਯੈਸ ਐਗਜ਼ੈਕਟਲੀ
0: ਕਿ ਤੁਸੀਂ ਇੱਕ ਵਾਰੀ ਕਰ ਲੈਂਦੇ ਹੋ ਜਿੱਦਾਂ ਕਛੂਏ ਐਂਡ ਖਰਗੋਸ਼ ਦੀ ਸਟੋਰੀ
1: ਹੁੰਦੀ ਯੂ ਨੋ
0: ਸੋ ਇਸ ਕਰਕੇ ਕਮਿਟਮੈਂਟ ਐਂਡ ਕਨਸਿਸਟੈਂਸੀ ਇਜ਼ ਵੈਰੀ ਇੰਪੋਰਟੈਂਟ ਤੇ ਸੋ ਕਿਸੇ ਨੇ ਤੁਹਾਨੂੰ ਬੱਚਿਆਂ ਨੇ ਜਾਂ ਕਿਸੇ ਨੇ ਵੱਡਿਆਂ ਨੇ ਫੋਲੋ ਕਰਨਾ ਹੋਵੇ
1: Yeah. You can follow me on Instagram. It's at Jyoti Janda, JyotiJanda. Mm-hmm. I post mostly on Instagram. That's my only social media, really. Mm-hmm. But I post about casting calls, my own other friends, projects that I'm in, if you'd like to come see them, support them, and just fun stuff as well. I have a cat that I post, if you like cats. So, you know, she's cute.
0: No, definitely cats are very cute.
1: Yeah.
0: The cats. The dogs are also a lot of
1: yeah. dogs. Yeah. They're a lot of work. Mm. I prefer cats.
0: Yeah. Dog kutte hunde basically.
1: Yeah.
0: The cats billiyan hundiyan.
1: Yeah.
0: So that's why kutte samajhga tu Punjabi ch kutta kehnde ne kyunki ohnu dog kehnde tu kutta hai te it means we ਕੁੱਤਾ ਵੈਸੇ ਡੋਗ ਹੁੰਦਾ ਤੇ ਡੋਗ ਕੁੱਤਾ ਹੁੰਦਾ ਬਟ ਫਿਰ ਵੀ ਡੋਗ ਬੜੇ ਚੰਗੇ ਹੁੰਦੇ ਆ ਕੁੱਤੇ ਤੇ ਹੁੰਦੇ ਆ ਬਟ ਬਿੱਲੀਆਂ ਵੀ ਚੰਗੀਆਂ ਹੁੰਦੀਆਂ ਜਿੱਦਾਂ ਇਹਨਾਂ ਨੇ ਦੱਸਿਆ ਸਾਡੇ ਗੁਆਂਢੀ ਜਿਹੜੇ ਸਾਹਮਣੇ ਵਾਲੇ ਨੇ ਉਹਨਾਂ ਨੇ ਬਿੱਲੀ ਰੱਖੀ ਹੈ ਪਤਾ ਨੀ ਬਿੱਲਾ ਹੈ ਕਾਫੀ ਵੱਡਾ ਤੇ ਉਹ ਉਹਨਾਂ ਦੀ ਬਹੁਤ ਤਾਰੀਫ ਕਰਦੇ ਆ ਤੇ ਜਿਹੜਾ ਸਾਡਾ ਨਾਲ ਦੇ ਆ ਨੇਬਰ ਉਹਨਾਂ ਨੇ ਕੁੱਤਾ ਰੱਖਿਆ ਛੋਟਾ ਜਿਹਾ ਤੇ ਉਹ ਸਾਡੇ ਘਰ ਅਕਸਰ ਹੀ ਚੱਕਰ ਮਾਰਨਾ ਤੇ ਸੋ ਦੈਟਸ ਵਾਈ ਦੋਨੇ ਚੰਗੇ ਹੁੰਦੇ ਆ ਜਿਹਨੂੰ ਵੀ ਜਿਹੜਾ ਪਸੰਦ ਲੱਗੇ ਪਰ ਬਿੱਲੀਆਂ ਜ਼ਿਆਦਾ ਵਧੀਆ ਹੁੰਦੀਆਂ ਜਿੱਦਾਂ ਇਹਨਾਂ ਦੱਸਿਆ
1: ਆਈ ਥਿੰਕ ਦੇ ਲੈਸ ਮੇਨਟੇਨੈਂਸ
0: ਲੈਸ ਮੇਨਟੇਨੈਂਸ ਦੈਟਸ ਰਾਈਟ ਕਿਉਂਕਿ ਉਹ ਛੁੱਟੀਆਂ ਆਪਣੀਆਂ ਕਹਿੰਦੇ ਵੀ ਕਈ ਵਾਰੀ ਆਪਾਂ ਘਰੋਂ ਦਾ ਰੋਟੀ ਪਾਣੀ ਰੱਖ ਕੇ ਤੇ ਛੁੱਟੀਆਂ ਦੇ ਵੀ ਚਲੇ ਜਾਂਦੇ ਆ ਉਹ ਆਪਣੇ ਆਪ ਹੀ ਟੇਕ ਕੇਅਰ ਕਰ ਲੈਂਦੇ
1: ਆ ਯਾ ਬੇਸਿਕਲੀ ਵੈਰੀ ਵੈਰੀ ਸਿੰਪਲ ਐਂਡ ਦੈਨ ਆਈ ਗੈਟ ਫਰੈਂਡਸ ਟੂ ਕਮ ਓਵਰ ਐਂਡ ਕੀਪ ਹਰ ਕੰਪਨੀ
0: ਨਾ ਦੈਟਸ ਵੈਰੀ ਗੁੱਡ ਸੋ ਆਈ ਥਿੰਕ ਆਪਾਂ ਵੈਸੇ ਇੱਧਰ ਉੱਧਰ ਦੀਆਂ ਬਾਕੀ ਹੋਰ ਬੜੀਆਂ ਗੱਪਾਂ ਸ਼ਪਾਂ ਮਾਰੀਆਂ ਜੋਤੀ ਹੋਣਾਂ ਦੇ ਨਾਲ ਤਾਂ ਕਿ ਸਿਸਟਮ ਨੂੰ ਸਮਝ ਸਕੀਏ ਵੀ ਕਿੱਦਾਂ ਇੱਥੋਂ ਦੇ ਯੂਥ ਜਿਹੜੇ ਨੇ ਉਹਨਾਂ ਦੀ ਸਟੋਰੀ ਤੇ ਉਹਨਾਂ ਦੇ ਨਾਲ ਰਿਲੇਟਡ ਵੈਸੇ ਕਿਉਂਕਿ ਮੈਂ ਤੇ ਮੈਨੂੰ ਤੇ ਰੋਜ਼ ਗੱਪਾਂ ਮਾਰਨ ਦੀ 4 ਘੰਟੇ ਮੈਂ ਗੱਪਾਂ ਮਾਰਦਾ ਵਾਂ ਸੰਡੇ ਆ ਕੇ ਤੇ ਸੋ ਦੈਟਸ ਵਾਈ ਕਾਫੀ ਚੀਜ਼ਾਂ ਜਿਹੜੀਆਂ ਨੇ ਆਉਂਦੀਆਂ ਹੁਣੇ ਥੋੜੀ ਦੇਰ ਤੱਕ ਸਾਡੇ ਕੋਲ ਹੋਰ ਵੀ ਦੋਸਤ ਆਣਗੇ ਉਹਨਾਂ ਦੇ ਨਾਲ ਵੀ ਆਪਾਂ ਗੱਲਾਂ ਬਾਤਾਂ ਕਰਨੀਆਂ ਤੇ ਆਈ ਹੋਪ ਵੀ ਤੁਹਾਨੂੰ ਅੱਜ ਦਾ ਪ੍ਰੋਗਰਾਮ ਜਿਹੜਾ ਪਸੰਦ ਆਇਆ ਹੋਵੇਗਾ ਤੇ ਜੋਤੀ ਜੀ ਦੇ ਨਾਲ ਕੀਤੀਆਂ ਗੱਲਾਂ ਬਾਤਾਂ ਜਿਹੜੀਆਂ ਪਸੰਦ ਆਈਆਂ ਹੋਣਗੀਆਂ ਜੋਤੀ ਜਾਂਦੇ ਜਾਂਦੇ ਐਨੀ ਮੈਸੇਜ ਯੂ ਵਾਂਟ ਟੂ ਗਿਵ ਟੂ ਆਵਰ ਲਿਸਨਰ
1: ਓ ਮਾਈ ਗਾਸ਼ live life to the fullest no matter what your age if you're 50 years old 60 years old life doesn't end keep learning have fun
0: that's very good
1: yeah
0: so bahut vadhiya ji kafi vadhiya message jyoti ne ditta te ede naal hi facebook wale dostan nu vi tata bye bye karde ha te apa apna vi program jehda itthe hi samapt nahi kar lage ek choti ji break lene break to baad fir apa ਬਾਕੀ ਦੀਆਂ ਗੱਲਾਂ ਪਤਾ ਜਿਹੜੀਆਂ ਇਸੇ ਤਰੀਕੇ ਨਾਲ ਜਾਰੀ ਰੱਖਾਂਗੇ ਸਬਰੰਗ ਰੇਡੀਓ 94.7 FM ਜਿਹੜਾ ਕਿ ਤੁਸੀਂ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਤੋਂ 8 ਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ ਅੱਜ ਦਾ ਪ੍ਰੋਗਰਾਮ ਇਸੇ ਤਰੀਕੇ ਨਾਲ ਜਾਰੀ ਰਹੇਗਾ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ
2: ਕੀ ਤੁਹਾਡੀ ਆਪਣੀ ਵੈਬਸਾਈਟ ਹੈ ਪਰ ਤੁਸੀਂ ਟੈਕਸ ਫੋਟੋਜ਼ ਜਾਂ ਵੀਡੀਓਜ਼ ਚੇਂਜਸ ਖੁਦ ਨਹੀਂ ਕਰ ਪਾਉਂਦੇ ਤਾਂ ਤੁਹਾਨੂੰ ਲੋੜ ਹੈ ਆਈ ਵੈਬ ਗਾਏ ਵਾਲਿਆਂ ਨੂੰ 403-400-0203-403-400-0203 ਤੇ ਕਾਲ ਕਰਨ ਦੀ www.iwebguy.ca
3: एयरड्री अब आपकी फैमिली की सेहत को मिल गया है एक नया घर
4: पेश है लाइफलाइन मेडिकल क्लिनिक जहां बेहतरीन देखभाल आपके बिल्कुल करीब है
3: मिलिए डॉक्टर मघर शाह और डॉक्टर समरीन रहमान से
4: हमारे तजुर्बाकार डॉक्टर्स आपको देते हैं मुकम्मल केयर
3: खवातीन की सेहत से लेकर बच्चों की देखभाल और रूटीन चेकअप तक इंग्लिश हिंदी और उर्दू में कंसल्टेशन दस्तियाब है
4: नए पेशेंट्स का खैर मकदम है और वॉक इन सुबह 9 बजे से शाम 6 बजे तक खुले हैं
3: आज ही विजिट करें किंग्स व्यू बुलेवर्ड पर या कॉल करें 587-360-6890 687-360-6890 लाइफलाइन मेडिकल क्लिनिक
4: आपकी सेहत हमारी जिम्मेदारी
5: अपने बिजनेस को दीवारों से बाहर निकालिए और सीधे अपने ग्राहकों तक पहुंचाइए सबरंग रेडियो अब आता है लाइव आपके लोकेशन पर जहां होता है एनर्जी एक्साइटमेंट और रियल कनेक्शन चाहे हो आपकी शॉप ओपनिंग कोई खास इवेंट

0: प्रोडक्ट लॉन्च या कम्युनिटी सेलिब्रेशन, हम सिर्फ प्रमोशन नहीं करते, हम आपके ब्रांड को एक यादगार अनुभव बना देते हैं। हमारी टीम पहुंचती है आपके पास, लोगों से जुड़ती है और आपकी पहचान को फैलाती है पूरे 250 किलोमीटर के नेटवर्क में। ज्यादा पहचान, ज्यादा भरोसा, ज्यादा ग्राहक। अपने बिजनेस को बनाइए खास, दिखाइए, सुनाइए और सेलिब्रेट कराइए। आज ही बुक कीजिए सबरंग रेडियो के साथ, आपका ब्रांड ऑन एयर भी और ऑन ग्राउंड भी। मंडे, ट्यूसडे, थर्सडे एंड फ्राइडे 7-8 PM, संडे 1-5 PM।
1: एशिया पैसिफिक इमिग्रेशन कंसल्टिंग लिमिटेड, स्टूडेंट वीजा, विस्टर वीजा, सुपर वीजा, LMIE एप्लीकेशन, फैमिली इमिग्रेशन, प्रोविंशियल नॉमिनी एप्लीकेशन, सिटीजनशिप एप्लीकेशन विच लंबा तजर्बा महारत रखता है। तो हॉडी सहूलत लई मैं मनिंदर सिंह ढिल्लों और इंद्रजोत कौर ढिल्लों इको छत हेठ इमिग्रेशन इंश्योरेंस दीयां सेवावां प्रदान करते हैं। सानू संपर्क करने लई 403-225-1111। मनिंदर सिंह ढिल्लों, एशिया पैसिफिक इमिग्रेशन कंसल्टिंग लिमिटेड,
2: रेगुलेटेड कैनेडियन इमिग्रेशन कंसल्टेंट,
1: 403-225-1111.
0: From the heart of Calgary to every corner within a 250-kilometer reach, Sabrang Radio is connecting voices, stories, and communities like never before. Whether you're in Calgary, Airdrie, Chestermere, Cochrane, or tuning in from Okotox, High River, Strathmore, and beyond, we are one sound, one family, one Sabrang. Feel the rhythm, celebrate the culture, and stay connected with voices that matter. More events, more stories, more celebrations are on the way, only on Sabrang Radio, your voice across every mile. Visit our official website, www.sabrang.ca.
3: Israel, Iran nu azad karon to resan. America raach hi ham gaya. Unne kya ki inne bomb sutte, ਇੰਨੇ ਲੀਡਰ ਮਾਰੇ, ਬੱਚਿਆਂ ਦੇ ਸਕੂਲ ਉਡਾ ਛੱਡੇ, ਇਰਾਨੀ ਫਿਰ ਵੀ ਆਪਣੀ ਹਕੂਮਤ ਦੇ ਖਿਲਾਫ ਸੜਕਾਂ 'ਤੇ ਨਹੀਂ ਨਿਕਲੇ। ਜੇ ਨਿਕਲੇ ਤਾਂ ਮਰਗ ਭਰ ਅਮਰੀਕਾ ਦੇ ਨਾਰੇ ਮਾਰਦੇ ਨਿਕਲੇ। ਜਿਹੜੇ ਇਰਾਨ ਦੇ ਪੁਰਾਣੇ ਬਾਦਸ਼ਾਹ ਦੇ ਹਾਮੀ ਯੂਰਪ ਅਤੇ ਅਮਰੀਕਾ 'ਚ ਬੈਠੇ ਸਨ, ਉਹ 2-4 ਦਿਨ ਸੜਕਾਂ 'ਤੇ ਨਿਕਲ ਕੇ ਨੱਚੇ ਅਤੇ ਲੋਕਾਂ ਨੂੰ ਸਮਝ ਆ ਗਈ ਕਿ ਇਹਨਾਂ ਦੇ ਪੱਲੇ ਕੱਖ ਵੀ ਨਹੀਂ। ਇਹ ਬਸ ਇਹ ਚਾਹੁੰਦੇ ਨੇ ਕਿ ਸਾਨੂੰ ਅਮਰੀਕੀ ਅਤੇ ਇਸਰਾਈਲੀ ਟੈਂਕਾਂ 'ਤੇ ਬਹਾ ਕੇ ਤਹਿਰਾਨ ਲੈ ਜਾਓ ਅਤੇ ਇੱਕ ਵਾਰੀ ਫਿਰ ਬਾਦਸ਼ਾਹ ਬਣਾ ਦਿਓ। ਅਰਬਾਂ ਡਾਲਰ ਆਪਣੇ ਗਵਾ ਕੇ ਸਾਰੀ ਦੁਨੀਆਂ ਵਿੱਚ ਪੈਟਰੋਲ ਗੈਸ ਦੀਆਂ ਕੀਮਤਾਂ ਵਧਾ ਕੇ ਗਰੀਬਾਂ ਦੀਆਂ ਚੀਕਾਂ ਲਵਾ ਕੇ ਹੁਣ ਅਮਰੀਕਾ ਨੇ ਕਿਹਾ ਵੀ ਚਲੋ ਸੁਲਾਹ ਕਰ ਲਓ। ਜੋ ਕੰਮ ਵੀਤਨਾਮ 'ਚ ਅਤੇ ਫਿਰ ਅਫਗਾਨਿਸਤਾਨ 'ਚ ਕਈ ਵਰ੍ਹਿਆਂ ਤੋਂ ਬਾਅਦ ਹੋਇਆ ਸੀ, ਉਹ ਇਰਾਨ 'ਚ ਮਹੀਨਿਆਂ 'ਚ ਹੀ ਹੋ ਗਿਆ। ਅਮਰੀਕਾ ਦੀ ਸੁਪਰ ਪਾਵਰ ਵਾਲੀ ਖੋਤੀ ਸਾਰੇ ਪਿੰਡ ਵਿੱਚ ਉਜਾੜੇ ਪਾ ਕੇ ਫਿਰ ਵਾਪਸ ਬੋਰਡ ਥੱਲੇ ਆ ਗਈ। ਪਾਕਿਸਤਾਨ ਵਿਚੋਲਾ ਬਣਿਆ, ਅੱਧੀ ਸਦੀ ਦੇ ਦੁਸ਼ਮਣਾਂ ਦੀ ਆਪਸ ਵਿੱਚ ਸੁਲਾਹ ਕਰਾ ਛੱਡੀ ਹੈ, ਜਾਂ ਕਮ ਅਜ਼ ਕਮ ਕੋਸ਼ਿਸ਼ ਬਹੁਤ ਕੀਤੀ ਹੈ। ਫੁਰਤੀਆਂ ਬੜੀਆਂ ਵਿਖਾਈਆਂ ਨੇ, ਤਹਿਰਾਨ, ਇਸਲਾਮਾਬਾਦ, ਬੀਜਿੰਗ, ਵਾਸ਼ਿੰਗਟਨ, ਹਰ ਜਗ੍ਹਾ 'ਤੇ ਪਾਕਿਸਤਾਨ ਦੀ ਵਾਹ ਵਾਹ ਹੋਈ ਹੈ। ਸੱਜਣਾ ਨੇ ਤਾਂ ਤਾਰੀਫ ਕਰਨੀ ਸੀ, ਜਿਨ੍ਹਾਂ ਨੂੰ ਪਾਕਿਸਤਾਨ ਦੀ ਨੀਅਤ 'ਤੇ ਸ਼ੱਕ ਵੀ ਹੁੰਦਾ ਸੀ, ਉਹਨਾਂ ਨੇ ਵੀ ਕਿਹਾ ਕਿ ਪਾਕਿਸਤਾਨ ਪਹਿਲੇ ਪਾਗਲ ਹੁੰਦਾ ਸੀ, ਹੁਣ ਇਹ ਬੜਾ ਸਿਆਣਾ ਹੋ ਗਿਆ। ਨਾਲ ਗੁਆਂਢ ਵਿੱਚ ਇੰਡੀਆ ਵਿੱਚ ਕੁਛ ਲੋਕਾਂ ਨੂੰ ਸਾੜ ਜ਼ਰੂਰ ਪਿਆ ਹੈ, ਉਹ ਕਰਲਾਉਂਦੇ ਰਹੇ ਨੇ ਵੀ ਇਹ ਦਹਿਸ਼ਤਗਰਦ ਨੇ, ਇਹ ਡਬਲ ਗੇਮਾਂ ਕਰਦੇ ਨੇ, ਇਹਨਾਂ ਦੀ ਗੱਲ 'ਤੇ ਇਤਬਾਰ ਨਾ ਕਰੋ। ਪਾਕਿਸਤਾਨ ਅਤੇ ਅਮਰੀਕਾ ਪਹਿਲੇ ਰਲ ਕੇ ਇੱਕ ਦੂਸਰੇ ਨਾਲ ਡਬਲ ਗੇਮਾਂ ਖੇਡਦੇ ਰਹੇ ਨੇ, ਲੇਕਿਨ ਸੁਲਾਹ ਕਰਾਉਣਾ ਤਾਂ ਕੰਮ ਹੀ ਡਬਲ ਗੇਮ ਦਾ ਹੁੰਦਾ, ਭਾਵੇਂ ਅੱਗੇ ਜਾ ਕੇ ਇਹ ਲੜਾਈ ਇੱਕ ਵਾਰੀ ਫਿਰ ਸ਼ੁਰੂ ਹੋ ਜਾਏ। ਇਸਰਾਇਲ ਇਸ ਮਹੱਲੇ ਦੀ ਫੱਫੇ ਕੁੱਟਣੀ ਹੈ ਅਤੇ ਰਹੇਗਾ, ਲੇਕਿਨ ਪੁਰਾਣੇ ਵੈਰੀਆਂ ਨੂੰ ਇੱਕ ਵਾਰੀ ਮੇਜ਼ 'ਤੇ ਬਹਾ ਦੇਣਾ, ਬਸ ਭਾਵੇਂ ਥੋੜ੍ਹੇ ਦਿਨਾਂ ਲਈ ਜੰਗ ਰੁਕਵਾ ਦੇਣਾ, ਇਹ ਵੀ ਬੜਾ ਵੱਡਾ ਕੰਮ ਹੈ। ਹੁਣ ਪਾਕਿਸਤਾਨ ਦੇ ਵਜ਼ੀਰ ਆਜ਼ਮ ਅਤੇ ਫੀਲਡ ਮਾਰਸ਼ਲ ਦਾ ਦੁਨੀਆਂ ਵਿੱਚ ਬੜਾ ਨਾਂ ਹੋ ਗਿਆ, ਕਹਿੰਦੇ ਨੇ ਪਾਕਿਸਤਾਨ ਦਾ ਬਾਹਰਲੀ ਦੁਨੀਆਂ ਵਿੱਚ ਇਮੇਜ ਵੀ ਬਹੁਤ ਬਿਹਤਰ ਹੋ ਗਿਆ। ਇਹ ਲੀਡਰ ਹੁਣ ਦੁਨੀਆਂ ਦੇ ਮਸਲੇ ਹੱਲ ਕਰਕੇ ਵਤਨੀ ਵਾਪਸ ਆਏ ਨੇ ਅਤੇ ਇੱਥੇ ਤੇ ਕੱਖ ਨਹੀਂ ਬਦਲਿਆ। ਪਾਕਿਸਤਾਨ ਨੂੰ ਸ਼ਾਬਾਸ਼ੀ ਅਮਰੀਕਾ ਤੋਂ ਪਹਿਲੇ ਵੀ ਮਿਲਦੀ ਰਹੀ ਹੈ। ਫੀਲਡ ਮਾਰਸ਼ਲ ਅਯੂਬ ਖਾਨ ਅਮਰੀਕਾ ਦਾ ਯਾਰ ਸੀ, ਜਨਰਲ ਜ਼ਿਆਉਲ ਹੱਕ ਦੀਆਂ ਫਿਰ ਜਨਰਲ ਮੁਸ਼ਰਫ ਦੀਆਂ ਵੀ ਵਾਈਟ ਹਾਊਸ ਵਿੱਚ ਦਾਵਤਾਂ ਹੁੰਦੀਆਂ ਹੀ ਰਹੀਆਂ ਨੇ, ਸ਼ਾਬਾਸ਼ੀਆਂ ਵੀ ਮਿਲੀਆਂ ਨੇ। ਪਹਿਲੇ ਸ਼ਾਬਾਸ਼ੀ ਦੇ ਨਾਲ ਪਾਕਿਸਤਾਨ ਨੂੰ 4 ਛਿੱਲੜ ਵੀ ਮਿਲ ਜਾਂਦੇ ਸਨ, ਭਾਵੇਂ ਉਹ ਏਡ ਪੈਕੇਜ ਹੋਵੇ, ਭਾਵੇਂ ਕਰਜ਼ੇ ਹੋਣ ਜਾਂ ਕਾਰੋਬਾਰ ਅਤੇ ਇਨਵੈਸਟਮੈਂਟ ਦੇ ਵਾਅਦੇ ਹੋਣ। ਜ਼ਿਆਦਾਤਰ ਮਾਲ ਤਾਂ ਵੱਡੇ ਆਪਸ ਹੀ ਵੰਡ ਲੈਂਦੇ ਸਨ, ਲੇਕਿਨ 4 ਦਾਣੇ ਆਵਾਮ ਦੇ ਹਿੱਸੇ 'ਚ ਵੀ ਆ ਜਾਂਦੇ ਸਨ। ਪਾਕਿਸਤਾਨ ਦੀ ਸਰਕਾਰ ਜਦੋਂ ਜੰਗ ਵਿੱਚ ਹਿੱਸਾ ਪਾਉਂਦੀ ਸੀ ਅਤੇ ਮਾਲ ਬਣਾਉਂਦੀ ਸੀ, ਹੁਣ ਜੰਗ ਬੰਦ ਕਰਾਈ ਹੈ ਅਤੇ ਹਰ ਪਾਸੇ ਇਸਦਾ ਹੀ ਇਸਦਾ, ਲੇਕਿਨ ਇਹ ਕੰਮ ਲੱਗਦਾ ਫੀਸ ਵੀ ਲੱਲਾ ਹੀ ਹੋਇਆ, ਇਸ ਨੇਕ ਕੰਮ ਦਾ ਇੱਕ ਟਕਾ ਵੀ ਨਹੀਂ ਮਿਲਿਆ। ਸ਼ਾਇਦ ਉਹ ਸਹੀ ਕਹਿੰਦੇ ਸਨ ਕਿ ਨੇਕੀ ਕਰ

0: ਸਰਕਾਰ ਵੱਲੋਂ ਅਮਰੀਕਾ ਨੂੰ ਬਿਨਾਂ ਕਿਸੇ ਸ਼ਰਤ ਦੇ ਤੋਹਫੇ ਵਜੋਂ ਦਿੱਤਾ ਗਿਆ ਸੀ। ਲਗਭਗ 400 ਮਿਲੀਅਨ ਡਾਲਰ ਮੁੱਲ ਵਾਲੇ ਇਸ ਸ਼ਾਨਦਾਰ ਜੰਬੋ ਜੈੱਟ ਵਿੱਚ ਅਮਰੀਕੀ ਫੌਜ ਵੱਲੋਂ ਲੋੜੀਂਦੀਆਂ ਤਬਦੀਲੀਆਂ ਪੂਰੀਆਂ ਕਰ ਲਈਆਂ ਗਈਆਂ ਨੇ। ਸ਼ੁੱਕਰਵਾਰ ਨੂੰ ਜੁਆਇੰਟ ਬੇਸ ਐਂਡਰਿਊਜ਼ ਵਿੱਚ ਇੱਕ ਸਮਾਗਮ ਦੌਰਾਨ ਟਰੰਪ ਨੇ ਕਿਹਾ, ਇਸ ਜਹਾਜ਼ ਨੂੰ ਇੱਕ ਉੱਡਦੇ ਹੋਏ ਵਾਈਟ ਹਾਊਸ ਵਿੱਚ ਤਬਦੀਲ ਕੀਤਾ ਗਿਆ। ਅਜਿਹੀ ਸ਼ਾਨੋ ਸ਼ੌਕਤ ਦੁਨੀਆਂ ਨੇ ਪਹਿਲਾਂ ਕਦੇ ਨਹੀਂ ਦੇਖੀ। ਅਮਰੀਕੀ ਫੌਜ ਨੇ ਦੱਸਿਆ ਕਿ ਇਹ ਜਹਾਜ਼ ਹੁਣ ਸ਼ੁਰੂਆਤੀ ਕਮਿਸ਼ਨਿੰਗ ਉਡਾਣਾਂ ਤੋਂ ਗੁਜ਼ਰੇਗਾ। ਇਹਨਾਂ ਉਡਾਣਾਂ ਨੂੰ ਇਸ ਦੀਆਂ ਤਬਦੀਲੀਆਂ ਦੀ ਆਖਰੀ ਜਾਂਚ ਮੰਨਿਆ ਜਾ ਰਿਹਾ। ਇਸ ਤੋਂ ਬਾਅਦ ਇਸ ਦੀ ਵਰਤੋਂ ਰਾਸ਼ਟਰਪਤੀ ਦੀ ਯਾਤਰਾ ਲਈ ਕੀਤੀ ਜਾਵੇਗੀ। ਹਵਾਈ ਫੌਜ ਮੁਤਾਬਕ ਜਹਾਜ਼ ਵਿੱਚ ਸੁਰੱਖਿਆ, ਸੰਚਾਰ ਪ੍ਰਣਾਲੀਆਂ, ਲੌਜਿਸਟਿਕ ਸਹਾਇਤਾ ਅਤੇ ਆਧੁਨਿਕ ਤਕਨੀਕ ਨਾਲ ਸੰਬੰਧਿਤ ਕਈ ਅਪਗ੍ਰੇਡਸ ਕੀਤੇ ਗਏ ਨੇ। ਫੌਜ ਦਾ ਕਹਿਣਾ ਹੈ ਕਿ ਪਹਿਲਾਂ ਵਰਤੇ ਗਏ ਇਸ ਜਹਾਜ਼ ਨਾਲ ਜੁੜੇ ਸੰਭਾਵਿਤ ਸੁਰੱਖਿਆ ਖਤਰਿਆਂ ਨੂੰ ਵੀ ਦੂਰ ਕਰ ਦਿੱਤਾ ਗਿਆ। ਜਹਾਜ਼ ਦੇ ਅੰਦਰੂਨੀ ਹਿੱਸੇ ਵਿੱਚ ਘੱਟ ਤਬਦੀਲੀਆਂ ਕੀਤੀਆਂ ਗਈਆਂ ਨੇ, ਜਦਕਿ ਬਾਹਰੀ ਹਿੱਸੇ ਨੂੰ ਲਾਲ, ਚਿੱਟੇ, ਨੀਲੇ ਅਤੇ ਸੁਨਹਿਰੀ ਰੰਗਾਂ ਨਾਲ ਨਵਾਂ ਰੂਪ ਦਿੱਤਾ ਗਿਆ। ਮਈ 2025 ਵਿੱਚ ਕਤਰ ਦੇ ਸ਼ਾਹੀ ਪਰਿਵਾਰ ਨੇ ਇਹ ਬੋਇੰਗ 747-8 ਜਹਾਜ਼ ਅਮਰੀਕੀ ਰੱਖਿਆ ਵਿਭਾਗ ਨੂੰ ਦਾਨ ਕੀਤਾ ਸੀ ਤਾਂ ਜੋ ਇਸ ਨੂੰ ਰਾਸ਼ਟਰਪਤੀ ਲਈ ਵਰਤੇ ਜਾਣ ਵਾਲੇ ਏਅਰ ਫੋਰਸ 1 ਬੇੜੇ ਦਾ ਹਿੱਸਾ ਬਣਾਇਆ ਜਾ ਸਕੇ। ਜਦੋਂ ਇਸ ਤੋਹਫੇ ਦੀ ਖਬਰ ਸਾਹਮਣੇ ਆਈ ਸੀ ਤਾਂ ਰਿਪਬਲਿਕਨ ਅਤੇ ਡੈਮੋਕਰੇਟ ਦੋਵੇਂ ਧਿਰਾਂ ਵੱਲੋਂ ਇਸ ਦੀ ਨਿੰਦਾ ਕੀਤੀ ਗਈ ਸੀ। ਕੁਝ ਟਰੰਪ ਸਮਰਥਕਾਂ ਨੇ ਇਹ ਵੀ ਕਿਹਾ ਸੀ ਕਿ ਇੰਨੀ ਵੱਡੀ ਕੀਮਤ ਵਾਲਾ ਤੋਹਫਾ ਕੌਨਫਲਿਕਟ ਆਫ ਇੰਟਰਸਟ ਦਾ ਕਾਰਨ ਬਣ ਸਕਦਾ ਅਤੇ ਇਹ ਸੰਵਿਧਾਨਕ ਸਵਾਲ ਵੀ ਖੜੇ ਕਰ ਸਕਦਾ। ਹਾਲਾਂਕਿ ਅਮਰੀਕੀ ਕਾਨੂੰਨ ਮੁਤਾਬਕ ਸਰਕਾਰੀ ਅਧਿਕਾਰੀ ਆਮ ਤੌਰ ਉੱਤੇ $480 ਤੋਂ ਵੱਧ ਕੀਮਤ ਦੇ ਤੋਹਫੇ ਸਵੀਕਾਰ ਨਹੀਂ ਕਰ ਸਕਦੇ, ਪਰ ਵਾਈਟ ਹਾਊਸ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਜਹਾਜ਼ ਨੂੰ ਪ੍ਰਵਾਨ ਕਰਨਾ ਕਾਨੂੰਨੀ ਹੈ। ਪ੍ਰਸ਼ਾਸਨ ਨੇ ਇਹ ਵੀ ਕਿਹਾ ਕਿ ਟਰੰਪ ਦੇ ਅਹੁਦਾ ਛੱਡਣ ਤੋਂ ਬਾਅਦ ਇਸ ਜਹਾਜ਼ ਨੂੰ ਉਨ੍ਹਾਂ ਦੀ ਰਾਸ਼ਟਰਪਤੀ ਲਾਇਬ੍ਰੇਰੀ ਨੂੰ ਦਾਨ ਕਰ ਦਿੱਤਾ ਜਾਵੇਗਾ। ਟਰੰਪ ਨੇ ਆਪਣੇ ਸੰਬੋਧਨ ਵਿੱਚ ਕਿਹਾ, ਜਦੋਂ ਤੁਸੀਂ ਇਸ ਜਹਾਜ਼ ਨੂੰ ਦੇਖੋਗੇ ਤਾਂ ਇਸ ਦੀ ਕਾਰੀਗਰੀ ਉੱਤੇ ਯਕੀਨ ਨਹੀਂ ਕਰ ਪਾਓਗੇ। ਲੱਕੜ, ਮਟੀਰੀਅਲ ਅਤੇ ਇੰਜਣਾਂ ਦੀ ਗੁਣਵੱਤਾ ਬੇਮਿਸਾਲ ਹੈ। ਉਨ੍ਹਾਂ ਨੇ ਕਤਰ ਦੇ ਅਮੀਰ ਦਾ ਧੰਨਵਾਦ ਕਰਦਿਆਂ ਕਿਹਾ, ਇਹ ਸਾਡੇ ਲਈ ਮਾਣ ਦੀ ਗੱਲ ਹੈ।
1: At a little bit of a log jam, we're waiting for the, I call them the normal 747s.
0: ਇਸ ਨਵੇਂ ਜਹਾਜ਼ ਦੇ ਸ਼ਾਮਲ ਹੋਣ ਤੋਂ ਪਹਿਲਾਂ ਏਅਰ ਫੋਰਸ 1 ਬੇੜੇ ਵਿੱਚ ਦੋ ਬੋਇੰਗ 747-200B ਜਹਾਜ਼ ਸਨ ਜੋ 1990 ਤੋਂ ਸਰਵਿਸ ਵਿੱਚ ਸਨ। ਵਾਈਟ ਹਾਊਸ ਦੇ ਕਮਿਊਨੀਕੇਸ਼ਨਸ ਡਾਇਰੈਕਟਰ ਸਟੀਵਨ ਚਿਉਂਗ ਦੇ ਮੁਤਾਬਕ ਉਨ੍ਹਾਂ ਵੱਲੋਂ ਇੱਕ ਪੁਰਾਣੇ ਜਹਾਜ਼ ਨੂੰ ਹੁਣ ਸਰਵਿਸ ਤੋਂ ਹਟਾ ਦਿੱਤਾ ਗਿਆ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉੱਤੇ ਪੁਰਾਣੇ ਜਹਾਜ਼ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ, ਸ਼ਾਬਾਸ਼, ਤੂੰ ਆਪਣੀ ਸੇਵਾ ਬਖੂਬੀ ਨਿਭਾਈ, ਆਖਰੀ ਉਡਾਣ। ਅਮਰੀਕੀ ਹਵਾਈ ਫੌਜ ਨੇ ਕਿਹਾ ਹੈ ਕਿ ਇਹ ਨਵਾਂ ਜਹਾਜ਼ ਅਸਥਾਈ ਤੌਰ ਉੱਤੇ ਵਰਤਿਆ ਜਾਵੇਗਾ ਉਦੋਂ ਤੱਕ ਜਦੋਂ ਤੱਕ ਬੋਇੰਗ ਕੰਪਨੀ ਵੱਲੋਂ ਬਣਾਏ ਜਾ ਰਹੇ ਦੋ ਨਵੇਂ VC-25B ਜਹਾਜ਼ ਤਿਆਰ ਨਹੀਂ ਹੋ ਜਾਂਦੇ। ਇਹ ਜਹਾਜ਼ ਭਵਿੱਖ ਵਿੱਚ ਲੰਬੇ ਸਮੇਂ ਲਈ ਏਅਰ ਫੋਰਸ 1 ਵਜੋਂ ਵਰਤੇ ਜਾਣੇ ਹਨ, ਪਰ ਉਨ੍ਹਾਂ ਦੀ ਡਿਲੀਵਰੀ ਵਿੱਚ ਕਾਫੀ ਦੇਰ ਹੋ ਚੁੱਕੀ ਹੈ।

0: ਆਪਣੀ ਫਿਜ਼ੀਸ਼ੀਅਨ ਦਾ ਸਵਾਗਤ ਕਰਦਾ ਹੈ
1: ਗਰਮਜੋਸ਼ੀ ਸਮਝਦਾਰੀ ਤੇ ਪਿਆਰ ਨਾਲ ਉਹ ਤੁਹਾਡੇ ਪਰਿਵਾਰ ਨੂੰ ਕੰਫਰਟੇਬਲ ਤੇ ਵੈਲ ਕੇਅਰਡ ਫੀਲ ਕਰਵਾਉਣ ਲਈ ਹਮੇਸ਼ਾ ਤਿਆਰ ਹੈ
0: ਹੁਣ ਤੁਸੀਂ ਉਹਨਾਂ ਨਾਲ ਇੰਗਲਿਸ਼ ਹਿੰਦੀ ਉਰਦੂ ਤੇ ਪੰਜਾਬੀ ਵਿੱਚ ਵੀ ਗੱਲਬਾਤ ਕਰ ਸਕਦੇ ਹੋ ਤਾਂ ਕਿ ਤੁਸੀਂ ਘਰ ਵਰਗਾ ਅਹਿਸਾਸ ਮਹਿਸੂਸ ਕਰੋ
1: ਨਵੇਂ ਪੇਸ਼ੈਂਟਸ ਨੂੰ ਅਕਸੈਪਟ ਹੋ ਰਹੇ ਨੇ ਅੱਜ ਹੀ ਆਪਣੇ ਪਰਿਵਾਰ ਲਈ ਫੈਮਿਲੀ ਡਾਕਟਰ ਸਿਕਿਉਰ ਕਰੋ
0: ਕਾਲ ਕਰੋ 587-3680 ਲਾਈਫ ਲਾਈਨ ਮੈਡੀਕਲ ਕਲੀਨਿਕ ਵਾਕ ਇਨ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ
1: ਤੁਹਾਨੂੰ ਮਿਲੋ ਕਿੰਗਸ ਵਿਊ ਬੁਲੇਵਰਡ ਤੇ ਜਾਂ ਕਾਲ ਕਰੋ 587-360-6890
0: ਤੁਹਾਡੇ ਪਰਿਵਾਰ ਦੀ ਸਿਹਤ ਸਾਡੀ ਜ਼ਿੰਮੇਵਾਰੀ
2: ਹੈ ਜ਼ਿਆਦਾਤਰ ਦੇਸ਼ਾਂ ਨੇ ਆਪ ਪ੍ਰਵਾਸੀਆਂ ਦਾ ਨਮਸਤੇ ਸਤਿ ਸ਼੍ਰੀ ਅਕਾਲ

0: ਕਹਿੰਦੇ ਰੈਡੀ ਹੋ ਰਹੇ ਨੇ ਤੇ ਇਹਦੇ ਤੇ ਵੀ ਕੀ ਗੱਲਬਾਤ ਹੈ ਉਹ ਥੋੜੀ ਜੋ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ। ਪਲੱਸ ਜਿਹੜੀਆਂ ਹੋਰ ਕਈ ਅੱਜ ਦੇ ਪ੍ਰੋਗਰਾਮ ਦੀਆਂ ਖਬਰਾਂ ਤੇ ਗੱਲਾਂ ਬਾਤਾਂ ਤੁਹਾਨੂੰ ਦੱਸਦੀ ਵੀ ਇਹ ਪ੍ਰੋਗਰਾਮ ਤੁਸੀਂ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਵਜੇ ਤੋਂ ਲੈ ਕੇ 8 ਵਜੇ ਤੱਕ ਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ। ਅੱਜ ਦਾ ਪ੍ਰੋਗਰਾਮ ਜਿਹੜਾ ਇਹ 5 ਵਜੇ ਤੱਕ ਚੱਲੇਗਾ ਤੇ ਇਹਦੇ 'ਚ ਆਪਾਂ ਬਾਕੀ ਦੀਆਂ ਜਿਹੜੀਆਂ ਖਬਰਾਂ ਤੇ ਗੱਲਾਂ ਬਾਤਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ, ਕਿਉਂਕਿ ਜਿਵੇਂ ਜਿਵੇਂ ਪ੍ਰੋਗਰਾਮ ਅੱਗੇ ਵੱਧਦਾ ਜਾਣਾ ਤੇ ਇਹਦੇ 'ਚ ਗੱਲਾਂ ਬਾਤਾਂ ਜਿਹੜੀਆਂ ਨੇ ਹੋਰ ਹੁੰਦੀਆਂ ਰਹਿਣੀਆਂ। ਥੋੜ੍ਹੀ ਦੇਰ ਤੱਕ ਸਾਡੇ ਕੋਲ ਗੈਸਟ ਵੀ ਸ਼ਾਮਿਲ ਹੋਣ ਵਾਲੇ ਨੇ, ਉਹਨਾਂ ਦੇ ਨਾਲ ਕੁਛ ਇੱਕ ਹੋਰ ਗੱਲਾਂ ਬਾਤਾਂ ਜਿਹੜੀਆਂ ਨੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਲੈ ਕੇ ਆਵਾਂਗੇ। ਪਲੱਸ ਕੁਛ ਇੱਕ ਆਪਣੀਆਂ ਗੱਲਾਂ ਜਿਹੜੀਆਂ ਨੇ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਇਸ ਤੋਂ ਪਹਿਲਾਂ ਮੈਨੂੰ ਲੱਗਦਾ ਵੀ ਇੱਕ ਛੋਟਾ ਜਿਹਾ ਕਮਰਸ਼ੀਅਲ ਬ੍ਰੇਕ ਲੈ ਲਈਏ। ਬ੍ਰੇਕ ਤੋਂ ਬਾਅਦ ਫਿਰ ਆਪਾਂ ਬਾਕੀ ਦੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਇਸੇ ਤਰੀਕੇ ਨਾਲ ਜਾਰੀ ਰੱਖਾਂਗੇ। ਸਬਰੰਗ ਰੇਡੀਓ 94.7
1: ਤੇ ਪਿਆਰ ਨਾਲ ਉਹ ਤੁਹਾਡੇ ਪਰਿਵਾਰ ਨੂੰ ਕੰਫਰਟੇਬਲ ਤੇ ਵੈਲ ਕੇਅਰਡ ਫੀਲ ਕਰਵਾਉਣ ਲਈ ਹਮੇਸ਼ਾ ਤਿਆਰ ਹੈ।
2: ਹੁਣ ਤੁਸੀਂ ਉਹਨਾਂ ਨਾਲ ਇੰਗਲਿਸ਼ ਵੀ ਫੀਮੇਲ ਫੈਮਿਲੀ ਫਿਜ਼ੀਸ਼ੀਅਨ ਦਾ ਸਵਾਗਤ ਕਰਦਾ ਹੈ।
1: ਗਰਮਜੋਸ਼ੀ, ਸਮਝਦਾਰੀ ਤੇ ਪਿਆਰ ਨਾਲ ਉਹ ਤੁਹਾਡੇ ਪਰਿਵਾਰ ਨੂੰ ਕੰਫਰਟੇਬਲ ਤੇ ਵੈਲ ਕੇਅਰਡ ਫੀਲ ਕਰਵਾਉਣ ਲਈ ਹਮੇਸ਼ਾ ਤਿਆਰ ਹੈ।
2: ਹੁਣ ਤੁਸੀਂ ਉਹਨਾਂ ਨਾਲ ਇੰਗਲਿਸ਼, ਹਿੰਦੀ, ਉਰਦੂ ਤੇ ਪੰਜਾਬੀ ਵਿੱਚ ਵੀ ਗੱਲਬਾਤ ਕਰ ਸਕਦੇ ਹੋ ਤਾਂ ਕਿ ਤੁਸੀਂ ਘਰ ਵਰਗਾ ਅਹਿਸਾਸ ਮਹਿਸੂਸ ਕਰੋ।
1: ਨਵੇਂ ਪੇਸ਼ੈਂਟ ਹੁਣ ਅਕਸੈਪਟ ਹੋ ਰਹੇ ਨੇ, ਅੱਜ ਹੀ ਆਪਣੇ ਪਰਿਵਾਰ ਲਈ ਫੈਮਿਲੀ ਡਾਕਟਰ ਸਿਕਿਓਰ ਕਰੋ।
2: ਕਾਲ ਕਰੋ 5877360 6890 ਲਾਈਫ ਲਾਈਨ ਮੈਡੀਕਲ ਕਲੀਨਿਕ, ਵਾਕ ਇਨ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ।
1: ਸਾਨੂੰ ਮਿਲੋ ਕਿੰਗਸ ਵਿਊ ਬੁਲੇਵਰਡ ਤੇ ਜਾਂ ਕਾਲ ਕਰੋ 5873606890।
2: ਤੁਹਾਡੇ ਪਰਿਵਾਰ ਦੀ ਸਿਹਤ ਸਾਡੀ ਜ਼ਿੰਮੇਦਾਰੀ।

0: ਸੋ ਇਹ ਸੀਗੀ ਟਾਂਗੇ ਵਾਲਿਆਂ ਨੂੰ ਤਾਂ ਬੜੀ ਖੁਸ਼ੀ ਹੋਈ ਹੋਣੀ ਜਿਨ੍ਹਾਂ ਨੇ ਵੈਸੇ ਪੁਰਾਣੇ ਜ਼ਮਾਨੇ ਦੇ ਵਿੱਚ ਸਾਰੀਆਂ ਚੀਜ਼ਾਂ ਦੇਖੀਆਂ ਸੁਣੀਆਂ ਅਤੇ ਹੁਣ ਦੁਬਾਰਾ ਤੋਂ ਇਹ ਚੀਜ਼ ਜਿਹੜੀ ਉੱਥੇ ਲਗਾਤਾਰ ਚੱਲਦੀ ਆ ਰਹੀ। ਵੈਸੇ ਇਹ ਟਾਂਗੇ ਦਾ ਇੱਕ ਬੈਡ ਨਿਊਜ਼ ਜਿਹੜੀ ਇਹ ਨਿਊਯਾਰਕ ਦੇ ਵਿੱਚ ਮੈਂ ਦੇਖ ਰਿਹਾ ਸੀ, ਇੱਕ ਬੱਚਾ ਜਿਹੜਾ ਯੰਗ ਮੁੰਡਾ ਮਾਰਿਆ ਗਿਆ ਟਾਂਗਾ ਉਲਟਣ ਦੇ ਨਾਲ ਉੱਥੇ, ਅਤੇ ਆਪਣੇ ਪੇਰੈਂਟਸ ਦੇ ਨਾਲ ਘੁੰਮਣ ਫਿਰਨ ਗਿਆ ਸੀਗਾ। ਸੋ ਬਟ ਇਹ ਹੈ ਵੀ ਫਿਰ ਵੀ ਕਿਉਂਕਿ ਟਾਂਗਿਆਂ ਦੀ ਜਿਹੜੀ ਆਪਣੀ ਗੱਲਬਾਤ ਹੁੰਦੀ ਹੈ, ਇਹ ਆਪਣੇ ਤਰੀਕੇ ਨਾਲ ਜਿਹੜਾ ਚੱਲਦਾ ਰਹਿੰਦਾ ਸਿਸਟਮ ਜੀ। ਅਤੇ ਥੋੜ੍ਹੀ ਜਿਹੀ ਗੱਲਬਾਤ ਨੂੰ ਅੱਗੇ ਵਧਾਈਏ ਆਪਾਂ, ਅਤੇ ਪ੍ਰੋਗਰਾਮ ਦੇ ਵਿੱਚ ਸਾਡੇ ਕੋਲ ਗੈਸਟ ਤਾਂ ਪਹੁੰਚ ਚੁੱਕੇ ਨੇ, ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਨੀ ਹੈ, ਬਟ ਉਹਦੇ ਨਾਲ ਨਾਲ ਕੁਛ ਇੱਕ ਗੱਲਾਂ ਬਾਤਾਂ ਜਿਹੜੀਆਂ ਹੋਰ ਵੀ ਇੱਕ ਅੱਧੀ ਖਬਰ ਜਿਹੜੀ ਹੈ ਤੁਹਾਨੂੰ ਸੁਣਾ ਦਈਏ ਆਪਾਂ, ਤਾਂ ਕਿ ਜਿਹੜੀਆਂ ਚੀਜ਼ਾਂ ਹਾਲੇ ਰਹਿ ਜਾਂਦੀਆਂ ਉਹਦੇ ਬਾਰੇ ਥੋੜ੍ਹੀ ਜਿਹੀ ਗੱਲਬਾਤ। ਵੈਸੇ ਕਿਉਂਕਿ ਤੁਹਾਨੂੰ ਪਤਾ ਵੀ ਪਾਕਿਸਤਾਨ ਦੀ ਗੱਲਬਾਤ ਕਰ ਰਹੇ ਸੀ ਆਪਾਂ, ਤਾਂ ਪਾਕਿਸਤਾਨ ਦੇ ਵਿੱਚ ਕਸ਼ਮੀਰੀ ਪਾਪੂਲੇਸ਼ਨ ਜਿਹੜੀ ਹੈ ਉਹ ਵੀ ਚੰਗੇ ਵਧੀਆ ਤਰੀਕੇ ਦੇ ਨਾਲ ਰੈਡੀ ਕਹਿੰਦੇ ਹੋ ਰਹੀ ਹੈ। ਸਟੋਰੀ ਕੀ ਹੈ ਥੋੜ੍ਹੀ ਜਿਹੀ ਇਹਨਾਂ ਦੀ ਵੀ ਰਿਪੋਰਟ ਸੁਣ ਲੈਂਦੇ ਹਾਂ, ਫਿਰ ਆਪਾਂ ਕੈਨੇਡੀਅਨ ਗੱਲਾਂ ਬਾਤਾਂ ਜਿਹੜੀਆਂ ਨੇ ਲੋਕਲ ਕਰਾਂਗੇ ਇਸ ਖਬਰ ਤੋਂ ਬਾਅਦ। ਅਤੇ ਪਹਿਲਾਂ ਇਹ ਖਬਰ ਸੁਣ ਲੈਂਦੇ ਹਾਂ, ਫਿਰ ਆਪਾਂ ਆਪਣੀਆਂ ਗੱਲਾਂ ਬਾਤਾਂ ਜਿਹੜੀਆਂ ਜਿੱਦਣ ਦੇ ਪਾਸੇ ਪੜਨਾ ਕਰਾਂਗੇ।
1: ਪਾਕਿਸਤਾਨ ਪ੍ਰਸ਼ਾਸਿਤ ਕਸ਼ਮੀਰ ਉਬਲ ਰਿਹਾ ਹੈ, ਲੋਕ ਸੜਕੋ ਪਰ ਹੈ, ਦੁਕਾਨੇ ਬੰਦ ਹੈ, ਖਾਣੇ ਪੀਣੇ ਔਰ ਦਵਾਓਂ ਕੀ ਕਮੀ ਹੈ। ਭਾਰਤ ਜਿਸ ਇਲਾਕੇ ਕੋ ਪਾਕ ਅਧਿਕ੍ਰਿਤ ਕਸ਼ਮੀਰ ਕਹਿਤਾ ਹੈ, ਪਾਕਿਸਤਾਨ ਉਸਕੇ ਏਕ ਹਿੱਸੇ ਕੋ ਆਜ਼ਾਦ ਕਸ਼ਮੀਰ ਕਹਿਤਾ ਹੈ। ਅਸਲ ਮੇਂ ਯੇ ਕਿਤਨਾ ਆਜ਼ਾਦ ਹੈ। ਵਹਾਂ ਸੜਕੋ ਪਰ ਉਤਰੇ ਪ੍ਰਦਰਸ਼ਨਕਾਰੀ ਤੋ ਕਹਤੇ ਹੈ ਕਿ ਇਸਲਾਮਾਬਾਦ ਮੇਂ ਬੈਠੇ ਲੋਕ ਉਨਕੇ ਇਲਾਕੇ ਕੋ ਆਪਣੀ ਮਰਜ਼ੀ ਸੇ ਚਲਾਤੇ ਹੈਂ ਔਰ ਅਬ ਐਸਾ ਔਰ ਨਹੀਂ ਚਲੇਗਾ। ਪ੍ਰਦਰਸ਼ਨਕਾਰੀ ਇਸੀ ਬਾਤ ਪਰ ਅੜੇ ਹੈ। ਆਜ ਸਮਝਤੇ ਹੈ ਕਿ ਕਿਉਂ ਗੁੱਸੇ ਮੇਂ ਹੈ ਪਾਕਿਸਤਾਨੀ ਕਸ਼ਮੀਰ ਕੇ ਲੋਕ ਔਰ ਉਨ 12 ਸੀਟੋਂ ਕਾ ਕਿਆ ਖੇਲ ਹੈ ਜਿਨਕੀ ਵਜਹ ਸੇ ਯੇ ਮੁੱਦਾ ਪਾਕਿਸਤਾਨ ਕੇ ਗਲੇ ਕੀ ਫਾਂਸ ਬਨ ਗਿਆ ਹੈ। ਕਸ਼ਮੀਰ ਯੇ ਮਾਮਲਾ ਇਤਨਾ ਜਟਿਲ ਹੈ ਕਿ ਇਸ ਸ਼ਬਦ ਕਾ ਅਰਥ ਭੀ ਸਪਸ਼ਟ ਨਹੀਂ ਹੈ। ਦੇਖੀਏ ਯੇ ਜੋ ਨੀਲਾ ਹਿੱਸਾ ਹੈ ਯੇ ਅਕਸਾਈ ਚੀਨ ਹੈ ਔਰ ਚੀਨ ਕੇ ਪਾਸ ਹੈ। ਯੇ ਜੋ ਯੈਲੋ ਔਰ ਔਰੇਂਜ ਹਿੱਸਾ ਹੈ ਯੇ ਭਾਰਤੀ ਕਸ਼ਮੀਰ ਹੈ ਔਰ ਉਪਰ ਯੇ ਜੋ ਬੜੇ ਵਾਲਾ ਹਿੱਸਾ ਹੈ ਗਿਲਗਿਟ ਬਾਲਟਿਸਤਾਨ ਹੈ ਔਰ ਯੇ ਜੋ ਬਗਲ ਮੇਂ ਪਤਲੀ ਸੀ ਪੱਟੀ ਹੈ ਇਸੇ ਭਾਰਤ ਪਾਕ ਅਧਿਕ੍ਰਿਤ ਕਸ਼ਮੀਰ ਕਹਿਤਾ ਹੈ ਜਬਕਿ ਪਾਕਿਸਤਾਨ ਇਸੇ ਆਜ਼ਾਦ ਕਸ਼ਮੀਰ ਕਹਿਤਾ ਹੈ। ਆਜ ਹਮ ਇਸੀ ਹਿੱਸੇ ਕੀ ਬਾਤ ਕਰ ਰਹੇ ਹੈ। ਭਾਰਤ ਔਰ ਪਾਕਿਸਤਾਨ ਕੇ ਬੀਚ 1960 ਮੇਂ ਸਿੰਧੂ ਜਲ ਸਮਝੌਤਾ ਹੋਣੇ ਕੇ ਬਾਅਦ ਪਾਕਿਸਤਾਨ ਨੇ ਝੇਲਮ ਨਦੀ ਪਰ ਇੱਕ ਬਾਂਧ ਬਣਾਉਣ ਕੀ ਪਰਿਯੋਜਨਾ ਸ਼ੁਰੂ ਕੀ। ਤੈਅ ਯੇ ਹੁਆ ਕਿ ਦਦਿਆਲ ਔਰ ਮੀਰਪੁਰ ਕੇ ਪਾਸ ਯੇ ਬਾਂਧ ਬਨੇਗਾ। 280 ਸੇ ਜ਼ਿਆਦਾ ਗਾਓਂ ਸੇ ਜ਼ਮੀਨ ਲੀ ਗਈ, 1,00,000 ਸੇ ਜ਼ਿਆਦਾ ਲੋਕ ਵਿਸਥਾਪਿਤ ਹੋਏ। ਉਨਸੇ ਵਾਦਾ ਕੀਆ ਗਿਆ ਥਾ ਕਿ ਡੈਮ ਸੇ ਜੋ ਬਿਜਲੀ ਔਰ ਪਾਣੀ ਮਿਲੇਗਾ ਉਸਕੇ ਬਦਲੇ ਕਸ਼ਮੀਰ ਕੀ ਸਰਕਾਰ ਕੋ ਰਾਇਲਟੀ ਮਿਲੇਗੀ। ਪੂਰੇ ਖੇਤਰ ਕੋ ਮੁਫਤ ਬਿਜਲੀ ਮਿਲੇਗੀ, ਮੀਰਪੁਰ ਸ਼ਹਿਰ ਕੋ ਮੁਫਤ ਪਾਣੀ ਮਿਲੇਗਾ। ਲੇਕਿਨ ਵਹੀ ਹੁਆ ਜੋ ਕਸ਼ਮੀਰ ਔਰ ਇਸਲਾਮਾਬਾਦ ਕੇ ਰਿਸ਼ਤੇ ਮੇਂ ਬਾਰ ਬਾਰ ਹੁਆ ਹੈ, ਵਾਦੇ ਧੁੰਧਲੇ ਪੜ ਗਏ। ਆਜ ਮੰਗਲਾ ਡੈਮ 1,000 ਮੈਗਾਵਾਟ ਸੇ ਜ਼ਿਆਦਾ ਬਿਜਲੀ ਬਣਾਤਾ ਹੈ। ਉਸਕੀ ਜ਼ਿਆਦਾਤਰ ਬਿਜਲੀ ਪਾਕਿਸਤਾਨ ਕੇ ਨੈਸ਼ਨਲ ਗ੍ਰਿਡ ਮੇਂ ਜਾਤੀ ਹੈ। ਲੇਕਿਨ ਪਾਕਿਸਤਾਨ ਕੀ ਤਰਫ ਵਾਲੇ ਕਸ਼ਮੀਰ ਕੇ ਲੋਕ ਵਹੀ ਬਿਜਲੀ ਮਹਿੰਗੇ ਦਾਮੋਂ ਪਰ ਖਰੀਦਤੇ ਹੈ। ਆਜ ਮੀਰਪੁਰ ਔਰ ਦਦਿਆਲ ਸੇ ਉਜੜੇ ਲੋਕੋਂ ਸੇ ਬਾਤ ਕਰੇ ਤੋ ਵੇ ਕਹਤੇ ਹੈ ਕਿ ਮੰਗਲਾ ਡੈਮ ਨੇ ਪਾਕਿਸਤਾਨ ਕੇ ਖੇਤੋਂ ਕੋ ਪਾਣੀ ਦਿਆ, ਸ਼ਹਿਰੋਂ ਕੋ ਬਿਜਲੀ ਦੀ, ਲੇਕਿਨ ਕਸ਼ਮੀਰੀਓਂ ਕੋ ਕਿਆ ਮਿਲਾ? ਏਕ ਝੀਲ ਜਿਸਕੇ ਨੀਚੇ ਉਨਕੀ ਦੁਨੀਆ ਦਬੀ ਹੋਈ ਹੈ, ਜਿਸ ਪਾਣੀ ਸੇ ਪਾਕਿਸਤਾਨ ਕੇ ਸ਼ਹਿਰ ਰੋਸ਼ਨ ਹੋਏ, ਵੋ ਪਾਣੀ ਉਨ ਕਬਰੋਂ ਕੇ ਉਪਰ ਸੇ ਗੁਜ਼ਰਾ ਹੈ ਜਿਨ ਮੇਂ ਕਸ਼ਮੀਰੀਓਂ ਕੇ ਪੁਰਖੇ ਸੋ ਰਹੇ ਹੈ। ਉਸ ਕਸ਼ਮੀਰ ਕੀ ਕਹਾਣੀ ਯਹੀ ਸੇ ਸ਼ੁਰੂ ਹੋਤੀ ਹੈ ਜਿਸੇ ਪਾਕਿਸਤਾਨ ਆਜ਼ਾਦ ਕਸ਼ਮੀਰ ਕਹਿਤਾ ਹੈ। ਲੇਕਿਨ ਕਿਆ ਵਾਕਈ ਐਸਾ ਹੈ? ਕਿਉਂਕਿ ਯੇ ਖੇਤਰ ਸੱਚ ਮੇਂ ਨਾ ਤੋ ਆਜ਼ਾਦ ਹੈ, ਨਾ ਪਾਕਿਸਤਾਨ ਕਾ ਪੂਰਾ ਪ੍ਰਾਂਤ ਹੈ, ਨਾ ਕੋਈ ਸਵਤੰਤਰ ਦੇਸ਼ ਹੈ ਔਰ ਅੰਤਰਰਾਸ਼ਟਰੀ ਕਾਨੂੰਨ ਮੇਂ ਵੀ

ਲੀਨਾ ਮੈਟਲੀਸਟ ਆਪਨੇ ਅੱਜ ਇੱਕ ਤਾਜ਼ਾ ਸਟੇਟਮੈਂਟ ਜਾਰੀ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਕੈਨੇਡਾ ਦੀ ਮਨੁੱਖੀ ਸਹਾਇਤਾ ਤੇ ਸ਼ਰਨਾਰਥੀਆਂ ਦੀ ਮਦਦ ਕਰਨ ਦੀ ਪਰੰਪਰਾ ਬਹੁਤ ਪੁਰਾਣੀ ਹੈ ਤੇ ਇਹ ਦੇਸ਼ ਦੇ ਮੁੱਲਾਂ ਤੇ ਨਾਲ ਹੀ ਅੰਤਰਰਾਸ਼ਟਰੀ ਵਚਨਬੱਧਤਾ ਨੂੰ ਵੀ ਦਰਸਾਉਂਦੀ ਹੈ ਜਿਨ੍ਹਾਂ ਕਿਹਾ ਕਿ ਅੱਜ ਦੁਨੀਆ ਇੱਕ ਸਾਂਝੀ ਚੁਣੌਤੀ ਦਾ ਸਾਹਮਣਾ ਕਰ ਰਹੀ ਹੈ ਜਿੱਥੇ ਵੱਧ ਰਹੀ ਗਿਣਤੀ ਵਿੱਚ ਲੋਕ ਸੁਰੱਖਿਆ ਤੇ ਵਧੀਆ ਜੀਵਨ ਦੀ ਭਾਲ ਵਿੱਚ ਆਪਣੇ ਦੇਸ਼ ਛੱਡ ਰਹੇ ਨੇ ਦਰਅਸਲ ਅੱਜ ਵਰਲਡ ਰੈਫਿਊਜੀ ਡੇ ਹੈ ਜਿਸ ਦੇ ਉੱਤੇ ਇਮੀਗ੍ਰੇਸ਼ਨ ਮਿਨਿਸਟਰ ਲੀਨਾ ਮੈਟਲੀਸਟ ਦੇ ਵੱਲੋਂ ਇਹ ਬਿਆਨ ਜਾਰੀ ਕੀਤਾ ਗਿਆ ਹੈ ਜਿਨ੍ਹਾਂ ਕਿਹਾ ਕਿ ਕੈਨੇਡਾ 1951 ਵਿੱਚ ਰੈਫਿਊਜੀ ਕਨਵੈਨਸ਼ਨ ਤੇ ਇਸ ਦੇ ਨਾਲ ਬਣੇ ਅੰਤਰਰਾਸ਼ਟਰੀ ਸ਼ਰਨਾਰਥੀ ਸੁਰੱਖਿਆ ਪ੍ਰਣਾਲੀ ਦੇ ਇਸ ਸਮੇਂ 75ਵੀਂ ਵਰੇਗੰਢ ਨੂੰ ਮਾਣ ਦੇ ਨਾਲ ਯਾਦ ਕਰ ਰਿਹਾ ਹੈ ਜਿਨ੍ਹਾਂ ਨਾਲ ਇਹ ਵੀ ਕਿਹਾ ਕਿ ਇਸ ਪ੍ਰਣਾਲੀ ਨੇ ਦੁਨੀਆਂ ਭਰ ਵਿੱਚ ਉਹਨਾਂ ਲੋਕਾਂ ਦੀ ਰੱਖਿਆ ਕਰਨ ਦੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਜੋ ਜੰਗਾਂ ਹਿੰਸਾ ਤੇ ਅਤਿਆਚਾਰ ਦੇ ਕਰਕੇ ਆਪਣੇ ਘਰ ਛੱਡਣ ਦੇ ਲਈ ਮਜਬੂਰ ਹੋਏ ਜਿਨ੍ਹਾਂ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਜਦੋਂ ਲੋਕਾਂ ਨੂੰ ਸੁਰੱਖਿਆ ਸਥਿਰਤਾ ਤੇ ਨਵੀਂ ਜ਼ਿੰਦਗੀ ਨੂੰ ਸ਼ੁਰੂ ਕਰਨ ਦਾ ਮੌਕਾ ਮਿਲਦਾ ਹੈ ਤਾਂ ਉਹ ਸਮਾਜ ਦੇ ਸਰਗਰਮ ਮੈਂਬਰ ਬਣਦੇ ਨੇ ਉਹ ਗੁਆਂਢੀ ਕਰਮਚਾਰੀ ਵਿਦਿਆਰਥੀ ਮਾਪੇ ਵਲੰਟੀਅਰ ਤੇ ਕਮਿਊਨਿਟੀ ਲੀਡਰਸ ਦੇ ਵਜੋਂ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਵੀ ਪਾਉਂਦੇ ਨੇ ਜਿਨ੍ਹਾਂ ਕਿਹਾ ਕਿ ਕੈਨੇਡਾ ਲੋੜਵੰਦ ਲੋਕਾਂ ਦੀ ਮਦਦ ਕਰਨੀ ਜਾਰੀ ਰੱਖੇਗਾ ਤੇ ਨਾਲ ਹੀ ਆਪਣੇ ਰੈਫਿਊਜੀ ਪ੍ਰੋਟੈਕਸ਼ਨ ਪ੍ਰੋਗਰਾਮਸ ਦੀ ਭਰੋਸੇਯੋਗਤਾ ਤੇ ਪਾਰਦਰਸ਼ਤਾ ਨੂੰ ਵੀ ਹੋਰ ਮਜ਼ਬੂਤ ਬਣਾਵੇਗਾ ਜਿਨ੍ਹਾਂ ਕਿਹਾ ਕਿ ਸਰਕਾਰ ਇੱਕ ਅਜਿਹਾ ਸੰਤੁਲਿਤ ਰਾਹ ਅਪਣਾ ਰਹੀ ਹੈ ਜੋ ਮਨੁੱਖੀ ਕਦਰਾਂ ਕੀਮਤਾਂ ਨੂੰ ਕਾਇਮ ਰੱਖਣ ਦੇ ਨਾਲ ਹੀ ਇਸ ਪ੍ਰਣਾਲੀ ਨੂੰ ਨਿਰਪੱਖ ਸੁਚਾਰੂ ਤੇ ਟਿਕਾਊ ਬਣਾਏ ਰੱਖੇ ਤੇ ਆਪਣੇ ਸੰਦੇਸ਼ ਦੇ ਅੰਤ ਵਿੱਚ ਉਹਨਾਂ ਨੇ ਇਹ ਵੀ ਕਿਹਾ ਕਿ ਲੋਕ ਹਮੇਸ਼ਾ ਸੁਰੱਖਿਆ ਮੌਕਿਆਂ ਪਰਿਵਾਰ ਤੇ ਬਿਹਤਰ ਭਵਿੱਖ ਦੀ ਭਾਲ ਵਿੱਚ ਯਾਤਰਾ ਕਰਦੇ ਰਹੇ ਨੇ ਤੇ ਕੈਨੇਡਾ ਅੱਜ ਵੀ ਤੇ ਭਵਿੱਖ ਵਿੱਚ ਵੀ ਸੁਰੱਖਿਆ ਦੀ ਭਾਲ ਕਰਨ ਵਾਲੇ ਲੋਕਾਂ ਦੀ ਮਦਦ ਦੇ ਲਈ ਆਪਣੀ ਵਚਨਬੱਧਤਾ ਤੇ ਕਾਇਮ ਰਹੇਗਾ।

ਕੀ ਤੁਹਾਡੀ ਆਪਣੀ ਵੈਬਸਾਈਟ ਹੈ ਪਰ ਤੁਸੀਂ ਟੈਕਸ ਫੋਟੋਜ਼ ਜਾਂ ਵੀਡੀਓਜ਼ ਚੇਂਜਸ ਖੁਦ ਨਹੀਂ ਕਰ ਪਾਉਂਦੇ ਤਾਂ ਤੁਹਾਨੂੰ ਲੋੜ ਹੈ ਆਈ ਵੈਬ ਗਾਏ ਵਾਲਿਆਂ ਨੂੰ 403-400-0203 403-400-0203 ਤੇ ਕਾਲ ਕਰਨ ਦੀ

0: www.iwebguy.ca।
1: एयरड्री अब आपकी फैमिली की सेहत को मिल गया है एक नया घर।
2: पेश है लाइफलाइन मेडिकल क्लिनिक, जहां बेहतरीन देखभाल आपके बिल्कुल करीब है।
1: मिलिए डॉक्टर मघर शाह और डॉक्टर समरीन रहमान से।
2: हमारे तजुर्बाकार डॉक्टर्स आपको देते हैं मुकम्मल केयर।
1: खवातीन की सेहत से लेकर बच्चों की देखभाल और रूटीन चेकअप्स तक इंग्लिश, हिंदी और उर्दू में कंसल्टेशन दस्तियाब है।
2: नए पेशेंट्स का खैर मकदम है और वॉक इन सुबह 9 बजे से शाम 6 बजे तक खुले हैं।
1: आज ही विजिट करें किंग्स व्यू बुलेवर्ड पर या कॉल करें 587-360-6890 687-360-6890। लाइफलाइन मेडिकल क्लिनिक,
2: आपकी सेहत हमारी जिम्मेदारी।
3: बिल्कुल जी, लाइफलाइन मेडिकल क्लिनिक जिहड़ा एड्री दे विच खुल चुका है, काफी वधिया वधिया सर्विसेज दे रहे ने, जिथे फीमेल डॉक्टर भी ने, डॉक्टर रहमान भी तुहानू उत्थे मिलदे आ, तुसीं इन्हां दे नाल संपर्क करके ते अपनी होर जानकारी भी जिहड़ी लै सकदे हो। अज के प्रोग्राम जिदा मैं शुरू दे भी गलबात की थी, भी साढ़े नाल साढ़े दोस्त ते कम्यूनिटी के नुमाइंदे लंबे समय तो कम्यूनिटी के सेवा करते हैं वैसे नईम साहब, तो वो नाल नाल क्योंकि ये जी कम्यूनिटी है अहमदिया मुस्लिम जमात कम्यूनिटी वालों प्रोग्राम करवाए जाते हैं पिछले लंबे समय तो, जिन्हों आप कहने कि भी ये प्रोग्राम जोड़े ने बेसिकली कम्यूनिटी के गुडविल वास्ते करते हैं ऑल द टाइम, कुछ ना कुछ इस तरह का प्रोग्राम जोड़ा कम्यूनिटी चलती रही है। जो जो दोस्त कभी नहीं गए बेतनूर मॉस्क के, उन्होंने दस दिए भी तुम इन्होंने एक बार उत्थे जाओ, मॉस्क के बहुत वधिया मॉस्क भी बनी है, तो नाल दी नाल होर बड़िया एक्टिविटी जिहड़ियां टाइम टू टाइम करते रहते हैं। बट अज के प्रोग्राम के आप गलबात जी कली मॉस्क के नाल रिलेटड भी करांगे, बट जी एक होर इन्होंने बड़ी वधिया एक प्रचलित जिन्हों कहते सिस्टम किया जिसे अल्टीमेटली ये कैनेडा डे इन्ने वधिया बाखूबी तरीके ने निभाते हैं, ताकि सारे लोग कहते वाह भी कैनेडा दे विच भी ये काम हुंदा, बाहर आके तुसीं इन्ने बर्गर हजारां लोगों नूं सर्व करने, तो काफ़ी वड्डी जिहड़ी टीम इन्हां दी उस काम वास्ते लगी हुंदी। अज उस ही गलबात दे सिलसिले दे विच साडे नाल नईम चौधरी साहब पहुंचे ने अहमदिया मुस्लिम जमात कैलगी तो। सो नईम साहब ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਬਰੰਗ ਰੇਡੀਓ ਤੇ।
4: ਥੈਂਕ ਯੂ ਰਾਜੇਸ਼ ਸਾਹਿਬ, ਬੜੀ ਮਿਹਰਬਾਨੀ ਕਿ ਤੁਸੀਂ ਟਾਈਮ ਦਿੱਤਾ ਔਰ ਆਪਣੇ ਸੁਣਨ ਵਾਲਿਆਂ ਦੇ ਰੂਬਰੂ ਹੋਣ ਦਾ ਮੌਕਾ ਮਿਲ ਰਿਹਾ
3: ਜੀ। ਬੜਾ ਬਹੁਤ ਵਧੀਆ ਜੀ ਤੁਸੀਂ, ਕਿਉਂਕਿ ਇੰਨਾ ਮਿਹਨਤ ਕਰਦੇ ਹੋ ਸਪੈਸ਼ਲੀ ਕੈਨੇਡਾ ਡੇ ਵਾਲੇ ਦਿਨ, ਕਿਉਂਕਿ ਥਰੂ ਆਊਟ ਦਾ ਈਅਰ ਹੀ ਕਾਫੀ ਵਾਰੀ ਤੁਸੀਂ ਮੈਨੂੰ ਲੱਗਦਾ ਵੀ ਆਪਣੀ ਕਮਿਊਨਿਟੀ ਜਾਂ ਆਪਣੇ ਭਾਈਚਾਰੇ ਨੂੰ ਇਨਵਾਈਟ ਕਰ ਦਿੰਦੇ, ਇਨਕਲੂਡਿੰਗ ਮੀ, ਮੈਂ ਵੀ ਕਾਫੀ ਵਾਰੀ ਤੁਹਾਡੇ ਪ੍ਰੋਗਰਾਮਾਂ ਦੇ ਵਿੱਚ ਜਾ ਕੇ ਤੇ ਵਧੀਆ ਵਧੀਆ ਖਾਣ ਪਕਵਾਨ ਜਿਹੜਾ ਹੁੰਦਾ ਉਹ ਵੀ ਇੰਜੋਏ ਕਰਦੇ ਹਾਂ, ਅਤੇ ਉਸ ਤੋਂ ਇਲਾਵਾ ਜਿਹੜੀ ਬਹੁਤ ਵੈਲਿਊਬਲ ਇਨਫੋਰਮੇਸ਼ਨ ਹੁੰਦੀ ਹੈ ਉਹਨਾਂ ਪ੍ਰੋਗਰਾਮਾਂ ਦੇ ਵਿੱਚ ਉਹ ਵੀ ਆਪਾਂ ਇੰਜੋਏ ਕਰਦੇ ਹਾਂ, ਤਾਂ ਕਿ ਸਾਰੇ ਦੋਸਤਾਂ ਦੇ ਨਾਲ ਮਿਲਣ ਦਾ ਮੌਕਾ ਮਿਲ ਜਾਂਦਾ, ਇੱਕ ਨੈਟਵਰਕਿੰਗ ਹੁੰਦੀ, ਬੜਾ ਕੁਛ ਜਿਹੜਾ ਉਹ ਪ੍ਰੋਗਰਾਮਾਂ ਦੇ ਥਰੂ ਆਉਂਦਾ। ਬਟ ਮੈਨੂੰ ਲੱਗਦਾ ਵੀ ਸਭ ਤੋਂ ਵੱਡਾ ਪ੍ਰੋਗਰਾਮ ਜਿਹੜਾ ਉਹ ਕੈਨੇਡਾ ਡੇ ਦਾ ਹੁੰਦਾ, ਹਾਲਾਂਕਿ ਬਾਕੀ ਪ੍ਰੋਗਰਾਮਾਂ 'ਚ ਵੀ ਬਹੁਤ ਰੌਣਕ ਹੁੰਦੀ ਹੈ, ਕਾਫੀ ਵੱਡੇ ਵੱਡੇ ਪ੍ਰੋਗਰਾਮ ਹੁੰਦੇ ਆ, ਬਟ ਕੈਨੇਡਾ ਡੇ ਦੇ ਮੌਕੇ ਦੇ ਉੱਤੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਜਿਹੜਾ ਉਹ ਪੂਰਾ ਪ੍ਰੈਰੀਵਿੰਡ ਪਾਰਕ ਜਿਹੜਾ ਉਹ ਕੁਰਬਲ ਕੁਰਬਲ ਕਰਦਾ ਹੁੰਦਾ ਉਸ ਦਿਨ। ਹਾਂਜੀ, ਕਿੰਨੇ ਲੋਕ ਜਿਹੜੇ ਨੇ ਲੱਗਦਾ ਵੀ ਇਹ ਪਤਾ ਨਹੀਂ ਇੱਕ ਦਿਨ ਹੀ ਛੁੱਟੀ ਮਨਾਉਣ ਜਾਂ ਕੈਨੇਡਾ ਡੇ ਸੈਲੀਬ੍ਰੇਟ ਕਰਨ ਆਏ ਆ, ਅਤੇ ਥੋੜ੍ਹਾ ਜਿਹਾ ਸਾਨੂੰ ਉਹਦੇ ਬਾਰੇ ਦੱਸੋ ਕਿ ਕਦੋਂ ਤੋਂ ਅਤੇ ਕਿਵੇਂ ਹੋਇਆ ਜੀ।
4: ਜੀ ਰਾਜੇਸ਼ ਸਾਹਿਬ, ਸ਼ੁਕਰੀਆ ਤੁਹਾਡਾ, ਥੈਂਕ ਯੂ। ਅਸਲ 'ਚ ਕੈਨੇਡਾ ਡੇ ਅਸੀਂ ਤਕਰੀਬਨ ਇਸ ਪ੍ਰੈਰੀਵਿੰਡ ਪਾਰਕ ਦੇ ਵਿੱਚ 20 ਸਾਲ ਤੋਂ ਕਰ ਰਹੇ ਹਾਂ।
3: ਠੀਕ ਹੈ।
4: ਔਰ ਹਰ ਸਾਲ ਜੁਲਾਈ 1 ਨੂੰ ਔਰ 11 ਵਜੇ ਸ਼ੁਰੂ ਹੁੰਦਾ, ਟਾਈਮ ਵੀ ਸੇਮ ਹੈ ਤੇ ਡੇਟ ਤੇ ਬਹਰਲ ਸੇਮ ਹੀ ਹੈ ਜੁਲਾਈ 1।
3: ਠੀਕ ਹੈ।
4: ਔਰ ਹਰ ਸਾਲ ਇਹਦੇ 'ਚ ਜਿਹੜੇ ਪਾਰਟੀਸਪੈਂਟਸ ਨੇ ਇਹਦੇ 'ਚ ਸ਼ਾਮਿਲ ਹੋਣ ਵਾਲੇ ਉਹਨਾਂ ਦਾ ਨੰਬਰ ਵੱਧਦਾ ਜਾਂਦਾ, ਤਾਦਾਦ ਉਹਨਾਂ ਦੀ ਵੱਧਦੀ ਜਾਂਦੀ ਹੈ।
3: ਬਿਲਕੁਲ ਜੀ।
4: ਔਰ ਪਿਛਲੀ ਦਫ਼ਾ ਅਸੀਂ 14,000 ਬਰਗਰ ਸਰਵ ਕੀਤੇ ਸਨ, ਇਸ ਦਫ਼ਾ ਅਸੀਂ ਤਕਰੀਬਨ 20,000 ਦਾ ਇੰਤਜ਼ਾਮ ਕਰ ਰਹੇ ਹਾਂ। ਇਹ ਮੋਸਟਲੀ ਡਿਪੈਂਡ ਕਰਦਾ ਹੈ ਵੈਦਰ ਤੇ ਵੀ, ਮੌਸਮ ਅੱਛਾ ਹੋਵੇ, ਸਨੀ ਹੋਵੇ, ਬਹੁਤ ਜ਼ਿਆਦਾ ਗਰਮੀ ਨਾ ਹੋਵੇ ਜਾਂ ਬਾਰਿਸ਼ ਨਾ ਹੋਵੇ ਤੇ ਅੱਛੀ ਤਾਦਾਦ ਹੁੰਦੀ। ਈਵਨ ਮੈਂ ਦੇਖਿਆ ਕਿ ਬਾਜ਼ ਕਾਤ ਬਾਰਿਸ਼ ਵੀ ਹੋ ਰਹੀ ਹੁੰਦੀ ਹੈ ਤੇ ਲੋਕ ਫਿਰ ਵੀ ਆਉਂਦੇ ਨੇ।
3: ਬਿਲਕੁਲ।
4: ਈਵਨ ਬਹੁਤ ਜ਼ਿਆਦਾ ਗਰਮੀ ਹੋਵੇ ਲੋਕ ਫਿਰ ਵੀ ਆਉਂਦੇ, ਉਹਦੇ ਮੁਤਾਬਕ ਉਹ ਡਰੈਸਅਪ ਹੋ ਕੇ ਆਉਂਦੇ ਨੇ, ਤਾਂ ਕਿ ਉਹ ਇਸ ਜਿਹੜੀ ਐਕਟੀਵਿਟੀ ਹੈ ਜਿਹੜਾ ਇੱਕ ਸੈਲੀਬ੍ਰੇਸ਼ਨ ਹੈ ਉਹਦੇ 'ਚ ਹਿੱਸਾ ਪਾ ਸਕਣ। ਤੇ ਇਹਦੇ 'ਚ ਇਹ ਹੁਣ ਤੱਕ ਜਿਹੜੇ ਕੈਨੇਡਾ ਡੇ ਹੁੰਦੇ ਨੇ ਅਲਬਰਟਾ ਦੇ ਵਿੱਚ, ਉਹਨਾਂ 'ਚੋਂ ਸਭ ਨਾਲੋਂ ਵੱਡਾ ਨਹੀਂ ਤੇ ਵਨ ਆਫ ਦਾ ਬਿਗੇਸਟ

0: ਲਾਰਜੈਸਟ ਜਿਹੜਾ ਨੰਬਰ ਆਫ ਪੀਪਲ ਜਿਹੜੇ ਨੇ ਇੱਥੇ ਆਉਂਦੇ ਨੇ ਉਹਦੀ ਇੱਕ ਵਜ੍ਹਾ ਸ਼ਾਇਦ ਇਹ ਵੀ ਯੂਨੀਕਨੈਸ ਹੈ ਕਿ ਅਸੀਂ ਫ੍ਰੀ ਬਾਰਬੀਕਿਊ ਸਰਵ ਕਰਨੇ ਆ ਔਰ ਬਾਰਬੀਕਿਊ ਸਰਵ ਕਰਨ ਲੱਗੇ ਫਿਰ ਅਸੀਂ ਖਿਆਲ ਰੱਖਦੇ ਹਾਂ ਕਿ ਜਿਹੜੇ ਸਾਡੇ ਭੈਣ ਭਰਾ ਮੀਟ ਨਹੀਂ ਖਾਂਦੇ ਉਹਨਾਂ ਵਾਸਤੇ ਵੈਜੀ ਦਾ ਬਿਲਕੁਲ ਅਲੱਗਾ ਇੰਤਜ਼ਾਮ ਕੀਤਾ ਹੁੰਦਾ ਵੈਜੀ ਬਰਗਰਸ ਦਾ ਪਿਛਲੇ ਕੁਛ ਸਾਲਾਂ ਤੋਂ ਇਹ ਕੁਛ ਐਡੀਸ਼ਨ ਹੋਇਆ ਕਿ ਸਾਡੇ ਕੁਛ ਜਿਹੜੇ ਸਪੋਰਟਰਸ ਨੇ ਜਾਂ ਸਪਾਂਸਰਸ ਕਹਿ ਲਓ ਉਹ ਆਈਸਕ੍ਰੀਮ ਵੀ ਸਰਵ ਕਰਦੇ ਨੇ ਇਸ ਦਫ਼ਾ ਉਹਦੇ ਚ ਮਜ਼ੀਦ ਇਜ਼ਾਫਾ ਹੋ ਰਿਹਾ ਇਹਦੇ ਵਿੱਚ ਹੁਣ ਇਹ ਕਿ ਕੁਛ ਹੋਰ ਆਰਗਨਾਈਜੇਸ਼ਨ ਵੀ ਆਪਣੇ ਵੱਲੋਂ ਸਾਨੂੰ ਬੜੀ ਉਮੀਦ ਹੈ ਕਿ ਦਸ਼ਮੇਸ਼ ਕਲਚਰਲ ਸੈਂਟਰ ਵਾਲੇ ਜਿਹੜੇ ਨੇ ਉਹ ਵੀ ਇੱਕ ਬੂਥ ਲਾਣਗੇ ਔਰ ਉਹ ਸੇਵਾ ਕਰਨਗੇ ਕੀ ਕਰਦੇ ਨੇ ਤੇ ਉਦੋਂ ਪਤਾ ਲੱਗੇਗਾ ਤੇ ਦੂਸਰੇ ਨੰਬਰ ਤੇ ਇੱਕ ਹੋਰ ਗਰੁੱਪ ਆਰਗਨਾਈਜੇਸ਼ਨ ਨੇ ਉਹ ਆਈਸਕ੍ਰੀਮ ਦਾ ਬੂਥ ਲਾਣਾ ਚਾਹੁੰਦੇ ਨੇ ਇਹਦੇ ਬਾਵਜੂਦ ਕਿ ਪਹਿਲੇ ਵੀ ਆਲਰੇਡੀ ਚੱਲ ਰਿਹਾ ਲੇਕਿਨ ਹੁਣ ਇਸ ਦਫ਼ਾ ਇਹਦੇ ਚ ਹੋਰ ਇੱਕ ਪਾਰਟੀ ਵੀ ਇੰਟਰਸਟਡ ਹੈ ਇਹਦੇ ਇਲਾਵਾ ਲੇਡੀਜ਼ ਦੇ ਇੰਟਰਸਟ ਵਾਸਤੇ ਉਹਨਾਂ ਦੇ ਮਸਲਾਂ ਮਹਿੰਦੀ ਲਗਾਉਣ ਦੇ ਵਾਸਤੇ ਵੀ ਇੱਥੇ ਬੂਥ ਲੱਗਿਆ ਹੁੰਦਾ ਜਿਹੜਾ ਫ੍ਰੀ ਮਹਿੰਦੀ ਲਗਾਉਂਦੇ ਨੇ ਜਾਂ ਕੁਛ ਛੋਟੇ ਛੋਟੇ ਬਿਜ਼ਨੈਸਿਸ ਨੇ ਆਪਣੇ ਸਟਾਲਸ ਲਗਾ ਲੈਂਦੇ ਨੇ ਲੇਡੀਜ਼ ਗਾਰਮੈਂਟਸ ਨੇ ਜਾਂ ਬੱਚਿਆਂ ਵਾਸਤੇ ਫੇਸ ਪੇਂਟਿੰਗ ਹੈ ਜਾਂ ਕਈ ਚੀਜ਼ਾਂ ਹੁਣ ਹਰ ਵਾਰੀ ਉਹਦੇ ਚ ਵਾਧਾ ਹੋਈ ਜਾ ਰਿਹਾ ਇਜ਼ਾਫਾ ਹੋਈ ਜਾ ਰਿਹਾ ਇਸ ਦਫ਼ਾ ਬਹੁਤ ਸਾਰੇ ਬਿਜ਼ਨੈਸਿਸ ਵੀ ਨੇ ਜਿਹੜੇ ਆਪਣੇ ਬੂਥ ਲਾ ਕੇ ਲੋਕਾਂ ਦੀ ਇਨਫੋਰਮੇਸ਼ਨ ਵਾਸਤੇ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨ ਵਾਸਤੇ ਉੱਥੇ ਮੌਜੂਦ ਹੋਣਗੇ ਕੁਛ ਮੀਡੀਆ ਵਾਲੇ ਵੀ ਉੱਥੇ ਹੋਣਗੇ ਜਿਹੜੇ ਆਪਣੇ ਮੀਡੀਆ ਨੂੰ ਪ੍ਰਮੋਟ ਕਰਨਗੇ ਜਾਂ ਇਸ ਪ੍ਰੋਗਰਾਮ ਦੀ ਕਵਰੇਜ ਵੀ ਕਰਨਗੇ ਜਿਸ ਤਰ੍ਹਾਂ ਹਰ ਸਾਲ ਜਿਸ ਤਰ੍ਹਾਂ ਤੁਸੀਂ ਵੀ ਹਰ ਸਾਲ ਉੱਥੇ ਆ ਕੇ ਤੇ ਦੁਨੀਆਂ ਨੂੰ ਲਾਈਵ ਦਿਖਾ ਰਹੇ ਹੁੰਦੇ ਕੀ ਚੱਲ ਰਿਹਾ ਹੁੰਦਾ
1: ਉੱਥੇ
0: ਇਸ ਲਈ ਹੁਣ ਕੁਛ ਚੀਜ਼ਾਂ ਐਸੀਆਂ ਨੇ ਜਿਹੜੀਆਂ ਇਸ ਪ੍ਰੋਗਰਾਮ ਦੇ ਵਿੱਚ ਪਰਮਾਨੈਂਟ ਨੇ ਮਸਲਨ ਹਾਈ ਪ੍ਰੋਫਾਈਲ ਡਿਗਨੀਟਰੀਜ਼ ਜਿਹੜੇ ਨੇ ਨਾ ਉਹ ਆਉਂਦੇ ਨੇ ਤੇ ਉਹ ਆ ਕੇ ਜਿਹੜੀ ਅਫੀਸ਼ੀਅਲ ਸੈਰਮਨੀ ਹੁੰਦੀ ਹੈ ਕਿਉਂਕਿ ਪੂਰੇ 11 ਵਜੇ ਪ੍ਰੋਗਰਾਮ ਸ਼ੁਰੂ ਹੋ ਜਾਂਦਾ ਔਰ 11 ਵਜ ਕੇ ਤਕਰੀਬਨ 40 ਮਿੰਟ ਤੇ ਉਹ ਅਫੀਸ਼ੀਅਲ ਸੈਰਮਨੀ ਖਤਮ ਹੋ ਜਾਂਦੀ ਜਿਹੜਾ ਬਾਰਬੀਕਿਊ ਉਹ ਚੱਲਦਾ ਰਹਿੰਦਾ ਤਕਰੀਬਨ 11:15 ਸ਼ੁਰੂ ਹੋ ਜਾਂਦਾ ਨਾਲ ਹੀ ਸੇਮ ਟਾਈਮ ਤੇ ਉਹ 2 ਵਜੇ ਤੱਕ ਚੱਲਦਾ ਰਹੇਗਾ ਬਾਰਬੀਕਿਊ ਨਾਲ ਔਰ ਅਗਰ ਮੌਸਮ ਅੱਛਾ ਤੇ ਲੋਕ ਆਉਂਦੇ ਜਾਂਦੇ ਨੇ ਔਰ ਆਪਣੀ ਫੈਮਿਲੀਜ਼ ਨੂੰ ਫੈਮਿਲੀ ਇਵੈਂਟ ਮੈਂ ਇਸ ਵਾਸਤੇ ਇਹਨੂੰ ਕਹਿ ਸਕਦਾ ਕਿ ਅਸੀਂ ਆਪਣੀ ਭੈਣਾਂ ਦੀ ਪ੍ਰਾਈਵੇਸੀ ਨੂੰ ਸਾਹਮਣੇ ਰੱਖਦੇ ਹੋਏ ਉਹਨਾਂ ਵਾਸਤੇ ਥੋੜ੍ਹਾ ਜਿਹਾ ਸਾਈਡ ਤੇ ਵੱਖਰਾ ਇੰਤਜ਼ਾਮ ਕੀਤਾ ਹੁੰਦਾ ਵੱਖਰਾ ਇਨ ਅ ਸੈਂਸ ਕਿ ਉਹਨੂੰ ਲੇਡੀਜ਼ ਹੀ ਕੁੱਕ ਕਰ ਰਹੀਆਂ ਹੁੰਦੀਆਂ ਨੇ ਤੇ ਲੇਡੀਜ਼ ਹੀ ਸਰਵ ਕਰ ਰਹੀਆਂ ਹੁੰਦੀਆਂ ਨੇ ਤੇ ਲੇਡੀਜ਼ ਦੇ ਇੰਟਰਸਟ ਤੇ ਬੂਥ ਉਸ ਸਾਈਡ ਤੇ ਲੱਗੇ ਹੁੰਦੇ ਨੇ ਜਿਹਦੇ ਵਿੱਚ ਜਿਸ ਤਰ੍ਹਾਂ ਮੈਂ ਦੱਸਿਆ ਮਹਿੰਦੀ ਦਾ ਫੇਸ ਪੇਂਟਿੰਗ ਹੈ ਲੇਡੀਜ਼ ਗਾਰਮੈਂਟਸ ਨੇ ਜਾਂ ਹੋਰ ਐਸੀਆਂ ਚੀਜ਼ਾਂ ਨੇ ਪਿਛਲੇ 2 ਸਾਲਾਂ ਤੋਂ ਲੇਡੀਜ਼ ਨੇ ਫ੍ਰੀ ਪਲਾਂਟਸ ਵੀ ਗਿਫਟ ਕੀਤੇ ਸਨ ਬਹੁਤ ਸਾਰੇ ਲੋਕਾਂ ਨੂੰ ਕਈ ਮੇਰੇ ਖਿਆਲ 500-600 ਪਲਾਂਟਸ ਪਿਛਲੇ ਸਾਲ ਉਸ ਤੋਂ ਪਿਛਲੇ ਸਾਲ ਵੀ ਦਿੱਤੇ ਸਨ ਉਹ ਆਪਣੇ ਏਰੀਏ ਚ ਆਪਣੇ ਖੁਦ ਇੰਜੋਏ ਕਰ ਰਹੀ ਹੁੰਦੀ ਨੇ ਉਹਨਾਂ ਨੂੰ ਕੰਫਰਟੇਬਲੀ ਇੱਕ ਦੂਜੇ ਨਾਲ ਗੱਲਬਾਤ ਕਰਨਾ ਜਿਹੜੇ ਮੈਨਜ਼ ਨੇ ਅਸੀਂ ਇਹਦੇ ਨਾਲ ਸਾਨੂੰ ਥੋੜਾ ਜਿਹਾ ਫਾਇਦਾ ਹੋ ਜਾਂਦਾ ਕਿਉਂਕਿ ਥੋੜੇ ਟਾਈਮ ਚ ਅਗਰ ਤੁਸੀਂ 20,000 ਬਰਗਰ ਸਰਵ ਕਰਨੇ ਨੇ ਅਸੀਂ 2 ਏਰੀਏ ਚ ਸਪਲਿਟ ਹੋ ਜਾਂਦੇ ਹਾਂ ਲੇਡੀਜ਼ ਇੱਕ ਪਾਸੇ ਤੇ ਬੰਦੇ ਇੱਕ ਪਾਸੇ ਉਹਦੇ ਚ ਸਾਨੂੰ ਈਜ਼ੀ ਵੀ ਹੋ ਜਾਂਦਾ ਮੈਨੇਜ ਕਰਨਾ ਨਾ ਲਾਈਨ ਅਪ ਨਿਸਬਤਨ ਘੱਟ ਹੁੰਦੀ ਤੇ ਇਸ ਵਾਸਤੇ ਹੁਣ ਇਸ ਦਫ਼ਾ ਵੀ ਜਿਹੜੇ ਸਾਡੇ ਅਸੀਂ ਉਮੀਦ ਕਰ ਰਹੇ ਹਾਂ ਕਿ ਅਲਬਰਟਾ ਦੇ ਪ੍ਰੀਮੀਅਰ ਵੀ ਆਉਣਗੇ ਹੋਪਫੁਲੀ ਐਨ ਡੀ ਪੀ ਦੇ ਲੀਡਰ ਜਿਹੜੇ ਨੇ ਅਫੀਸ਼ੀਅਲ ਅਪੋਜੀਸ਼ਨ ਪਾਰਟੀ ਤੋਂ ਵੀ ਆਉਣਗੇ ਐਮ ਪੀਜ਼ ਕਾਫੀ ਆਉਣਗੇ ਐਮ ਐਲ ਏ ਪ੍ਰੋਵਿੰਸ਼ੀਅਲ ਮਿਨਿਸਟਰਸ ਕਾਫੀ ਆਉਣਗੇ ਕੈਲਗਰੀ ਦੇ ਮੇਅਰ ਵੀ ਆਉਣਗੇ ਕੌਂਸਲਰਸ ਕਈ ਆਉਣਗੇ ਇਸ ਤੋਂ ਇਲਾਵਾ ਇੱਕ ਵੱਡੀ ਤਾਦਾਦ ਕਮਿਊਨਿਟੀ ਲੀਡਰਸ ਦੀ ਹੈ ਜਿੰਨੀਆਂ ਕਮਿਊਨਿਟੀਜ਼ ਵੀ ਤੁਸੀਂ ਦੇਖ ਲਓ ਮੁਖਤਲਫ ਗਰੁੱਪਸ ਨੇ ਚਾਹੇ ਉਹ ਐਥਨਿਕ ਗਰੁੱਪ ਨੇ ਚਾਹੇ ਉਹ ਧਾਰਮਿਕ ਗਰੁੱਪ ਨੇ ਚਾਹੇ ਉਹ ਐਨ ਜੀ ਓਜ਼ ਨੇ ਜਾਂ ਨਾਨ ਪ੍ਰੋਫਿਟ ਆਰਗਨਾਈਜੇਸ਼ਨ ਨੇ ਚੈਰੀਟੇਬਲ ਉਹ ਸਾਰੇ ਆ ਕੇ ਆਪਣੇ ਆਪਣੀ ਉੱਥੇ ਨੁਮਾਇੰਦਗੀ ਕਰਦੇ ਨੇ ਨਾਲੇ ਇੰਜੋਏ ਵੀ ਕਰਦੇ ਨੇ ਤੇ ਉਹਨਾਂ ਸਾਰਿਆਂ ਨੂੰ ਇੱਕ ਮੌਕਾ ਮਿਲ ਜਾਂਦਾ ਆਪਣੀ ਨੈਟਵਰਕਿੰਗ ਕਰਨ ਦਾ ਲੋਕਾਂ ਨੂੰ ਮਿਲੋ ਆਪਣੇ ਆਪ ਨੂੰ ਇੰਟਰੋਡਿਊਸ ਕਰਾਓ ਦੂਜਿਆਂ ਨੂੰ ਜਾਣੋ ਇੱਕ ਅੱਛਾ ਇੱਕ ਬੜਾ ਕੀ ਕਹਿੰਦੇ ਨੇ ਇੱਕ ਭਾਈਚਾਰੇ ਦਾ ਮਾਹੌਲ ਹੁੰਦਾ ਤੇ ਲੋਕ ਆ ਕੇ ਉਹਨੂੰ ਬੜਾ ਇੰਜੋਏ ਕਰਦੇ ਨੇ
1: ਨਹੀਂ ਨਹੀਂ ਬਿਲਕੁਲ ਕਿਉਂਕਿ ਮੈਂ ਜਿੱਦਾਂ ਤੁਸੀਂ ਕਿਹਾ ਵੀ ਠੰਡ ਦੇ ਵਿੱਚ ਵੀ ਆਉਂਦੇ ਨੇ ਪਿਛਲੀ ਵਾਰੀ ਸ਼ਾਇਦ ਜਦੋਂ ਠੰਡ ਸੀਗੀ ਜਾਂ ਉਸ ਤੋਂ
0: ਪਿਛਲੇ ਤੋਂ ਪਿਛਲੇ ਸਾਲ ਬਾਰਿਸ਼ ਪੈ ਗਈ ਸੀ
1: ਬਾਰਿਸ਼ ਪੈ ਗਈ ਸੀਗੀ ਤੇ ਮੈਨੂੰ ਯਾਦ ਹੈ ਵੀ ਮੈਂ ਕਾਫੀ ਮੋਟੀ ਜੈਕਟ ਪਾਈ ਸੀ ਤੇ ਏਦਾਂ ਲੱਗਦਾ ਪਿਆ ਸੀਗਾ ਵੀ ਆਪਾਂ 1 ਜੁਲਾਈ ਮਨਾ ਰਹੇ ਹਾਂ ਕੈਨੇਡਾ ਡੇ ਕੀ ਕਰ ਰਹੇ ਹਾਂ ਬਟ ਇਹ ਹੈ ਵੀ ਉਦੋਂ ਸਾਰੇ ਜਿਹੜੇ ਨੇ ਜੈਕਟਾਂ ਪਾ ਕੇ ਆਏ ਸੀਗੇ ਤੇ ਥੋੜੀ ਕੁ ਦੇਰ ਦਾ ਹੀ ਹੁੰਦਾ ਠੰਡ ਦਾ ਤੇ ਬਟ ਇੰਨੀ ਠੰਡ ਨਹੀਂ ਹੋ ਸਕਦੀ ਕਿਉਂਕਿ ਜੁਲਾਈ ਹੈ ਤੇ ਉਹਦੇ ਬਾਵਜੂਦ ਵੀ ਲੋਕੀ ਜਿਹੜੇ ਨੇ ਉਸੇ ਤਰੀਕੇ ਨਾਲ ਆਉਂਦੇ ਆ ਤੇ ਪ੍ਰੋਗਰਾਮ ਆਪਣੇ

0: ਉਹਨਾਂ ਦਾ ਕਈਆਂ ਦਾ ਤਾਂ ਇੱਥੇ ਕੁਛ ਲੈਣਾ ਦੇਣਾ ਵੀ ਨਹੀਂ ਹੈਗਾ ਕੈਨੇਡਾ ਦੇ ਵਿੱਚ, ਬਾਹਰ ਰਹਿੰਦੇ ਆ ਮੋਸਟ ਆਫ ਦਾ ਟਾਈਮ, ਜਦੋਂ ਵੀ ਠੰਡ ਆਣੀ ਉਹਨਾਂ ਨੇ ਉੱਥੇ ਨਿਕਲ ਜਾਣਾ, ਸਿਰਫ ਉਹ ਕੈਨੇਡਾ ਨੂੰ ਆਪਣੇ ਸਿਸਟਮ ਨੂੰ ਯੂਜ਼ ਕਰਨ ਵਾਸਤੇ ਕਰਦੇ ਆ। ਪਰ ਉਹੋ ਜਿਹੇ ਲੋਕੀ ਵੀ ਜਿਹੜੇ ਨੇ ਬੜੀ ਤੇਜ਼ੀ ਦੇ ਨਾਲ, ਤੇ ਜਾਂ ਕੁਛ ਐਸੇ ਲੋਕੀ ਜਿਹੜੇ ਪ੍ਰੈਸ਼ਰ ਬਿਲਡ ਕਰਨ ਦੀ ਕੋਸ਼ਿਸ਼ ਕਰਦੇ ਨੇ ਫੈਡਰਲ ਗਵਰਨਮੈਂਟ ਦੇ ਉੱਤੇ ਕਿ ਵੀ ਗਰੁੱਪ ਬਿਲਡ ਕਰਾਂਗੇ, ਜਾਂ ਕੁਛ ਲੋਕਲ ਵੀ ਜਿਹੜੇ ਲੋਕੀ ਨੇ ਜਿਹੜੇ ਜਿਸ ਵੀ ਤਰੀਕੇ ਦੇ ਨਾਲ ਉਹ ਕਰ ਰਹੇ, ਬਟ ਉਹਨਾਂ ਦੇ ਅਗੇਂਸਟ ਜਿਹੜੀ ਉਹ ਬੜੀ ਵੱਡੀ ਮੂਵਮੈਂਟ ਜਿਹੜੀ ਚੱਲ ਪਈ ਹੈ। ਤੇ ਈਵਨ ਪਿੱਛੇ ਹੀ ਇੱਕ ਸਰਵੇ ਜਿਹੜਾ ਆਇਆ ਸੀਗਾ ਜੀ, ਉਹਦੇ 'ਚ ਲੋਕਾਂ ਨੇ ਡੈਨੀਅਲ ਸਮਿਥ ਨੂੰ ਵੀ ਕਿਹਾ ਕਿ ਵੀ ਇਸ ਮੁੱਦੇ ਉੱਤੇ ਤੁਸੀਂ ਫੇਲ ਹੋ ਗਏ ਹੋ ਪ੍ਰੋਪਰ, ਕਿਉਂਕਿ ਇਹ ਨਹੀਂ ਹੋਇਆ। ਆਪਾਂ ਇੱਥੇ ਪੋਲੀਟੀਕਲ ਗੱਲਾਂ ਬਾਤਾਂ ਨਹੀਂ ਕਰਨੀਆਂ ਕਿਉਂਕਿ ਉਹ ਡਿਫਰੈਂਟ ਨੇ, ਬਟ ਜਿਹੜੇ ਇਸ਼ੂ ਆਇਆ। ਪਰ ਕਿਉਂਕਿ ਆਪਾਂ ਜਦੋਂ ਸੈਲੀਬ੍ਰੇਸ਼ਨ ਕੈਨੇਡਾ ਡੇ ਦੀ ਕਰਨ ਜਾ ਰਹੇ ਹਾਂ, ਤੇ ਇਸ ਮੌਕੇ ਦੇ ਉੱਤੇ ਆਪਾਂ ਸਾਰੇ ਇਕੱਠੇ ਹੋ ਕੇ ਐਜ਼ ਏ ਕੈਨੇਡੀਅਨ, ਜਿੱਦਾਂ ਵਰਲਡ ਕੱਪ ਦਾ ਮੈਚ ਪਹਿਲੀ ਵਾਰੀ ਹਿਸਟਰੀ ਜਿੱਤਿਆ ਜੀ 6-0
1: ਨਾਲ,
0: ਇਸ ਤਰ੍ਹਾਂ ਹੀ ਜਿਹੜਾ ਇਹ ਪ੍ਰੈਜ਼ੀਡੈਂਟ ਪਾਰਕ ਦੇ ਵਿੱਚ 1 ਜੁਲਾਈ ਨੂੰ ਕੈਨੇਡਾ ਡੇ ਮਨਾਇਆ ਜਾਏਗਾ, ਤੇ ਆਪਾਂ ਸਾਰਿਆਂ ਨੇ ਰਲ ਮਿਲ ਕੇ ਉਹ ਜਿੱਤਣਾ, ਤਾਂ ਕਿ ਲੋਕਾਂ ਨੂੰ ਪਤਾ ਲੱਗੇ ਵੀ ਕੈਨੇਡੀਅਨ ਜਿਹੜੇ ਆ ਉਹ ਪਿਛਲੀ ਵਾਰੀ ਤੋਂ ਵੱਧ ਜਿੱਦਾਂ ਇਹਨਾਂ ਨੇ ਆਪਣਾ ਅਰੇਂਜਮੈਂਟ ਕਰ ਹੀ ਲਿਆ, 14-20,000 ਲੈ ਗਏ ਆ ਕੰਮ ਨੰਬਰ, ਤੇ ਤੁਸੀਂ ਵੀ 14-20,000 ਦੀ ਜਗ੍ਹਾ ਤੇ 25,000 ਪਹੁੰਚਣਾ।
1: ਜੀ ਬਿਲਕੁਲ, ਜਿੰਨੇ ਵੀ ਆਣਗੇ ਬੜੀ ਖੁਸ਼ੀ ਹੋਏਗੀ। ਇਹ ਵੀ ਮੈਂ ਰਾਜੇਸ਼ ਸਾਹਿਬ ਦੱਸ ਦਿਆਂ ਕਿ ਅਹਿਮਦੀਆ ਮੁਸਲਿਮ ਕਮਿਊਨਿਟੀ ਜਿਹੜੀ ਹੈ ਇਹ ਫਾਲੋ ਕਰਦੀ ਹੈ ਜਿਹੜੇ ਇਸਲਾਮ ਦੇ ਬਾਨੀ ਨੇ ਨਾ, ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ, ਹੋਲੀ ਪ੍ਰੋਫਿਟ ਮੁਹੰਮਦ ਪੀਸ ਬੀ ਅਪਾਨ ਹਿਮ, ਉਹਨਾਂ ਦੀ ਇੱਕ ਟੀਚਿੰਗ ਹੈ ਕਿ ਹੁਬੁਲ ਵਤਨ ਮਿਨ ਅਲ ਇਮਾਨ, ਕਿ ਜਿਹੜਾ ਦੇਸ਼ ਹੈ ਤੁਹਾਡਾ, ਜਿਹੜਾ ਵਤਨ ਹੈ, ਉਹਦੀ ਜਿਹੜੀ ਮੁਹੱਬਤ ਹੈ ਉਹ ਇਮਾਨ ਦਾ, ਤੁਹਾਡੇ ਫੇਸ ਦਾ ਹਿੱਸਾ ਹੈ। ਤੇ ਸਾਡੇ ਲਈ ਇਹ ਬੜੀ ਅੱਛੀ ਇੱਕ ਅਪਰਚੁਨਿਟੀ ਹੈ ਜਿੱਥੇ ਅਸੀਂ ਰੱਬ ਦਾ, ਅੱਲਾਹ ਤਾਲਾ ਦਾ, ਪਰਮਾਤਮਾ ਦਾ ਸ਼ੁਕਰ ਅਦਾ ਕਰਨਾ ਹੈ ਕਿ ਸਾਨੂੰ ਉਹਨੇ ਇੰਨਾ ਵਧੀਆ ਦੇਸ਼ ਦਿੱਤਾ ਹੈ ਜਿੱਥੇ ਅਸੀਂ ਆਪਣੀਆਂ ਫੈਮਲੀਆਂ ਦੇ ਨਾਲ ਪੀਸਫੁਲੀ ਰਹਿ ਰਹੇ ਹਾਂ, ਆਪਣੇ ਬੱਚਿਆਂ ਨੂੰ ਪਰਵਰਿਸ਼ ਕਰ ਰਹੇ ਹਾਂ। ਔਰ ਇਹ ਇੱਥੇ ਇਸ ਮੁਲਕ ਦੀ ਖੂਬੀ ਹੈ ਕਿ ਇੱਥੇ ਹਰ ਬੰਦਾ, ਉਹਨੂੰ ਆਜ਼ਾਦੀ ਹੈ ਹਰ ਕੈਨੇਡੀਅਨ ਨੂੰ ਕਿ ਉਹਦਾ ਕੀ ਧਰਮ ਹੈ, ਉਹਦਾ ਕੀ ਕਲਚਰ ਹੈ, ਉਹਦਾ ਕੀ ਕਲਰ ਹੈ, ਉਹਦੀ ਕੀ ਐਥਨਿਕ ਬੈਕਗਰਾਉਂਡ ਹੈ, ਕਿੱਥੋਂ ਆਇਆ। ਕੈਨੇਡੀਅਨ ਕਾਨੂੰਨ ਉਹਨਾਂ ਸਾਰਿਆਂ ਨੂੰ ਐਜ਼ ਏ ਕੈਨੇਡੀਅਨ ਦੇਖਦਾ, ਉਹ ਇਹ ਨਹੀਂ ਦਿਸਾਉਣ ਦੇ ਕਿ ਈਸਾਈ ਹੈ, ਮੁਸਲਮਾਨ ਹੈ, ਹਿੰਦੂ ਹੈ, ਸਿੱਖ ਹੈ, ਜਿਊ ਹੈ, ਜਾਂ ਕਿਸੇ ਵੀ ਦੂਜੇ ਧਰਮ ਦਾ। ਤੇ ਫਿਰ ਸਾਡਾ ਕੰਮ ਨਹੀਂ ਕਿ ਅਸੀਂ ਰੱਬ ਦਾ ਸ਼ੁਕਰ ਅਦਾ ਕਰੀਏ। ਤੇ ਸ਼ੁਕਰ ਅਦਾ ਕਰਨ ਦਾ ਵੀ ਇੱਕ ਤਰੀਕਾ ਹੈ ਕਿ ਉਹਨੂੰ ਸੈਲੀਬ੍ਰੇਟ ਕੀਤਾ ਜਾਏ। ਤੇ ਸੈਲੀਬ੍ਰੇਸ਼ਨ ਦਾ ਸਭ ਨਾਲੋਂ ਬਿਹਤਰੀਨ ਤਰੀਕਾ ਜੁਲਾਈ 1 ਹੈ, ਕੈਨੇਡਾ ਡੇ ਨੂੰ ਜਮਾ ਕੇ ਮਨਾਈਏ ਸਾਰੇ ਜਣੇ। ਕਿਉਂਕਿ ਇਹ ਅਗਰ ਅਸੀਂ ਹੋਸਟ ਹਾਂ ਜਾਂ ਸਾਡੇ ਨਾਲ ਕੁਛ ਹੋਰ ਆਰਗਨਾਈਜੇਸ਼ਨ ਵੀ ਨੇ, ਸਿਟੀ ਆਫ ਕੈਲਗਰੀ ਵੀ ਸਾਡੇ ਨਾਲ ਸ਼ਾਮਿਲ ਹੁੰਦੀ ਹੈ, ਕੈਲਗਰੀ ਪੁਲਿਸ ਹੈ, ਕੈਲਗਰੀ ਫਾਇਰ ਫਾਈਟਰਸ ਨੇ, ਕੈਲਗਰੀ ਦੀ ਪਬਲਿਕ ਲਾਇਬ੍ਰੇਰੀ ਹੈ, ਪੈਰਾਮੈਡਿਕਸ ਨੇ, ਜਾਂ ਜਿਸ ਤਰ੍ਹਾਂ ਮੈਂ ਕਿਹਾ ਗੁਰੂ ਫਰੀ ਨਾਨਕ ਕਿਚਨ ਵਾਲੇ ਨੇ, ਉਹ ਵੀ ਆ ਰਹੇ ਨੇ। ਫੂਡ ਤੇ ਨਹੀਂ ਲੈ ਕੇ ਆਉਣਗੇ ਲੇਕਿਨ ਬੂਥ ਲਗਾਉਣਗੇ ਆਪਣਾ ਨਾ। ਦਸ਼ਮੇਸ਼ ਕਲਚਰਲ ਸੈਂਟਰ ਵਾਲੇ ਨੇ, ਹਿੰਦੂ ਸੋਸਾਇਟੀ ਆਫ ਕੈਲਗਰੀ ਹੈ, ਬਾਬਲ ਹਵਾਇਜ ਹੈ, ਲੌਂਗ ਲਿਸਟ, ਗੁਰੂ ਰਾਮਦਾਸ ਸੋਸਾਇਟੀ ਹੈ, ਗੁਰੂ ਰਵਿਦਾਸ ਸੋਸਾਇਟੀ ਹੈ, ਇਹ ਬਹੁਤ ਸਾਰੀਆਂ ਤਨਜ਼ੀਮਾਂ ਰਲ ਕੇ ਸਾਰੇ ਆਉਂਦੇ ਨੇ। ਫਿਰ ਜਿਹੜੀਆਂ PCA ਵੇ, PCCA ਵੇ, ਅੱਛਾ ਉਹਨਾਂ ਸਾਰਿਆਂ ਦਾ ਆਉਣ ਦਾ ਮਕਸਦ ਇਹ ਹੁੰਦਾ ਹੈ ਕਿ ਅਸੀਂ ਵੀ ਇੰਨੇ ਹੀ ਕੈਨੇਡੀਅਨ ਹਾਂ, ਸਾਡਾ ਵੀ ਦਿਲ ਕਰਦਾ ਅਸੀਂ ਰੱਬ ਦਾ ਸ਼ੁਕਰ ਅੱਲਾਹ ਦਾ ਕਰੀਏ, ਅਸੀਂ ਵੀ ਇਹਨੂੰ ਸੈਲੀਬ੍ਰੇਟ ਕਰੀਏ, ਅਸੀਂ ਵੀ ਖੁਸ਼ੀ ਮਨਾਈਏ, ਅਸੀਂ ਵੀ ਤੇ ਸਾਰੇ ਮਿਲ ਕੇ ਇਸ ਪ੍ਰੋਗਰਾਮ ਨੂੰ ਕਾਮਯਾਬ ਕਰੀਏ। ਔਰ ਇਸ ਵਾਸਤੇ ਮੈਂ ਦੱਸਿਆ ਕਿ ਹਰ ਸਾਲ ਇਹਦੇ 'ਚ ਨੰਬਰ ਵਧੀ ਜਾਂਦਾ, ਤਾਦਾਦ ਸ਼ਾਮਿਲ ਹੋਣ ਵਾਲਿਆਂ ਦੀ ਵਧੀ ਜਾਂਦੀ। ਪਾਰਕ ਐਸੀ ਜਗ੍ਹਾ ਵੇ ਜਿੱਥੇ ਖੁੱਲੀ ਜਗ੍ਹਾ, ਕੋਈ ਸਪੇਸ ਦੀ ਕੋਈ ਇਸ਼ੂ ਨਹੀਂ ਹੈਗੀ, ਔਰ ਸਾਹਮਣੇ ਮਸਜਿਦ ਹੈ। ਮਸਜਿਦ ਦੇ ਵਿੱਚ ਫਿਰ ਅਸੀਂ ਅਰੇਂਜ ਕੀਤਾ, ਜਿਹੜੇ ਲੋਕ ਪਹਿਲੀ ਦਫ਼ਾ ਆਉਂਦੇ ਨੇ ਉਹ ਕਹਿੰਦੇ ਨੇ ਅਸੀਂ ਮਸਜਿਦ ਵੀ ਦੇਖਣੀ, ਉਹਨਾਂ ਲਈ ਫਿਰ ਅਲੱਗ ਟੂਰ ਵਾਸਤੇ ਔਰ ਵਾਲੰਟੀਅਰਸ ਹੁੰਦੇ ਨੇ ਜਿਹੜੇ ਉਹਨਾਂ ਨੂੰ ਅਸਿਸਟ ਕਰਦੇ ਨੇ, ਅੰਦਰ ਲੈ ਕੇ ਜਾਂਦੇ ਨੇ, ਮਸਜਿਦ ਦਿਖਾਉਂਦੇ ਨੇ, ਜਾਂ ਉਹਨਾਂ ਨੇ ਅਗਰ ਕਮਿਊਨਿਟੀ ਦੇ ਬਾਰੇ 'ਚ ਕੋਈ ਜਾਂਚ ਕਰਨੀ ਹੈ ਜਾਂ ਗੱਲਬਾਤ ਪੁੱਛਣੀ ਤਾਂ ਉਹ ਵਾਲੰਟੀਅਰ ਜਿਹੜੇ ਮਸਜਿਦ ਦੇ ਅੰਦਰ ਉਹਨਾਂ ਦੀ ਉਹ ਹੈਲਪ ਕਰਦੇ ਨੇ। ਬਾਹਰ ਉੱਥੇ ਜਿਹੜੇ ਬਹੁਤ ਸਾਰੇ, ਜਿਸ ਤਰ੍ਹਾਂ ਮੈਂ ਨਾਂ ਲਿਆ ਨਾ, ਪਬਲਿਕ ਲਾਇਬ੍ਰੇਰੀ ਵਾਲਿਆਂ ਦਾ ਬੂਥ ਹੋਏਗਾ, ਪੈਰਾਮੈਡਿਕਸ ਵਾਲੇ ਆਪਣੀ ਐਗਜ਼ੀਬਿਸ਼ਨ ਲਗਾਉਣਗੇ, ਪੁਲਿਸ ਵਾਲੇ ਆਪਣੇ ਹੋਣਗੇ, ਪੁਲਿਸ ਚੀਫ ਵੀ ਆਉਣਗੇ, ਫਾਇਰ ਚੀਫ ਵੀ ਆਉਣਗੇ, ਇਹ ਰੈਗੂਲਰਲੀ ਆਉਂਦੇ ਨੇ ਪਿਛਲੇ ਜ਼ਮਾਨਿਆਂ ਤੋਂ। ਤੇ ਉਹਦੇ ਨਾਲ ਇਹ ਵੀ ਕਿ ਲੋਕਾਂ ਨੂੰ ਉਹਨਾਂ ਦੇ ਬਾਰੇ 'ਚ ਵੀ ਜਾਣਕਾਰੀ ਹਾਸਲ ਕਰਨ ਦਾ ਉੱਥੇ ਇੱਕ ਅਪਰਚੁਨਿਟੀ ਮਿਲੇਗੀ, ਜਿਹੜੀ ਲੋਕ ਨਾਲ ਬਰਗਰ ਖਾਓ, ਨਾਲੇ ਲੋਕਾਂ ਨੂੰ ਮਿਲੋ, ਨਾਲੇ ਆਈਸਕ੍ਰੀਮ ਖਾਓ, ਨਾਲੇ ਕੀ ਕਹਿੰਦੇ ਨੇ ਜੋ ਉੱਥੇ ਹੋਰ ਫੂਡ ਮਿਲ ਰਿਹਾ ਇੰਜੋਏ ਕਰੋ। ਬੱਚਿਆਂ ਵਾਸਤੇ ਵੀ ਖੇਡਾਂ ਦਾ ਪੂਰਾ ਇੰਤਜ਼ਾਮ ਹੈ, ਬੱਚੇ ਉੱਥੇ ਖੇਡਦੇ ਨੇ, ਪੂਰਾ ਦਿਨ ਆਪਣਾ ਸਪੈਂਡ ਕਰਦੇ ਨੇ। ਬੱਚਿਆਂ ਦੇ ਇੰਟਰਸਟ ਵਾਸਤੇ ਆਈਸਕ੍ਰੀਮ ਹੈ, ਜਾਂ ਉਹ ਜਿਹੜੀ ਇੱਕ ਹੁੰਦੀ ਹੈ ਲੱਛਾ ਕੈਂਡੀ, ਕਾਟਨ ਕੈਂਡੀ, ਉਹ ਵੀ ਹੋਏਗੀ, ਜਾਂ ਬੱਚਿਆਂ ਵਾਸਤੇ ਹੋਰ ਛੋਟੀ ਮੋਟੀਆਂ ਇੰਟਰਸਟ ਦੀਆਂ ਚੀਜ਼ਾਂ ਉੱਥੇ ਹੁੰਦੀਆਂ ਨੇ। ਇਹਦਾ ਮਤਲਬ ਇੱਕ ਪੂਰਾ ਫੈਮਿਲੀ ਇਵੈਂਟ ਹੈ, ਅਗਰ ਤੁਸੀਂ ਫੈਮਿਲੀ ਲੈ ਕੇ ਆਉਂਦੇ ਹੋ

0: ਤੇ ਤੁਸੀਂ ਉਹ ਅਗਲੇ 4-5 ਘੰਟੇ ਉੱਥੇ ਇੰਜੋਏ ਕਰਕੇ ਜਾਓਗੇ ਔਰ ਤੁਸੀਂ ਦੇਖੋਗੇ ਕਿ ਸਾਰੇ ਕਿਸ ਤਰ੍ਹਾਂ ਇੱਕ ਦੂਜੇ ਨੂੰ ਮਿਲ ਜੁਲ ਕੇ ਅਸੀਂ ਕੈਨੇਡਾ ਡੇ ਨੂੰ ਸੈਲੀਬ੍ਰੇਟ ਕਰਨੇ ਆ।
1: ਬਿਲਕੁਲ ਨਹੀਂ, ਬਹੁਤ ਵਧੀਆ ਜੀ। ਮੈਂ ਦੱਸਦਾ ਵੀ ਵਿਸਾਖੀ ਵਾਲੇ ਮੇਲੇ ਦੇ ਉੱਤੇ ਵੀ ਨਈਮ ਸਾਹਿਬ ਨੇ ਚਾਹ ਪਕੌੜਿਆਂ ਦਾ ਜਾਂ ਚਾਹ ਸਮੋਸਿਆਂ ਦਾ ਬੜਾ ਵਧੀਆ ਅਰੇਂਜਮੈਂਟ ਕੀਤਾ ਸੀਗਾ ਕਮਿਊਨਿਟੀ ਵੱਲੋਂ। ਸੋ ਹਮੇਸ਼ਾ ਹੀ ਜਿਹੜਾ ਖਾਣ ਪੀਣ ਦੇ ਮਾਮਲੇ ਦੇ ਵਿੱਚ ਜਾਂ ਜਿਹੜੀ ਕਮਿਊਨਿਟੀ ਜਿਹੜੀਆਂ ਨੇ ਰਲ ਮਿਲ ਕੇ ਸਾਰਿਆਂ ਨੂੰ ਸਪੋਰਟ ਕਰਦੀਆਂ ਤਾਂ ਕਿ ਵਧੀਆ ਤੋਂ ਵਧੀਆ ਪ੍ਰੋਗਰਾਮ ਜਿਹੜੇ ਨੇ ਔਰਗਨਾਈਜ਼ ਕੀਤੇ ਜਾ ਸਕਣ ਅਤੇ ਵਧੀਆ ਕੰਮ ਕੀਤਾ ਜਾ ਸਕੇ। ਸੋ ਇਸ ਵਾਰੀ ਵੀ ਇਹਨਾਂ ਦੀ ਕੋਸ਼ਿਸ਼ ਇਹੀ ਹੈ ਕਿ ਵੱਧ ਤੋਂ ਵੱਧ ਜਿਹੜੇ ਆ ਉਹ ਜਿੱਥੇ ਡਿਗਨੇਟਰੀਜ਼ ਪਹੁੰਚਣੇ ਆ ਉੱਥੇ ਆਮ ਕਮਿਊਨਿਟੀ ਐਸੋਸੀਏਸ਼ਨ ਜਿਹਨਾਂ ਦੇ ਨਾਲ ਹੈ, ਬੜੀਆਂ ਰਿਪਿਊਟਡ ਅਤੇ ਵਧੀਆ ਐਸੋਸੀਏਸ਼ਨ ਨੇ, ਆਪਣੇ ਆਪ 'ਚ ਹੀ ਉਹ ਇੱਕ ਵਧੀਆ ਕੰਮ ਕਰ ਰਹੀ ਆ। ਅਤੇ ਉਸ ਮੌਕੇ ਦੇ ਉੱਤੇ ਉਹਨਾਂ ਦੇ ਜਿਹੜੇ ਨੁਮਾਇੰਦੇ ਹੋਣਗੇ ਪਹੁੰਚਣਗੇ, ਤੁਸੀਂ ਉਹਨਾਂ ਦੇ ਨਾਲ ਵੀ ਮਿਲ ਸਕਦੇ ਹੋ। ਅਤੇ ਉਸ ਤੋਂ ਇਲਾਵਾ ਗੌਰਮੈਂਟ ਦੇ ਜਿਹੜੇ ਨੁਮਾਇੰਦੇ ਨੇ ਉਹ ਵੀ ਜ਼ਰੂਰੀ ਹੈ। ਗੌਰਮੈਂਟ ਦਾ ਮਤਲਬ ਪਾਰਟੀ ਜਾਂ ਕਿਸੇ ਉਹਦੇ ਤੋਂ ਉੱਪਰ, ਬਟ ਉਹਦੇ ਨਾਲ ਨਾਲ ਗੌਰਮੈਂਟ ਤੋਂ ਇਲਾਵਾ ਜਿੱਥੇ ਸਾਡੇ ਪ੍ਰੀਮੀਅਰ ਡੈਨੀਅਲ ਸਮਿਥ ਪਹੁੰਚਣੇ ਆ ਅਤੇ ਓਪੋਜੀਸ਼ਨ ਦੇ ਲੀਡਰ ਵੀ ਪਹੁੰਚਣਗੇ, ਹੋਪਫੁਲੀ ਮੇਅਰ ਵੀ ਹਰ ਵਾਰੀ ਆਉਂਦੇ ਰਹੇ ਆ ਅਤੇ ਇਸ ਵਾਰੀ ਮੇਅਰ ਵੀ ਪਹੁੰਚਣਗੇ ਅਤੇ ਹੋਰ ਬੜੇ ਜਿਹੜੇ ਉਹਦੇ ਨਾਲ ਰਿਲੇਟਡ ਜਿਹੜੇ ਦੋਸਤ ਹੁੰਦੇ ਨੇ ਉਹ ਇਸ ਪ੍ਰੋਗਰਾਮ ਦੇ ਵਿੱਚ ਪਹੁੰਚਦੇ ਆ। ਸੋ ਤੁਸੀਂ ਵੀ ਜ਼ਰੂਰ ਪਹੁੰਚਣਾ। 1 ਜੁਲਾਈ ਨੂੰ 11 ਵਜੇ ਨੂੰ ਇਹ ਸ਼ੁਰੂ ਹੋਣਾ ਜੀ ਪ੍ਰੋਗਰਾਮ, ਜਿਹਦੇ 'ਚ ਬਾਰਬੀਕਿਊ ਦੇ ਨਾਲ ਨਾਲ ਬੱਚਿਆਂ ਵਾਸਤੇ, ਲੇਡੀਜ਼ ਵਾਸਤੇ ਵੱਖਰਾ ਵੱਖਰਾ ਫਨ ਵੀ ਕਰਨ ਨੂੰ ਮਿਲੇਗਾ ਅਤੇ ਨਾਲ ਬੱਚਿਆਂ ਨੂੰ ਵੀ ਵੱਖਰੀਆਂ ਵੱਖਰੀਆਂ ਆਈਸਕ੍ਰੀਮ ਅਤੇ ਹੋਰ ਕੋਟਨ ਕੈਂਡੀ ਵਰਗੀਆਂ ਚੀਜ਼ਾਂ ਜਿਹੜੀਆਂ। ਅਤੇ ਬਾਰਬੀਕਿਊ ਦੇ ਵਿੱਚ ਕਿਸ ਕਿਸ ਤਰ੍ਹਾਂ ਦਾ ਚਿਕਨ ਜਾਂ ਕੀ ਹੋਏਗਾ?
0: ਅਸੀਂ ਬੀਫ ਸਰਵ ਕਰਨੇ ਆ।
1: ਠੀਕ ਹੈ।
0: ਸਾਡੇ ਜਿਹੜੇ ਬਾਜ਼ ਮੁਸਲਮਾਨ ਭੈਣ ਭਰਾ ਨੇ ਉਹ ਪ੍ਰੈਫਰ ਕਰਦੇ ਨੇ ਕਿ ਹਲਾਲ ਜਿਹੜਾ ਬੀਫ ਹੈ ਉਹ ਅਸੀਂ ਇੱਥੇ ਪਾਕਿਸਤਾਨੀ ਰੈਸਟੋਰੈਂਟਸ ਨੇ ਉੱਥੋਂ ਗਰੋਸਰੀ ਸ਼ਾਪਸ ਨੇ ਉਹਨਾਂ ਕੋਲ ਲੈਂਦੇ ਹਾਂ ਤਾਂ ਕਿ ਕਿਸੇ ਨੂੰ ਇਸ਼ੂ ਨਾ ਆਵੇ। ਅਤੇ ਕੁਛ ਐਸੇ ਨੇ ਜਿਹੜੇ ਵੈਸੇ ਮੀਟ ਨਹੀਂ ਖਾਂਦੇ, ਉਹਨਾਂ ਲਈ ਫਿਰ ਅਸੀਂ ਉਹ ਉਹਨਾਂ ਨੂੰ ਕੁਕਿੰਗ ਵੀ ਲੈਦਾ ਸੈਪਰੇਟ ਕਰਨੇ ਆ, ਉਹਨਾਂ ਨੂੰ ਸਰਵਿੰਗ ਵੀ ਲੈਦਾ ਟੇਬਲ ਤੇ ਕਰਨੇ ਆ। ਉੱਥੇ ਸਾਈਨ ਲੱਗਿਆ ਹੁੰਦਾ ਕਿ ਵੈਜੀ ਓਨਲੀ ਨਾ, ਤਾਂ ਕਿ ਕੋਈ ਉਹਨਾਂ ਦਾ ਆਪਸ ਮਿਕਸ ਨਾ ਹੋਵੇ ਨਾ, ਜਾਂ ਇੱਕ ਦੂਜੇ ਦੇ ਨਾਲ
1: ਵੈਜੀ ਵਾਸਤੇ ਵੈਜੀ ਬਰਗਰ ਤੇ ਜਿਹੜੇ ਨਾਰਮਲ ਖਾਣ ਵਾਲੇ ਨੇ ਉਹਨਾਂ ਵਾਸਤੇ ਬੀਫ ਬਰਗਰ
0: ਬਰਗਰ ਦੇ ਨਾਲ ਨਾਰਮਲੀ ਅਸੀਂ ਪਾਣੀ ਦੀ ਬੋਤਲ ਦਿੰਦੇ ਹਾਂ ਹਰ ਇੱਕ ਨੂੰ, ਕਦੀ ਕਦੀ ਉਹ ਸਾਫਟ ਡਰਿੰਕ ਦੇ ਕੈਨਸ ਵੀ ਹੁੰਦੇ, ਲੇਕਿਨ ਮੋਸਟਲੀ ਪਾਣੀ ਲੋਕ ਪ੍ਰੈਫਰ ਕਰਦੇ ਨੇ ਤੇ ਪਾਣੀ ਨਾਲ ਸਰਵ ਕਰੀਦਾ ਸਾਰਿਆਂ ਨੂੰ।
1: ਬੜਾ ਬਹੁਤ ਵਧੀਆ ਸਵਾਦ ਜਿਹੜੇ ਨੇ ਉਹ ਜਿਹੜੇ ਸ਼ੈਫ ਵੀ ਨੇ ਹੁਣ ਜਿਹੜੇ ਤੁਹਾਡੇ ਸ਼ੈਫ ਹੀ ਕਹਾਂਗੇ ਜਿਹੜੇ ਇੰਨੇ ਸਾਲਾਂ ਦਾ ਬੜੇ ਵਧੀਆ ਤਰੀਕੇ ਦੇ ਨਾਲ ਖਾਣਾ ਵੀ ਬਣਾਉਂਦੇ ਆ ਤੇ ਬਰਗਰ ਵੀ ਬਣਾਉਂਦੇ ਜਿਹੜੇ ਕਿ ਤੁਸੀਂ ਵਧੀਆ ਇੰਜੋਏ ਕਰਦੇ ਹੋ। ਸੋ ਕਿੰਨੇ ਸਾਲ ਹੋ ਗਏ ਨੇ ਨਈਮ ਸਾਹਿਬ ਇਹਨੂੰ?
0: ਇਹ ਪਹਿਲਾਂ ਅਸੀਂ ਕੀਤਾ ਸੀ 2006 ਚ।
1: ਠੀਕ ਹੈ ਜੀ।
0: ਹੁਣ ਅੱਜ 2026 ਹੋ ਗਿਆ।
1: ਜਦੋਂ ਮੈਂ ਆਇਆ ਸੀ ਇੱਥੇ ਤੁਹਾਨੂੰ ਪਤਾ ਲੱਗ ਗਿਆ ਜੀ ਆ ਗਿਆ ਤੇ
0: ਅਸੀਂ ਤੁਹਾਡੇ ਆਉਣ ਦੀ ਖੁਸ਼ੀ ਚ ਕੀਤਾ ਸੀ।
1: ਠੀਕ ਹੈ ਜੀ।
0: ਪਹਿਲਾ ਪ੍ਰੋਗਰਾਮ ਅਸੀਂ ਕੀਤਾ ਸੀ ਉਹਦੇ ਚ 350 ਟੋਟਲ ਪਾਰਟਿਸਪੈਂਟ ਸਨ।
1: ਠੀਕ ਹੈ ਜੀ।
0: ਤੇ ਅੰਦਾਜ਼ਾ ਕਰ ਲਓ ਹੁਣ ਅਸੀਂ 20,000 ਦੀ ਤਿਆਰੀ ਕਰ ਰਹੇ ਹਾਂ ਤੇ ਕਿਸ ਤਰ੍ਹਾਂ ਵਧੀ ਜਾ ਰਿਹਾ। ਔਰ ਅਗਰ ਜ਼ਰੂਰਤ ਪਈ ਆਇੰਦਾ ਆਉਣ ਵਾਲੇ ਵਕਤ ਚ ਇਹਨੂੰ ਅਸੀਂ ਫਰਦਰ ਐਕਸਪੈਂਡ ਵੀ ਕਰ ਸਕਦੇ ਹਾਂ, ਕਿਉਂਕਿ ਸਮਰ ਦੇ ਵਿੱਚ ਦਿਨ ਚੁੱਕੇ ਲੰਬੇ ਹੁੰਦੇ ਨੇ, ਅਸੀਂ ਆਵਰਸ ਵੀ ਵਧਾ ਸਕਦੇ ਹਾਂ, ਅਸੀਂ ਨੰਬਰਸ ਵੀ ਵਧਾ ਸਕਦੇ ਹਾਂ। ਲੇਕਿਨ ਦੇਖਾਂਗੇ, ਅਸੀਂ ਇਸ ਦਫ਼ਾ ਕੋਸ਼ਿਸ਼ ਕਰਾਂਗੇ ਕਿ ਉੱਥੇ ਕੋਈ ਬਾਰ ਕੋਡ ਡਿਸਪਲੇ ਕਰੀਏ ਫੀਡਬੈਕ ਵਾਸਤੇ ਨਾ, ਕਿ ਲੋਕ ਸਾਨੂੰ ਫੀਡਬੈਕ ਦੇਣ ਕਿ ਕਿਸ ਤਰ੍ਹਾਂ ਇਹਨੂੰ ਬਿਹਤਰ ਕੀਤਾ ਜਾ ਸਕਦਾ। ਜਾਂ ਮਸਲਨ ਇਸ ਦਫ਼ਾ ਇੰਡੀਜੀਨਸ ਗਰੁੱਪ ਵੀ ਆਏਗਾ ਜਿਹੜੇ ਆਪਣੀ ਉਹਨਾਂ ਦਾ ਪਰਫਾਰਮੈਂਸ ਹੈ ਜਾਂ ਉਹਨਾਂ ਦਾ ਜਿਹੜਾ ਆਪਣਾ ਉਹਨਾਂ ਦਾ ਡਰੈਸਅਪ ਹੋ ਕੇ ਆਉਣਗੇ, ਹੋ ਸਕਦਾ ਉਹ ਜਿਹੜੀ ਟੇਪੀ ਹੁੰਦੀ ਉਹ ਵੀ ਉੱਥੇ ਇੰਸਟਾਲ ਕਰਨ ਹੋ ਨਾ, ਉਹਦੇ ਨਾਲ ਵੀ ਲੋਕੀ ਕਾਫੀ ਇੰਟਰਸਟ ਲੈਂਦੇ ਨੇ ਉਹਨਾਂ ਦੀ ਉਹਨਾਂ ਦੇ ਕਲਚਰ ਨੂੰ ਜਾਣਨ ਵਾਸਤੇ ਨਾ। ਇਸ ਤਰ੍ਹਾਂ ਸ਼ਾਇਦ ਮੈਂ ਸਾਰੇ ਗਰੁੱਪਾਂ ਦਾ ਨਾਂ ਨਹੀਂ ਲੈ ਸਕਿਆ, ਲੇਕਿਨ ਬਹੁਤ ਸਾਰੇ ਹੋਰ ਵੀ ਕਿੰਨੇ ਹੀ ਗਰੁੱਪ ਨੇ ਜਿਹੜੇ ਉੱਥੇ ਆ ਕੇ ਆਪਣੇ ਆਪ ਨੂੰ ਡਿਸਪਲੇ ਕਰਨਗੇ।
1: ਇਹ ਜਿਹੜੀ ਨਾ ਇੱਕ ਪ੍ਰੋਬਲਮ ਹੁੰਦੀ ਹੈ, ਚੈਲੰਜ ਕਹਿ ਲਓ ਕਈ ਵਾਰੀ, ਕਿਉਂਕਿ ਆਪਾਂ ਕਿਹੜਾ ਲਿਖ ਕੇ ਲਿਆਏ ਇਹ ਤੇ ਉਦਾਂ ਹੀ ਵਰਬਲੀ ਜਿਹੜੇ ਜਿਹੜੇ ਆਈ ਜਾਂਦੇ ਨੇ ਦਿਮਾਗ 'ਚ ਸਾਰਿਆਂ ਦਾ ਨਾਂ ਜ਼ਿਕਰ ਲਈ ਕਰੀ ਜਾਂਦੇ ਹਾਂ, ਪਰ ਕਈ ਵਾਰੀ ਬਹੁਤ ਕਰੀਬੀ ਵੀ ਹੁੰਦੇ ਨੇ ਆਪਾਂ ਉਹਨਾਂ ਦਾ ਵੀ ਨਾਂ ਨਹੀਂ ਲੈ ਪਾਉਂਦੇ। ਸੋ ਇਸ ਕਰਕੇ ਇਹ ਹੈ ਵੀ ਸਾਰਿਆਂ ਨੂੰ ਖੁੱਲ੍ਹਾ ਸੱਦਾ ਹੈ, ਜੇ ਕੋਈ ਵੀ ਗਰੁੱਪ ਹੋਵੇ, ਜਿਸ ਤਰ੍ਹਾਂ ਦਾ ਵੀ ਗਰੁੱਪ ਹੋਵੇ, ਇਟਸ ਜਸਟ ਵੀ ਫੋਰ ਨੇਮ ਸੇਕ, ਤੁਸੀਂ ਸਾਰੇ ਬੜੇ ਰਿਸਪੈਕਟਡ ਤੇ ਬੜੇ ਵੈਲਿਊਏਬਲ ਹੋ ਇਹੋ ਜਿਹੇ ਪ੍ਰੋਗਰਾਮ ਵਾਸਤੇ, ਕਿਉਂਕਿ ਤੁਹਾਡਾ ਪਹੁੰਚਣਾ ਤੇ ਤੁਹਾਡੀ ਕਮਿਊਨਿਟੀ ਜਾਂ ਤੁਹਾਡੇ ਜਿਹੜੇ ਨੁਮਾਇੰਦੇ ਹੁੰਦੇ ਆ ਉਹਨਾਂ ਦਾ ਉੱਥੇ ਪਹੁੰਚਣਾ ਆਪਣੇ ਆਪ 'ਚ ਇੱਕ ਵੱਡੀ ਗੱਲ ਹੁੰਦੀ ਹੈ ਵੀ ਆਪਾਂ ਸਾਰੇ ਹੀ, ਇਟਸ ਨੋਟ ਕਿ ਵੀ ਰੇਡੀਓ ਤੇ ਕਿਹਨੂੰ ਕਿਹਾ ਗਿਆ, ਬਟ ਇਟਸ ਆਲ ਕਿ ਵੀ ਸਾਰਿਆਂ ਨੂੰ ਖੁੱਲ੍ਹਾ ਸੱਦਾ ਦਿੱਤਾ ਜਾਂਦਾ।
0: ਜੀ ਬਿਲਕੁਲ।
1: ਠੀਕ ਹੈ। ਤੇ ਇਸ ਤਰੀਕੇ ਨਾਲ ਤੁਸੀਂ ਉੱਥੇ ਪਹੁੰਚਣਾ, 1 ਜੁਲਾਈ ਦਾ ਪ੍ਰੋਗਰਾਮ ਹੈ ਜੀ। ਤੇ ਹੋਰ ਨਈਮ ਸਾਹਿਬ ਵਿੱਚ ਹੋਰ ਕੀ ਤੁਹਾਡੀ ਕਮਿਊਨਿਟੀ ਜਾਂ ਕੋਈ ਇਹਦੇ
0: ਜੀ? ਸਾਡਾ ਨਾ ਇੱਕ ਟ੍ਰੈਡੀਸ਼ਨਲ ਵੇਵ ਹੈ ਇਵੈਂਟਸ ਨੂੰ ਸੈਲੀਬ੍ਰੇਟ ਕਰਨ ਦਾ। ਉਹਦੇ ਵਿੱਚ ਇੱਕ ਤਾਂ ਫਲੈਗ ਰੇਜ਼ਿੰਗ ਹੁੰਦੀ ਹੈ, ਤਿੰਨੋਂ ਲੈਵਲ ਦੇ ਜਿਹੜੇ ਸਰਕਾਰ ਨੇ ਨਾ, ਸਿਟੀ ਆਫ ਕੈਲਗਰੀ, ਅਲਬਰਟ ਪ੍ਰੋਵਿੰਸ ਆਫ ਅਲਬਰਟਾ ਤੇ

0: ਕੈਨੇਡਾ ਦੇ ਤਿੰਨਾਂ ਦੇ ਨੁਮਾਇੰਦੇ ਫਲੈਗ ਰੇਸ ਕਰਦੇ ਨੇ ਉਸ ਤੋਂ ਬਾਅਦ ਫਿਰ ਬੱਚਿਆਂ ਦਾ ਔਰ ਬੱਚੀਆਂ ਦਾ ਇੱਕ ਗਰੁੱਪ ਹੈ ਵੱਡਾ ਸਾਰਾ ਜਿਹੜੇ ਕੈਨੇਡੀਅਨ ਐਂਥਮ ਸਿੰਗ ਕਰਦੇ ਨੇ ਤਰਾਨਾ ਜੀ ਨੂੰ ਸਿੱਖਾਂ ਨੇ ਪੜ੍ਹਦੇ ਨੇ ਉਸ ਤੋਂ ਬਾਅਦ ਫਿਰ ਜਿਹੜੇ ਡਿਗਨੇਟਰੀਜ਼ ਨੇ ਉਹ ਤਾਂ ਬਹੁਤ ਜ਼ਿਆਦਾ ਹੁੰਦੇ ਨੇ ਸਾਰੇ ਤਾਂ ਨਹੀਂ ਬੋਲ ਸਕਦੇ ਮਸਲ ਉਹਨਾਂ ਕੋਲ 30-35 ਬੰਦੇ ਨੇ ਤੇ ਮਜਬੂਰੀ ਸਾਰਿਆਂ ਨੂੰ ਅਸੀਂ ਇਸ ਦਫ਼ਾ ਜਿਹੜੇ ਉਹਨਾਂ ਦੇ ਮੋਸਟ ਸੀਨੀਅਰ ਹੋਣਗੇ ਉਹਨਾਂ ਦੇ ਉਹਨੂੰ ਹੀ ਮੌਕਾ ਮਿਲੇਗਾ
1: ਬੋਲਣ ਦੀ ਜਗ੍ਹਾ ਤੇ
0: ਪ੍ਰੀਮੀਅਰ ਬੋਲ ਰਹੀ ਤੇ ਐਨਡੀਪੀ ਦੀ ਜਗ੍ਹਾ ਤੇ ਲੀਡਰ ਬੋਲ ਰਹੇ ਕੌਂਸਲਾਂ ਦੀ ਜਗ੍ਹਾ ਤੇ ਮੇਅਰ ਬੋਲ ਰਹੇ ਇੱਕ ਐਮ ਪੀ ਬੋਲ ਰਹੇ ਕੋਈ ਅਗਰ ਇੱਥੇ ਸਾਡੇ ਕੋਲ ਹਕੂਮਤ ਦੇ ਤੇ ਕੋਈ ਐਮ ਪੀ ਨੇ ਕੈਲਗਰੀ ਚ
1: ਬਿਲਕੁਲ
0: ਅਗਰ ਉਹ ਆ ਗਏ ਤੇ ਉਹਨਾਂ ਨੂੰ ਮੌਕਾ ਦਿਆਂਗੇ ਅਸੀਂ ਲਿਬਰਲ ਦੇ ਜਿਹੜੇ ਨੇ ਅੱਛਾ ਉਹਦੇ ਬਾਅਦ ਫਿਰ ਇਹ ਕਿ ਜਿਹੜੇ ਕਮਿਊਨਿਟੀ ਲੀਡਰਸ ਵੀ ਨੇ ਉਹਨਾਂ ਨੂੰ ਐਕਨੋਲੇਜ ਕਰਨਾ ਵੀ ਜ਼ਰੂਰੀ ਹੁੰਦਾ ਕਿ ਉਹਨਾਂ ਦੀ ਉਹਨਾਂ ਦੇ ਤਾਵਨ ਨਾਲ ਉਹਨਾਂ ਦੇ ਸਪੋਰਟ ਦੇ ਨਾਲ ਇਹ ਪ੍ਰੋਗਰਾਮ ਕਾਮਯਾਬ ਹੋ ਰਿਹਾ ਉਹਦੇ ਬਾਅਦ ਫਿਰ ਇਹ ਕਿ ਜਿਹੜੇ ਅਸੀਂ ਜਿਹੜੇ ਸਾਡੇ ਮੈਗਾ ਸਪਾਂਸਰਸ ਹੁੰਦੇ ਨੇ ਜਿਹੜੇ ਸਾਡੀ ਹੈਲਪ ਕਰਦੇ ਨੇ ਸਿਵਨ ਨੂੰ ਉਹਨਾਂ ਨੂੰ ਅਸੀਂ ਉੱਥੇ ਐਕਨੋਲੇਜ ਕਰਨੇ ਆ ਐਕਨੋਲੇਜ ਕਰਨ ਵਾਸਤੇ ਉਹਨਾਂ ਨੂੰ ਸਟੇਜ ਤੇ ਬੁਲਾ ਕੇ ਉਹਨਾਂ ਦਾ ਨਾਮ ਲੈ ਕੇ ਉਹਨਾਂ ਨੂੰ ਅਸੀਂ ਬਾਜ਼ਗਾਹ ਤੇ ਇੱਕ ਐਪਰੀਸੀਏਸ਼ਨ ਵਾਸਤੇ ਇੱਕ ਸਰਟੀਫਿਕੇਟ ਜਾਂ ਸ਼ੀਲਡ ਉਹਨਾਂ ਨੂੰ ਪੇਸ਼ ਕਰਨੇ ਆ ਉਹ ਜਿਹੜਾ ਵੀ ਚੀਫ ਗੈਸਟ ਹੁੰਦਾ ਉਹਦੇ ਹੱਥੋਂ ਇਹ ਇੱਕ ਟ੍ਰੈਡੀਸ਼ਨਲ ਜਿਹਾ ਵੇ ਅਸੀਂ ਬਣਾਇਆ ਹੋਇਆ ਬੇਸਿਕਲੀ ਸਾਡਾ ਬਹੁਤ ਜ਼ਿਆਦਾ ਟਾਈਮ ਅਫੀਸ਼ੀਅਲ ਸੈਰਮਨੀ ਤੇ ਨਹੀਂ ਲੱਗਦਾ ਉਹ ਸ਼ਾਰਟੈਸਟ ਹੋਏਗੀ ਲੇਕਿਨ ਮਿਲਣ ਜੁਲਣ ਦਾ ਬਰਗਰ ਖਾਣ ਦਾ ਗੱਪਾਂ ਕਰਨ ਦਾ ਫੋਟੋਆਂ ਖਿਚਾਉਣ ਦਾ ਮੀਡੀਆ ਇੰਟਰਵਿਊਜ਼ ਦੇ ਤੁਸੀਂ ਦੇਖੋਗੇ ਹਰ ਪਾਸੇ ਬੰਦਾ ਹੀ ਬੰਦਾ ਹੁੰਦਾ ਉਹ ਜ਼ਿਆਦਾ ਟਾਈਮ ਹੁੰਦਾ ਔਰ ਤਕਰੀਬਨ 200 ਤੋਂ 250 ਵਾਲੰਟੀਅਰਸ ਜਿਹੜਾ ਉੱਥੇ ਕੰਮ ਕਰ ਰਿਹਾ ਹੁੰਦਾ ਐਕਟਿਵਲੀ ਆਪਣੇ ਆਪਣੇ ਡਿਪਾਰਟਮੈਂਟਸ ਦਾ ਨਾ ਤੁਸੀਂ ਉੱਥੇ 8 ਵਜੇ ਜਾਓਗੇ ਤੁਹਾਨੂੰ ਕੁਛ ਨਜ਼ਰ ਨਹੀਂ ਆਏਗਾ ਤੇ 11 ਵਜੇ ਜਾਓਗੇ ਤੇ ਹਰ ਚੀਜ਼ ਜੰਗਲ ਚ ਮੰਗਲ ਪੂਰਾ ਮੇਲਾ ਸਜਿਆ ਹੋਏਗਾ ਤੇ ਸ਼ਾਮ ਨੂੰ 5 ਵਜੇ ਜਾਓਗੇ ਤੇ ਫਿਰ ਉੱਥੇ ਕੋਈ ਸ਼ਾਇਦ ਨਜ਼ਰ ਨਹੀਂ ਆਏਗੀ ਉਂਝ ਪਬਲਿਕ ਤੇ ਆਏਗੀ ਜਿਹੜੀ ਆਉਂਦੀ ਲੇਕਿਨ ਉਸ ਇਵੈਂਟ ਨਾਲ ਰਿਲੇਟਡ ਇੰਨੀ ਵੱਡੀ ਟੀਮ ਹੈ ਵਾਲੰਟੀਅਰ ਦੀ ਜਿਹੜੇ 1 ਘੰਟੇ ਚ ਸਾਰਾ ਕੁਛ ਸੈਟਅਪ ਕਰ ਲੈਂਦੇ ਨੇ 1 ਘੰਟੇ ਚ ਵਾਇੰਡ ਅਪ ਕਰਕੇ ਤੇ ਖਤਮ ਕਰ ਦਿੰਦੇ ਨੇ ਤੇ ਉਹ ਯੂਥ ਨੇ ਮੋਸਟਲੀ ਸਾਡੇ ਜਿਹੜੇ ਕੰਮ ਕਰਦੇ ਨੇ ਜਿਹੜੇ ਇਹਨੂੰ ਤੇ ਇਸ ਲਿਹਾਜ਼ ਨਾਲ ਉਹ ਸਾਡੀ ਟ੍ਰੇਨਿੰਗ
1: ਯੂਥ ਨੇ ਉਹ ਕਾਫੀ ਉਮਰ ਤੱਕ ਯੂਥ ਹੀ ਰਹਿੰਦੇ ਆ
0: ਜੀ ਸਾਡੇ ਤੇ ਯੂਥ ਸਾਡੇ
1: ਜਿੱਦਾਂ ਹਨਾ ਬੈਕ ਹੋਮ ਚ ਵੀ ਯੂਥ ਪਾਰਟੀਆਂ ਨਹੀਂ ਹੁੰਦੀਆਂ ਪਾਰਟੀ ਯੂਥ ਹੁੰਦੀਆਂ ਉਹ ਕਈ ਯੂਥ ਉਹ ਕੱਢ ਚੁੱਕੇ ਹੁੰਦੇ ਨੇ ਉਹਦੇ ਸਟਰਗਲ ਦੇ ਨਾਲ ਤੇ ਇੱਥੇ ਵੀ ਜਿਹੜੇ ਆਪਾਂ ਕਿਉਂਕਿ ਮਿਹਨਤ ਕਰਦੇ ਰਹਿੰਦੇ ਹਾਂ ਤੇ ਉਹ ਇਸ ਕਰਕੇ ਜਿਹੜਾ ਯੂਥ ਹੈ ਉਹ ਯੂਥ ਹੀ ਰਹਿੰਦਾ ਬਹੁਤ ਯੰਗ ਬੱਚੇ ਵੀ ਬਹੁਤ ਲੱਗੇ ਹੁੰਦੇ ਨੇ ਉਹਦੇ ਚ ਬਟ ਇਹ ਹੈ ਵੀ ਜਿਹੜੇ ਯੂਥ ਉੱਥੇ ਹੁਣ ਜਿਹੜੇ ਯੂਥ ਕੋਲ ਮੈਂ ਜਾਣਾ ਕਿਤੇ ਮੇਰੇ ਹੱਥ ਹੀ ਨਾ ਉਹ ਮਾਰ ਦੇਣ ਕੱਲ ਨੂੰ ਕਹਿਣ ਤੂੰ ਸਾਨੂੰ ਯੂਥ ਕਹਿ ਮਜ਼ਾਕ ਕੀਤਾ ਸੀ ਬਟ ਸਾਰੇ ਦੋਸਤ ਜਿਹੜੇ ਨੇ ਅੰਦਰ ਉਹਨਾਂ ਕੋਲ ਜਾਈਦਾ ਤੇ ਬੜੇ ਵਧੀਆ ਤਰੀਕੇ ਨਾਲ ਜੀ ਬਰਗਰ ਵੀ ਖਵਾਉਂਦੇ ਆ ਤੇ ਵੈਜ ਵੀ ਖਾਓ ਨੋਨ ਵੈਜ ਵੀ ਖਾਓ ਪਲੱਸ ਹੋਰ ਬੜੀਆਂ ਵਧੀਆ ਐਕਟੀਵਿਟੀ ਜਿਹੜੀਆਂ ਦੇਖਣ ਨੂੰ ਮਿਲਦੀਆਂ ਤੁਸੀਂ ਐਜ਼ ਏ ਫੈਮਿਲੀ ਦੇ ਤੌਰ ਦੇ ਉੱਤੇ ਇੱਥੇ ਪਹੁੰਚਣ ਦੀ ਕਿਰਪਾਲਤਾ ਕਰਨੀ ਹੈ ਜਿਹਨੂੰ ਕਹਿੰਦੇ ਆ ਤੇ ਇਸ ਪ੍ਰੋਗਰਾਮ ਨੂੰ ਵੀ ਇੰਜੋਏ ਕਰਨਾ ਤੇ ਆਪਣੇ ਕੋਈ ਤੁਹਾਡੇ ਸੱਜਣ ਮਿੱਤਰ ਦੋਸਤ ਭੈਣ ਭਰਾ ਕੋਈ ਬਾਹਰੋਂ ਵੀ ਆਏ ਉਹਨਾਂ ਨੂੰ ਵੀ ਲੈ ਕੇ ਉਹਨਾਂ ਨੂੰ ਵੀ ਪਤਾ ਲੱਗੇ ਵੀ ਕੈਨੇਡਾ ਡੇ ਵੀ ਮਨਾ ਰਹੇ ਹਾਂ ਫ੍ਰੀ ਬਾਰਬੀਕਿਊ ਵੀ ਖਾ ਰਹੇ ਹਾਂ ਤੇ ਉਸ ਤੋਂ ਇਲਾਵਾ ਧੁੱਪ ਵੀ ਸੇਕ ਰਹੇ ਹਾਂ ਤੇ ਫਿਰ ਆਈ ਬਿਲੀਵ ਉਦੋਂ ਤੱਕ ਮੌਸਮ ਜਿਹੜਾ ਵਧੀਆ ਹੋ
0: ਜਾਵੇਗਾ
1: ਵਧੀਆ ਵੈਦਰ ਦਿਖਾ ਰਿਹਾ ਤੇ ਜ਼ਰੂਰ ਉਸ ਪ੍ਰੋਗਰਾਮ ਚ ਤੁਸੀਂ ਪਹੁੰਚਣਾ ਹੋਰ ਕੋਈ ਜਾਣਕਾਰੀ ਜਾਂ ਕੋਈ ਹੋਰ ਗੱਲਬਾਤ
0: ਜੀ ਮੈਂ ਤੁਹਾਡੇ ਇਸ ਪ੍ਰੋਗਰਾਮ ਦੇ ਰਾਹੀਂ ਤੁਹਾਡੇ ਸੁਣਨ ਵਾਲੇ ਸਾਰਿਆਂ ਨੂੰ ਇਸ ਪ੍ਰੋਗਰਾਮ ਦੀ ਦਾਵਤ ਦੇਣਾ ਇਨਵੀਟੇਸ਼ਨ ਦੇਣਾ ਤੁਸੀਂ ਖੁਦ ਆਓ ਆਪਣੀ ਫੈਮਿਲੀ ਲੈ ਕੇ ਆਓ ਆਪਣੇ ਨੇਬਰਸ ਆਪਣੇ ਕੋਲੀਗਸ ਜਿੰਨੇ ਵੀ ਜਾਣਨ ਵਾਲੇ ਉਹਨਾਂ ਨਾਲ ਸ਼ੇਅਰ ਕਰੋ ਸੋਸ਼ਲ ਮੀਡੀਆ ਤੇ ਵੀ ਚੱਲ ਰਿਹਾ ਇਸ ਵੇਲੇ ਰੋਡ ਦੇ ਉੱਤੇ ਵੀ ਸਾਈਨ ਲੱਗੇ ਹੋਏ ਨੇ ਬ੍ਰਿਜ ਸਾਈਨ ਵੀ ਲੱਗੇ ਨੇ ਜਿਹੜੇ ਕਮਿਊਨਿਟੀਜ਼ ਨੇ ਨਾ ਪਾਰਕ ਦੇ ਨਜ਼ਦੀਕ ਕਲਸਰੇਜ ਫਾਲਕਨਰੇਜ ਮਾਰਟਨਡੇਲ ਆਪਣਾ ਵਾਈਟ ਹੋਰਨ ਟੈਂਪਲ ਵਗੈਰਾ ਇਹਨਾਂ ਦੇ ਵਿੱਚ ਸਾਡੇ ਵਾਲੰਟੀਅਰਸ ਇਨਵੀਟੇਸ਼ਨ ਫਲਾਇਰ ਵੀ ਹਰ ਡੋਰ ਤੇ ਜਾ ਕੇ ਪਾ ਰਹੇ ਨੇ ਅੱਜ ਸ਼ੁਰੂ ਕੀਤਾ ਉਹਨਾਂ ਨੇ ਅਗਲੇ 3-4 ਦਿਨਾਂ ਚੋਂ ਸਾਰੇ ਜਿੰਨੇ ਵੀ ਮਹੱਲੇ ਦੱਸੇ ਨੇ ਏਰੀਆਜ਼ ਇਹਨਾਂ ਨੂੰ ਕਵਰ ਕਰ ਦੇਣਗੇ ਤੇ ਇਹਦਾ ਮਤਲਬ ਹੈ ਕਿ ਅਸੀਂ ਚਾਹੁੰਦੇ ਹਾਂ ਤੁਸੀਂ ਆਓ ਤੁਹਾਨੂੰ ਦੇਖ ਕੇ ਸਾਨੂੰ ਖੁਸ਼ੀ ਹੋਏਗੀ ਤੇ ਜੇ ਤੁਸੀਂ ਆਓਗੇ ਇੰਜੋਏ ਕਰੋਗੇ ਤੇ ਇਹੀ ਮਕਸਦ ਹੈ ਤੇ ਅਸੀਂ ਸਾਰੇ ਰਲ ਕੇ ਇਕੱਠੇ ਮਿਲ ਕੇ ਤੇ ਕੈਨੇਡਾ ਨੂੰ ਸੈਲੀਬ੍ਰੇਟ ਕਰੀਏ
1: ਨਹੀਂ ਬਹੁਤ ਵਧੀਆ ਜੀ ਇਹ ਉਪਰਾਲਾ ਜਿਹੜਾ ਹੁਣ ਵੀ 21 ਸਾਲ ਹੋ ਗਏ ਨੇ 21 ਸਾਲ ਲੱਗ ਗਏ ਤੇ ਇਹਨੂੰ ਸੈਲੀਬ੍ਰੇਟ ਕਰਦੇ ਹਾਂ ਸੋ ਜ਼ਰੂਰ ਇਸ ਪ੍ਰੋਗਰਾਮ ਦੇ ਵਿੱਚ ਰਲ ਮਿਲ ਕੇ ਤੇ ਬਾਰਬੀਕਿਊ ਖਾਣ ਵੀ ਆਉਣਾ ਤੇ ਨਾਲ ਕੈਨੇਡਾ ਡੇ ਦੀਆਂ ਜਿਹੜੀਆਂ ਇੱਕ ਸਪਿਰਿਟ ਹੁੰਦੀ ਹੈ ਉਹ ਵੀ ਇੰਜੋਏ ਕਰਨੀ ਇਸ ਵਾਰੀ ਹੋਰ ਵੱਧ ਚੜ ਕੇ ਤੇ ਆਪਣਾ ਜੋਸ਼ੋ ਖਰੋਸ਼ ਦੇ ਨਾਲ ਆਉਣਾ ਕਿਉਂਕਿ ਇਹ ਉਹੀ ਕੈਨੇਡਾ ਜਿਹਦੇ ਵਿੱਚ ਆਪਾਂ ਐਜ਼ ਏ ਇਮੀਗ੍ਰੈਂਟ ਆਉਂਦੇ ਹਾਂ ਸਿਟੀਜ਼ਨ ਬਚਦੇ ਹਾਂ ਸਾਡੇ ਬੱਚੇ ਇੱਥੇ ਅੱਗੇ ਪੈਦਾ ਹੁੰਦੇ ਆ ਤੇ ਅੱਗੇ ਦੀ ਅੱਗੇ ਆਪਣੀ ਜ਼ਿੰਦਗੀ ਰੇਜ਼ ਕਰਦੇ ਆ ਸੋ ਖੁਸ਼ੀਆਂ ਦਾ ਮੌਕਾ ਜਿਹੜਾ

0: ਉਹਨੂੰ ਸੈਲੀਬ੍ਰੇਟ ਕਰਨ ਵਾਸਤੇ ਤੁਹਾਡੀ ਸਿਰਫ ਪ੍ਰੈਜੈਂਸ ਹੀ ਚਾਹੀਦੀ ਹੈ, ਬਾਕੀ ਅਰੇਂਜਮੈਂਟ ਇਹਨਾਂ ਨੇ ਕੀਤੇ ਉੱਥੇ
1: ਜੀ ਬਿਲਕੁਲ
0: ਠੀਕ ਹੈ ਜੀ। ਸਿਰਫ ਤੁਸੀਂ ਉੱਥੇ ਪਹੁੰਚ ਕੇ ਆਪਣੀ ਹਾਜ਼ਰੀ ਲਾਣੀ ਹੈ ਤੇ ਇਹ ਹੈ ਵੀ ਲਾਈਨਾਂ ਵੀ ਲੱਗੀਆਂ ਹੋਣਗੀਆਂ ਬਟ ਬੜੇ ਔਰਗਨਾਈਜ਼ ਤਰੀਕੇ ਨਾਲ ਵਧੀਆ ਲੋਕੀ ਜਿਹੜੇ ਨੇ ਆਈ ਜਾਂਦੇ ਆ ਜਾਈ ਜਾਂਦੇ ਆ ਖਾਣਾ ਖਾਈ ਜਾਂਦੇ ਆ ਤੇ ਬੈਠ ਕੇ ਪਰੇ ਪਰੇ ਜਿਹਨੂੰ ਕਹਿੰਦੇ ਨੇ ਪਹਾੜੀ ਉੱਪਰ ਥੱਲੇ ਤੱਕ ਹੈਗੀ ਹੈ ਤੇ ਪ੍ਰੈਜ਼ਵਿਨ ਪਾਰਕ ਜਿਹਨਾਂ ਨੇ ਨਹੀਂ ਦੇਖਿਆ ਉਹ ਦੇਖੋ ਆ ਕੇ। ਇਹ ਕੋਈ ਆਮ ਪਾਰਕ ਨਹੀਂ ਹੈਗਾ, ਰੀਜਨਲ ਪਾਰਕ ਹੈਗਾ ਜਿਹਦੇ ਉੱਤੇ ਇੱਕ ਸਾਈਨ ਲੱਗਿਆ ਜੀ ਉਹ ਜਿਹੜਾ ਕੀ ਕਹਿੰਦੇ ਆ ਵੀਡ ਦਾ ਕੀ ਕਹਿੰਦੇ ਵਾਇਲਡ
1: ਰੋਜ਼,
0: ਵਾਇਲਡ ਰੋਜ਼ ਦਾ ਬੀਜ ਜਿਹੜਾ ਹੁੰਦਾ ਤੇ ਉਹ ਜਿਹੜਾ ਬੂਟਾ ਲਾਣ ਬੂਟਾ ਤਾਂ ਨੀ ਉਹ ਜਿਹੜਾ ਤਾਂਬੇ ਦਾ ਐਡਾ ਵੱਡਾ ਉਹ ਪਿਆ ਉਹਦੇ ਚ ਨਈਮ ਸਾਹਿਬ ਦਾ ਤੇ ਮੇਰਾ ਵੀ ਰੋਲ ਹੈ ਕਿਉਂਕਿ ਆਪਾਂ ਕਮਿਊਨਿਟੀ ਦੇ ਨੁਮਾਇੰਦੇ ਸੀਗੇ। ਜਦੋਂ ਉਹਦੀ ਡਿਸੀਜਨ ਹੋਣਾ ਸੀ ਕਿ ਵੀ ਕੌਣ ਕਿਸ ਤਰ੍ਹਾਂ ਦਾ ਆਰਟ ਵਰਕ ਕੀਤਾ ਜਾਏਗਾ, ਕਿੱਦਾਂ ਦਾ ਆਰਟ ਲਿਆਂਦਾ ਜਾਏਗਾ ਉੱਥੇ, ਤੇ ਤਿੰਨ ਨੁਮਾਇੰਦੇ ਦੇ ਵਿੱਚੋਂ ਦੋ ਤੁਹਾਡੇ ਸਾਹਮਣੇ ਤੇ ਤੁਹਾਡੇ ਜਿਹਨੂੰ ਕਹਿੰਦੇ ਮਾਈਕ ਦੇ ਪਿੱਛੇ ਮੈਨੂੰ ਯਾਦ ਆ ਗਿਆ ਜਦੋਂ ਆਪਾਂ ਕਮੇਟੀਆਂ ਦੀਆਂ ਮੀਟਿੰਗਾਂ ਅਟੈਂਡ ਕਰਦੇ ਰਹੇ ਹਾਂ ਤੇ ਕਿਉਂਕਿ ਉਦੋਂ ਪ੍ਰੈਜ਼ਵਿਨ ਪਾਰਕ ਦੀ ਜਿਹੜੀ ਹੈ ਉਹ ਰੈਨੋਵੇਸ਼ਨ ਹੋਣੀ ਸੀ, ਬੇਸਿਕਲੀ ਕਹਿੰਦੇ ਰੀਡਿਵੈਲਪਮੈਂਟ ਜਿਹੜੀ ਹੋਈ ਹੈ ਤੇ ਆਪਾਂ ਉਹਦੇ ਚ ਕਾਫੀ ਆਪਣਾ ਯੋਗਦਾਨ ਪਾਉਂਦੇ ਰਹੇ ਹਾਂ ਐਜ਼ ਏ ਵਲੰਟੀਅਰ ਜਾ ਕੇ ਤਾਂ ਕਿ ਕਿਸ ਤਰੀਕੇ ਨਾਲ ਉਹ ਬਣਨਾ ਚਾਹੀਦਾ ਤੇ ਅੱਜ ਉਹੀ ਸਾਡੇ ਕੰਮ ਵੀ ਆ ਰਹੇ
1: ਜੀ ਬਿਲਕੁਲ ਲੋਕੀ ਉੱਤੇ ਜਾ ਕੇ ਯੂਜ਼ ਕਰ ਰਹੇ। ਇਹੀ ਮਕਸਦ ਸੀ, ਅਸੀਂ ਚਾਹੁੰਦੇ ਸਾਂ ਕਿ ਪਾਰਕ ਨੂੰ ਜ਼ਿਆਦਾ ਖੂਬਸੂਰਤ ਤੇ ਐਕਸੈਸੇਬਲ ਬਣਾਇਆ ਜਾਏ ਜਿਹਦੇ ਨਾਲ ਹਰ ਏਜ ਦਾ ਬੰਦਾ ਬੱਚਾ ਬੱਚੀ ਆ ਕੇ ਉਹਨੂੰ ਯੂਜ਼ ਕਰੇ ਤੇ ਇੰਜੋਏ ਕਰੇ। ਅੱਜ ਤੁਸੀਂ ਜਾ ਕੇ ਦੇਖੋ ਬੱਚੇ ਬੜੇ ਸ਼ੌਕ ਨਾਲ ਆਉਂਦੇ ਨੇ, ਵੱਡੇ ਵੀ ਨੇ, ਬਜ਼ੁਰਗ ਵੀ ਨੇ, ਵਾਕਿੰਗ ਵੀ ਕਰ ਰਹੇ ਨੇ, ਸ਼ੈੱਡ ਬਣੇ ਨੇ ਉਹ ਜਿਹੜੇ ਬਾਰਬਿਕਿਊ ਦੇ ਤਿੰਨ ਸ਼ੈੱਡ ਨੇ ਇਸ ਵੇਲੇ ਉਹਨਾਂ ਨੂੰ ਲੋਕੀ ਆਏ ਦਿਨ ਕੋਈ ਨਾ ਕੋਈ ਇਵੈਂਟ ਚੱਲ ਰਿਹਾ ਹੁੰਦਾ। ਇਹੀ ਮਕਸਦ ਸੀ ਤੇ ਆਇੰਦਾ ਵੀ ਅਗਰ ਸਿਟੀ ਸਾਨੂੰ ਮੌਕਾ ਦੇਗੀ ਤੇ ਅਸੀਂ ਲੋਕਾਂ ਦੀ ਡਿਮਾਂਡਸ ਨੂੰ ਜ਼ਰੂਰਤ ਨੂੰ ਸਾਹਮਣੇ ਰੱਖਦੇ ਹੋਏ ਆਪਣੀ ਜਿਹੜੀ ਰਿਕਮੈਂਡੇਸ਼ਨਸ ਨੇ ਉਹ ਪੇਸ਼ ਕਰਾਂਗੇ।
0: ਬਿਲਕੁਲ ਜੀ, ਬਹੁਤ ਬਹੁਤ ਵਧੀਆ ਗੱਲਬਾਤ ਹੋ ਰਹੀ ਹੈ ਤੇ ਜਾਂਦੇ ਜਾਂਦੇ ਕੀ ਮੈਸੇਜ ਦੇਣਾ ਚਾਹੋਗੇ ਜੀ?
1: ਜੀ ਮੈਂ ਸਾਰਿਆਂ ਨੂੰ ਇਹ ਕਹਿਣਾ ਚਾਹਾਂਗਾ ਕਿ ਅਸੀਂ ਸਾਰੇ ਕੈਨੇਡੀਅਨ ਹਾਂ ਤੇ ਸਾਨੂੰ ਆਪਣੇ ਜਾਇਜ਼ਾ ਲੈਣਾ ਚਾਹੀਦਾ ਕਿ ਅਸੀਂ ਆਪਣੇ ਦੇਸ਼ ਨੂੰ ਬਿਹਤਰ ਕਰਨ ਵਾਸਤੇ ਸਰਵ ਕਰਨ ਵਾਸਤੇ ਸਾਡਾ ਕੰਟਰੀਬਿਊਸ਼ਨ ਕੀ ਹੈਗਾ ਕੈਨੇਡਾ ਨੂੰ ਬਿਹਤਰ ਕਰਨ ਵਾਸਤੇ। ਸਿਰਫ ਅਸੀਂ ਅਪਰਚੁਨਿਟੀਜ਼ ਹੈ ਕਿ ਅਸੀਂ ਸਿਰਫ ਫਾਇਦਾ ਉਠਾਉਣਾ ਹੈ ਜਾਂ ਅਸੀਂ ਵਾਪਸ ਵੀ ਕਰਨਾ ਤੇ ਵਾਪਸ ਕਰਨ ਦਾ ਤਰੀਕਾ ਹੋਵੇ ਕਿ ਜਿੱਥੇ ਵੀ ਤੁਹਾਨੂੰ ਮੌਕਾ ਮਿਲੇ ਆਪਣੇ ਮੁਲਕ ਵਾਸਤੇ ਖਿਦਮਤ ਦਾ, ਸਰਵਿਸ ਕਰਨ ਦਾ, ਲੋਕਾਂ ਦੀ ਹੈਲਪ ਕਰਨ ਦਾ, ਲੋਕਾਂ ਦੇ ਨਾਲ ਭਾਈਚਾਰੇ ਦੀ ਫਜ਼ਾ 'ਚ ਰਹਿਣ ਦਾ। ਇਹ ਗ੍ਰੇਟ ਬਲੈਸਿੰਗ ਹੈ ਕਿ ਅਸੀਂ ਇੰਨੇ ਜ਼ਬਰਦਸਤ ਖੂਬਸੂਰਤ ਮੁਲਕ 'ਚ ਰਹਿ ਰਹੇ ਹਾਂ ਜਿਹਨੂੰ ਅਸੀਂ ਹਜੇ ਵੀ ਠੀਕ ਹੈ ਚੈਲੇਂਜਸ ਤੇ ਹੈ ਨੇ, ਆਲਵੇਜ਼ ਦੇਰ ਇਜ਼ ਅ ਰੂਮ ਫਾਰ ਇੰਪਰੂਵਮੈਂਟ, ਹਜੇ ਵੀ ਅਸੀਂ ਕਹਿ ਸਕਦੇ ਹਾਂ ਕਿ ਵਨ ਆਫ ਦਾ ਬੈਸਟ ਕੰਟਰੀ ਦੁਨੀਆਂ ਦੇ ਵਿੱਚ ਹੈਗਾ ਤੇ ਇਸ ਟਾਈਟਲ ਨੂੰ ਮੇਨਟੇਨ ਰੱਖਣ ਵਾਸਤੇ ਸਾਡਾ ਕੀ ਕੰਟਰੀਬਿਊਸ਼ਨ ਹੈ? ਇਹ ਕੁਐਸਚਨ ਹੈ। ਹੋਪਫੁਲੀ ਅਸੀਂ ਸਾਰੇ ਗੌਰ ਕਰਾਂਗੇ ਕਿ ਕਿਸ ਤਰ੍ਹਾਂ ਅਸੀਂ ਆਪਣੀ ਸਰਵਿਸਿਜ਼ ਆਫਰ ਕਰ ਸਕਨੇ। ਲੁਕਿੰਗ ਫਾਰਵਰਡ ਟੂ ਸੀ ਯੂ ਇਨ ਕੈਨੇਡਾ ਡੇ। ਥੈਂਕ ਯੂ।
0: ਬਿਲਕੁਲ ਜੀ, ਤੇ ਵਲੰਟੀਅਰਸ ਦਾ ਕੰਟਰੀ, ਇੱਥੇ ਵਲੰਟੀਅਰ ਜਿਹੜਾ ਜ਼ਰੂਰ ਕਰਦੇ ਰਹੋ ਜਿਸ ਵੀ ਤਰੀਕੇ ਨਾਲ ਇਹਨੂੰ ਬਣਾਉਣਾ। ਸੋ ਥੈਂਕ ਯੂ ਵੈਰੀ ਮੱਚ ਨਈਮ ਸਾਹਿਬ, ਬਹੁਤ ਬਹੁਤ ਮਿਹਰਬਾਨੀ ਤੁਸੀਂ ਅੱਜ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਕੇ ਤੇ ਸਾਰੀ ਇਨਫੋਰਮੇਸ਼ਨ ਸ਼ੇਅਰ ਕੀਤੀ। ਥੈਂਕ
1: ਯੂ, ਤੁਹਾਡੀ ਵੀ ਬਹੁਤ ਮਿਹਰਬਾਨੀ। ਰੱਬ ਤੁਹਾਨੂੰ ਅੱਲਾ ਖੁਸ਼ ਰੱਖੇ ਤੇ ਇਹ ਵੀ ਇੱਕ ਸਰਵਿਸ ਹੈ ਕਮਿਊਨਿਟੀ ਦੀ ਕਿ ਕੋਈ ਵੀ ਇੱਕ ਐਸਾ ਇਨੀਸ਼ੀਏਟਿਵ, ਕੋਈ ਇਵੈਂਟ ਜਿਹੜਾ ਕਮਿਊਨਿਟੀ ਨਾਲ ਰਿਲੇਟਡ ਹੋਵੇ ਤੁਸੀਂ ਉਹਨਾਂ ਨੂੰ ਲੋਕਾਂ ਤੱਕ ਪਹੁੰਚਾਉਣ ਵਾਸਤੇ ਕੋਸ਼ਿਸ਼ ਕਰਦੇ।
0: ਥੈਂਕ ਯੂ ਵੈਰੀ ਮੱਚ ਜੀ। ਤੇ ਇਹਦੇ ਨਾਲ ਹੀ ਇੱਕ ਛੋਟੀ ਜਿਹੀ ਬ੍ਰੇਕ ਲੈਣੇ ਜੀ, ਬ੍ਰੇਕ ਲੈ ਕੇ ਫਿਰ ਵਾਪਸ ਮਿਲਦੇ ਹਾਂ ਬਾਕੀ ਦੀਆਂ ਗੱਲਾਂ ਬਤਾਉਂਦੇ।
2: ਫੀਮੇਲ ਫੈਮਿਲੀ ਫਿਜ਼ੀਸ਼ੀਅਨ ਦਾ ਸਵਾਗਤ ਕਰਦਾ ਹੈ।
3: ਗਰਮਜੋਸ਼ੀ, ਸਮਝਦਾਰੀ ਤੇ ਪਿਆਰ ਨਾਲ ਉਹ ਤੁਹਾਡੇ ਪਰਿਵਾਰ ਨੂੰ ਕੰਫਰਟੇਬਲ ਤੇ ਵੈਲ ਕੇਅਰਡ ਫੀਲ ਕਰਵਾਉਣ ਲਈ ਹਮੇਸ਼ਾ ਤਿਆਰ ਹੈ।
2: ਹੁਣ ਤੁਸੀਂ ਉਹਨਾਂ ਨਾਲ ਇੰਗਲਿਸ਼, ਹਿੰਦੀ, ਉਰਦੂ ਤੇ ਪੰਜਾਬੀ ਵਿੱਚ ਵੀ ਗੱਲਬਾਤ ਕਰ ਸਕਦੇ ਹੋ ਤਾਂ ਕਿ ਤੁਸੀਂ ਘਰ ਵਰਗਾ ਅਹਿਸਾਸ ਮਹਿਸੂਸ ਕਰੋ।
3: ਨਵੇਂ ਪੇਸ਼ੈਂਟਸ ਨੂੰ ਐਕਸੈਪਟ ਹੋ ਰਹੇ ਨੇ, ਅੱਜ ਹੀ ਆਪਣੇ ਪਰਿਵਾਰ ਲਈ ਫੈਮਿਲੀ ਡਾਕਟਰ ਸਿਕਿਓਰ ਕਰੋ।
2: ਕਾਲ ਕਰੋ 5873606890 ਲਾਈਫ ਲਾਈਨ ਮੈਡੀਕਲ ਕਲੀਨਿਕ, ਵਾਕ ਇਨ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ।
3: ਸਾਨੂੰ ਮਿਲੋ ਕਿੰਗਸ ਵਿਊ ਬੁਲੇਵਰਡ ਤੇ ਜਾਂ ਕਾਲ ਕਰੋ 5873606890।
2: ਤੁਹਾਡੇ ਪਰਿਵਾਰ ਦੀ ਸਿਹਤ ਸਾਡੀ ਜ਼ਿੰਮੇਦਾਰੀ।

0: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
1: ਕੈਲਗਰੀਜ਼ ਓਲਡੈਸਟ ਬਿਗੇਸਟ ਐਂਡ ਓਨਲੀ ਸਾਊਥ ਏਸ਼ੀਅਨ ਰੇਡੀਓ ਸਟੇਸ਼ਨ ਸਬਰੰਗ ਰੇਡੀਓ 94.7 FM
2: ਮੰਡੇ ਟਿਊਜ਼ਡੇ ਥਰਸਡੇ ਫਰਾਈਡੇ 7 ਟੂ 8 PM ਸੰਡੇਜ਼ 1 ਟੂ 5 PM
1: ਵਿਜ਼ਿਟ sabrang.ca
3: The following program speaks to the East Indian community, uniting the world for your listening pleasure at Fairchild Radio, the multicultural spirit of Calgary, CHKF 94.7 FM.
2: ਇੱਕ ਵਾਰੀ ਫਿਰ ਤੋਂ ਸਵਾਗਤ ਹੈ ਜੀ ਸਬਰੰਗ ਰੇਡੀਓ 94.7 FM ਦੇ ਸਾਰੇ ਲਿਸਨਰਸ ਦਾ ਅੱਜ ਦੇ ਇਸ ਖੂਬਸੂਰਤ ਪ੍ਰੋਗਰਾਮ ਜਿਹੜਾ ਕਿ ਤੁਸੀਂ

0: 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ ਤੇ ਇਸ ਪ੍ਰੋਗਰਾਮ ਚ ਆਪਾਂ ਆਪਣੀਆਂ ਗੱਲਾਂ ਬਾਤਾਂ ਤੇ ਖਬਰਾਂ ਤੇ ਕਰਦੇ ਹੀ ਕਰਦੇ ਹਾਂ ਬਟ ਨਾਲ ਦੀ ਨਾਲ ਹੀ ਇੱਕ ਜਿਹੜਾ ਕਾਫੀ ਦੋਸਤਾਂ ਦੇ ਮੈਸੇਜ ਜਿਹੜੇ ਆ ਉਹ ਫਾਦਰਸ ਡੇ ਨੂੰ ਲੈ ਕੇ ਆਏ ਆ ਤੇ ਫਾਦਰਸ ਡੇ ਦੀ ਗੱਲਬਾਤ ਜਿਹੜੀ ਆਪਾਂ ਉਹ ਅੱਜ ਦੇ ਪ੍ਰੋਗਰਾਮ ਚ ਕੀਤੀ ਨਹੀਂ ਕਿਉਂਕਿ ਹੋਰ ਬੜੀਆਂ ਗੱਲਾਂ ਬਾਤਾਂ ਜਿਹੜੀਆਂ ਕਰਦੇ ਰਹੇ ਹਾਂ। ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਫਾਦਰਸ ਡੇ ਦੇ ਮੌਕੇ ਦੇ ਉੱਤੇ ਲੱਖ ਲੱਖ ਵਧਾਈਆਂ ਹੋਣ ਕਿਉਂਕਿ ਪਿਤਾ ਜਿਹੜਾ ਉਹ ਜਿਹੜਾ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਬੜਾ ਅਹਿਮ ਰੋਲ ਪਲੇ ਕਰਦਾ ਅਤੇ ਮਾਤਾ ਦੀ ਕਈ ਵਾਰੀ ਗੱਲਬਾਤ ਕਰ ਨਹੀਂ ਪਾਉਂਦੇ ਬਟ ਇਹ ਹੈ ਵੀ ਪਿਤਾ ਜਿਹੜਾ ਉਹ ਜ਼ਿਆਦਾ ਗੱਲਬਾਤ ਪਿਤਾ ਦੇ ਉੱਤੇ ਨਹੀਂ ਕੀਤੀ ਜਾਂਦੀ ਸੋ ਇਸ ਕਰਕੇ ਅੱਜ ਉਹ ਵੀ ਗੱਲਬਾਤ ਕਰਾਂਗੇ ਅਤੇ ਪ੍ਰੋਗਰਾਮ ਦੇ ਵਿੱਚ ਆਪਾਂ ਆਪਣੀਆਂ ਹੋਰ ਵੀ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਤੁਹਾਡੇ ਨਾਲ ਸ਼ੇਅਰ ਕਰੀ ਜਾਣੀਆਂ ਕਿਉਂਕਿ ਇਹ ਪ੍ਰੋਗਰਾਮ ਜਿਹੜੇ ਨੇ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਤੋਂ 8 ਅਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹਾਂ। ਸੋ ਚਲਦੇ ਹਾਂ ਪਹਿਲਾਂ ਇੱਕ ਛੋਟੀ ਜਿਹੀ ਸਟੋਰੀ ਸੁਣਦੇ ਹਾਂ ਤੇ ਫਿਰ ਉਸ ਤੋਂ ਬਾਅਦ ਆਪਾਂ ਆਪਣੀਆਂ ਬਾਕੀ ਦੀਆਂ ਜਿਹੜੀਆਂ ਗੱਲਾਂ ਬਾਤਾਂ ਨੂੰ
1: ਦੇਖਾ। ਨਮਸਤੇ ਦੋਸਤੋ, ਮੇਰਾ ਨਾਮ ਹੈ ਆਰਜੇ ਕਾਰਤਿਕ, ਮਾਂ ਕੀ ਮਮਤਾ ਪਰ
0: ਸਬਰੰਗ ਰੇਡੀਓ 94.7 ਐਫਐਮ ਤੇ ਇਸ ਸਟੋਰੀ ਸੁਣ ਕੇ
1: ਮਾਂ ਕੀ ਮਮਤਾ ਪਰ ਮੰਮੀ ਕੇ ਪਿਆਰ ਪਰ ਕਾਫੀ ਕੁਝ ਲਿਖ। ਕਿਸੀ ਨੇ ਬੜੇ ਕਮਾਲ ਕੀ ਬਾਤ ਕਹੀ ਹੈ ਕਿ ਜੇਬ ਖਾਲੀ ਹੋ ਫਿਰ ਵੀ ਮਨਾ ਕਰਤੇ ਨਹੀਂ ਦੇਖਾ, ਮੈਨੇ ਪਾਪਾ ਸੇ ਅਮੀਰ ਇਨਸਾਨ ਨਹੀਂ ਦੇਖਾ। ਨਮਸਤੇ ਦੋਸਤੋ, ਮੇਰਾ ਨਾਮ ਹੈ ਆਰਜੇ ਕਾਰਤਿਕ, ਮਾਂ ਕੀ ਮਮਤਾ ਪਰ ਮੰਮੀ ਕੇ ਪਿਆਰ ਪਰ ਕਾਫੀ ਕੁਝ ਲਿਖਾ ਗਿਆ ਲੇਕਿਨ ਪਾਪਾ ਕੇ ਬਾਰੇ ਮੇਂ ਲਿਖਨੇ ਵਾਲੇ ਬੜੇ ਕਮ ਹੈ। ਫਾਦਰ ਕਾ ਇੰਪੋਰਟੈਂਸ ਕਿਆ ਹੈ, ਪਾਪਾ ਕਾ ਮਹੱਤਵ ਕਿਆ, ਉਸ ਪਰ ਇੱਕ ਛੋਟੀ ਸੀ ਕਹਾਣੀ ਹੈ, ਬਹੁਤ ਇੰਟਰਸਟਿੰਗ ਕਹਾਣੀ ਹੈ। ਇੱਕ ਲੜਕਾ ਜੋ ਇੰਜੀਨੀਅਰਿੰਗ ਕੀ ਤਿਆਰੀ ਕਰ ਰਹਾ ਥਾ, ਉਸੇ ਉਸਕੇ ਫਾਦਰ ਹਮੇਸ਼ਾ ਕਹਾ ਕਰਤੇ ਥੇ ਕਿ ਬੇਟਾ ਫੋਕਸ ਕਰੋ, ਪੜ੍ਹਾਈ ਕਰੋ, ਇੰਜੀਨੀਅਰਿੰਗ ਕੀ ਤਿਆਰੀ ਕਰੋ, ਬੜਾ ਇੰਜੀਨੀਅਰ ਬਣੋ। ਲੇਕਿਨ ਉਸ ਲੜਕੇ ਕੀ ਸਿਰਫ ਇੱਕ ਵਿਸ਼ ਥੀ, ਉਸੇ ਬਾਈਕ ਚਾਹੀਏ ਥੀ। ਉਹ ਅਕਸਰ ਆਪਣੇ ਫਾਦਰ ਸੇ ਕਹਤਾ ਥਾ, ਮੇਰੇ ਦੋਸਤੋਂ ਕੇ ਪਾਸ ਮੈਂ ਗਾੜੀ ਹੈ, ਗਾੜੀ ਸੇ ਕੋਚਿੰਗ ਆਤੇ, ਮੈਂ ਪੈਦਲ ਪੈਦਲ ਜਾਤਾ ਹੂੰ, ਕਿਆ ਚੱਲ ਰਿਹਾ ਹੈ ਪਾਪਾ। ਬਹੁਤ ਵਾਰ ਵੋ ਆਪਣੇ ਫਾਦਰ ਸੇ ਡਿਬੇਟ ਕਰਤਾ ਥਾ, ਬਹਿਸ ਕਰਤਾ ਥਾ। ਇੱਕ ਦਿਨ ਉਸਕੇ ਫਾਦਰ ਨੇ ਉਸਕੋ ਕਾਫੀ ਕੁਝ ਸੁਣਾ ਦਿਆ, ਡਾਂਟ ਦਿਆ ਕਿ ਤੁਹਾਨੂੰ ਪਤਾ ਨਹੀਂ ਹੈ ਕੈਸੇ ਮੈਂ ਘਰ ਚਲਾ ਰਹਾ ਹੂੰ, ਯੇ ਵੋ। ਲੜਕੇ ਦਾ ਦਿਮਾਗ ਠਨਕ ਗਿਆ, ਉਹ ਤਾਂ ਨਾ ਅੱਜ ਕੱਲ੍ਹ ਯੰਗਸਟਰ ਕੋ ਬੜੀ ਜਲਦੀ ਗੁੱਸਾ ਆਇਆ, ਤੁਸੀਂ ਲਿਆ ਕਿ ਪਾਪਾ ਕੁਛ ਤੋਂ ਵੀ ਬੋਲਦੇ ਰਹਤੇ। ਉਸਨੇ ਡਿਸਾਈਡ ਕਰ ਲਿਆ ਕਿ ਉਹ ਆਜ ਹੀ ਘਰ ਛੋੜ ਕਰਕੇ ਚਲਾ ਜਾਏਗਾ, ਇਸ ਫੈਮਿਲੀ ਮੇਂ ਰਹਿਣਾ ਨਹੀਂ ਉਸਕੋ, ਗਲਤ ਲੋਕੋਂ ਕੇ ਸਾਥ ਮੇਂ ਰਹਿਣ ਲੱਗ ਗਿਆ। ਪਤਾ ਨਹੀਂ ਕਿਆ ਉਸਕੇ ਦਿਮਾਗ ਮੇਂ ਚੱਲ ਰਿਹਾ ਥਾ। ਉਸਕੇ ਫਾਦਰ ਬਾਹਰ ਗਏ ਹੋਏ ਥੇ ਮਾਰਕੀਟ, ਮੰਮੀ ਵੀ ਸਾਥ ਮੇਂ ਗਈ ਹੋਈ ਥੀ। ਲੜਕਾ ਅਕੇਲਾ ਥਾ, ਉਸਕੇ ਦਿਮਾਗ ਮੇਂ ਸਭ ਚੱਲ ਰਿਹਾ ਥਾ, ਉਸਨੇ ਡਿਸਾਈਡ ਕਿਆ ਬਾਹਰ ਚਲਤੇ ਹੈਂ, ਛੋੜ ਦੇਤੇ ਹੈਂ। ਤਭੀ ਉਸਨੇ ਦੇਖਾ ਕਿ ਫਾਦਰ ਜੋ ਥੇ ਵੋ ਪਰਸ ਲੈ ਜਾਣਾ ਭੁੱਲ ਗਏ ਥੇ, ਉਨਕਾ ਜੋ ਪਰਸ ਥਾ ਉਹ ਟੇਬਲ ਪਰ ਰਖਾ ਥਾ। ਉਸਨੇ ਕਹਾ ਬਸ ਪੈਸੇ ਵੀ ਤੋ ਚਾਹੀਏ, ਲੇ ਕਰਕੇ ਚਲਤੇ ਹੈਂ, ਬਹੁਤ ਮਾਲ ਛੁਪਾ ਰਖਾ। ਉਸਨੇ ਉਹ ਪਰਸ ਆਪਣੀ ਜੇਬ ਮੇਂ ਰਖਾ ਔਰ ਜਲਦਬਾਜ਼ੀ ਮੇਂ ਪਾਪਾ ਕੇ ਜੂਤੇ ਪਹਿਨ ਲਏ ਔਰ ਜੂਤੇ ਪਹਿਨ ਕੇ ਨਿਕਲ ਪੜਾ। ਥੋੜਾ ਅੱਗੇ ਗਿਆ ਤਾਂ ਸਮਝ ਮੇਂ ਆਇਆ ਕਿ ਪਾਪਾ ਕੇ ਜੂਤੇ ਪਹਿਨਾ, ਗੁੱਸੇ ਗੁੱਸੇ ਮੇਂ ਥਾ, ਉਹ ਜੂਤੇ ਵਹੀਂ ਖੋਲੇ, ਨੰਗੇ ਪੈਰ ਚੱਲਣ ਲਗਾ, ਪੈਰ ਮੇਂ ਕਾਂਟਾ ਚੁਭ ਗਿਆ। ਤਬ ਵੀ ਚਲੇ ਜਾ ਰਿਹਾ ਥਾ, ਬੜਬੜਾ ਰਿਹਾ ਥਾ, ਮੇਰੇ ਪਾਪਾ ਐਸੇ ਵੈਸੇ, ਬੇਕਾਰ ਆਦਮੀ, ਇਹ ਹੈ ਵੋ ਹੈ, ਘਰ ਪੇ ਮੁਝੇ ਇੱਕ ਇੱਕ ਮੇਰੀ ਵਿਸ਼ ਥੀ, ਉਹ ਵੀ ਕੰਪਲੀਟ ਨਹੀਂ ਕਰ ਪਾ ਰਿਹਾ, ਬਹੁਤ ਕੁਛ ਸੋਚ ਰਿਹਾ ਥਾ। ਉਸਕੇ ਪੈਰ ਮੇਂ ਸੇ ਖੂਨ ਬਹਿਣ ਲਗਾ, ਉਸੇ ਦਰਦ ਹੋਣ ਲਗਾ, ਤਾਂ ਉਸਨੇ ਸੋਚਾ ਥੋੜਾ ਆਰਾਮ ਕਰ ਲੇਤੇ ਸੜਕ ਕਿਨਾਰੇ। ਥੋੜਾ ਸਾ ਰੁਕਾ ਤਾਂ ਉਸੇ ਯਾਦ ਆਇਆ ਕਿ ਪਰਸ ਵੀ ਤਾਂ ਲੈ ਕਰ ਆਇਆ, ਪਰਸ ਮੇਂ ਮਾਲ ਹੋਗਾ, ਹਸਪਤਾਲ ਜਾ ਕਰਕੇ ਚੈੱਕ ਕਰਾ ਲੈਤੇ ਹੈਂ ਹਾਸਪਿਟਲ ਮੇਂ, ਔਰ ਪੈਰ ਠੀਕ ਕਰਾਤੇ, ਉਸਕੇ ਬਾਅਦ ਮੇਂ ਜੋ ਪੈਸਾ ਇਸ ਕੋ ਉਡਾਤੇ ਹੈ, ਉਹ ਇਹ ਸਭ ਸੋਚ ਰਿਹਾ ਥਾ। ਹਸਪਤਾਲ ਜਾਣੇ ਸੇ ਪਹਿਲੇ ਉਸੇ ਲਗਾ ਕਿ ਇੱਕ ਵਾਰ ਪਰਸ ਦੇਖ ਤੋ ਲੈ, ਇਸਮੇਂ ਪੈਸਾ ਕਿਤਨਾ ਹੈ। ਤਾਂ ਉਸਨੇ ਉਹ ਪਰਸ ਖੋਲ ਕਰਕੇ ਦੇਖਾ ਤਾਂ ਚੌਂਕ ਗਿਆ, ਅੰਦਰ ਸਿਰਫ 100 ਕੀ ਨੋਟ ਰੱਖੀ ਥੀ। ਪਰਸ ਵੈਸੇ ਤਾਂ ਬੜਾ ਮੋਟਾ ਦਿਖ ਰਿਹਾ ਥਾ, ਲੇਕਿਨ ਅੰਦਰ ਕਾਗਜ਼ ਹੀ ਕਾਗਜ਼ ਰੱਖੇ ਥੇ। ਉਸੇ ਫਿਰ ਸੇ ਗੁੱਸਾ ਆਉਣ ਲਗਾ ਕਿ ਮੇਰੇ ਪਾਪਾ ਕਿਆ ਕਰ ਰਹੇ ਹੈਂ, ਬਿਲਕੁਲ ਗਰੀਬ ਹੈ ਕਿਆ, 100 ਕੀ ਨੋਟ ਰੱਖ ਰੱਖੀ ਹੈ ਬਸ। ਫਿਰ ਉਸੇ ਲਗਾ ਇਤਨੇ ਸਾਰੇ ਕਾਗਜ਼ ਦੇ, ਦੇਖਤਾ ਹੂੰ ਕਿਆ ਕਾਗਜ਼ ਹੈ। ਪਹਿਲਾ ਕਾਗਜ਼ ਨਿਕਾਲਾ ਤੋ ਪਰਚੀ ਥੀ ਉਧਾਰੀ ਕੀ, ਉਸਕੇ ਫਾਦਰ ਨੇ ਉਨਕੇ ਦੋਸਤ ਸੇ 40,000 ਰੁਪਏ ਉਧਾਰ ਲੀਏ ਥੇ ਲੈਪਟਾਪ ਖਰੀਦਨੇ ਕੇ ਲੀਏ। ਵੋ ਲੈਪਟਾਪ ਜੋ ਇੱਕ ਸਾਲ ਪਹਿਲੇ ਸੇ ਲੜਕਾ ਜ਼ਿੱਦ ਕਰਾ ਥਾ, ਪਾਪਾ ਦਿਲਾਓ, ਪਾਪਾ ਦਿਲਾਓ, ਬੜੀ ਮੁਸ਼ਕਿਲ ਸੇ ਪੈਸੇ ਜੁਗਾੜ ਕਰਕੇ ਉਸੇ ਲੈਪਟਾਪ ਦਿਲਾਇਆ ਥਾ, ਵੋ ਵੀ ਉਧਾਰ ਵਾਲੇ ਪੈਸੇ ਥੇ। ਵੋ ਪੈਸੇ ਚੁਕਾਨੇ ਹੈ, ਇਸ ਬਾਤ ਕੀ ਪਰਚੀ ਥੀ। ਉਸਕੋ ਧੀਰੇ ਧੀਰੇ ਰਿਅਲਾਈਜ਼ ਹੋਣੇ ਲਗਾ, ਉਸਕੋ ਸਮਝ ਮੇਂ ਆਨੇ ਲਗਾ ਕਿ ਲਾਈਫ ਕਿਆ ਹੈ। ਬਾਕੀ ਕੀ ਪਰਚੀਆਂ ਦੇਖਣੇ ਲਗਾ, ਸਾਰੀ ਪਰਚੀਆਂ ਜ਼ਿੰਮੇਦਾਰੀ ਕੀ ਥੀ। ਕਿਸੇ ਮੇਂ ਬਿੱਲ ਥਾ, ਲਾਈਟ ਕਾ ਬਿੱਲ ਥਾ, ਕੋਈ ਟੈਲੀਫੋਨ ਕਾ ਬਿੱਲ ਥਾ, ਯੇ ਥਾ, ਵੋ ਥਾ, ਰਾਸ਼ਨ ਕਾ। ਉਹ ਦੇਖਤਾ ਜਾ ਰਿਹਾ ਥਾ ਕਿਤਨਾ ਖਰਚਾ ਹੋ ਰਿਹਾ ਹਮਾਰੇ ਘਰ ਮੇਂ, ਔਰ ਮੇਰੇ ਪਿਤਾ ਜੀ ਸਭ ਸੰਭਾਲ ਰਹੇ। ਧੀਰੇ ਧੀਰੇ ਜੋ ਉਸਕਾ ਗੁੱਸਾ ਥਾ ਵੋ ਸ਼ਾਂਤ ਹੋਣੇ ਲੱਗ ਰਿਹਾ ਥਾ, ਔਰ ਫਾਈਨਲੀ ਉਸਕੇ ਹੱਥ ਮੇਂ ਇੱਕ ਐਸੀ ਪਰਚੀ ਆਈ ਜੋ ਉਧਾਰੀ ਉਧਾਰੀ ਕੀ ਪਰਚੀ ਨਹੀਂ ਥੀ, ਇੱਕ ਅਖਬਾਰ ਕਾ ਛੋਟਾ ਸਾ ਵਿਗਿਆਪਨ ਥਾ, ਜਿਸ ਮੇਂ ਲਿਖਾ ਥਾ ਕਿ ਪੁਰਾਨਾ ਸਕੂਟਰ ਵੇਚ ਕਰਕੇ ਨਈ ਬਾਈਕ ਲੈ ਜਾਏ। ਲੜਕੇ ਕੋ ਸਮਝ ਮੇਂ ਆ ਗਿਆ ਕਿ ਉਸਕੇ ਪਾਪਾ ਬਾਹਰ ਕਿਉਂ ਗਏ ਹੈ, ਔਰ ਅੱਜ ਇਹ ਬਾਈਕ ਵਾਲਾ ਝਗੜਾ ਇਤਨਾ ਬੜ੍ਹ ਕਿਉਂ ਗਿਆ। ਉਹ ਕਹਿ ਰਹੇ ਥੇ ਨਾ ਕਿ ਮੈਂ ਕੈਸੇ ਘਰ ਚਲਾ ਰਹਾ ਹੂੰ, ਤੁਹਾਨੂੰ ਪਤਾ ਨਹੀਂ ਹੈ। ਉਸ ਲੜਕੇ ਕੋ ਯਾਦ ਆਉਣ ਲੱਗਾ ਕਿ ਉਸਕੇ ਪਿਤਾ ਜੀ ਵੋ ਜੋ ਪੁਰਾਨਾ ਸਕੂਟਰ ਹੈ, ਜਿਸ ਸੇ ਵੋ ਉਸੇ ਸਕੂਲ ਛੋੜਨੇ ਕੇ ਲਿਏ ਜਾਤੇ ਥੇ, ਟਿਊਸ਼ਨ ਛੋੜਨੇ ਕੇ ਲਿਏ ਜਾਤੇ ਥੇ, ਜਿਸਕੇ ਸਾਥ ਬਹੁਤ ਸਾਰੀ ਯਾਦਾਂ ਜੁੜੀ ਹੈ। ਵੋ ਇਕਲੌਤਾ ਸਕੂਟਰ ਜੋ ਘਰ ਕੀ ਸਾਰੀ ਜ਼ਰੂਰਤਾਂ ਪੂਰੀ ਕਰਤਾ ਹੈ, ਉਸੇ ਸ਼ਾਇਦ ਵੇਚਣੇ ਕੇ ਲਿਏ ਗਏ ਤਾਂ ਕਿ ਮੇਰੇ ਲਈ ਬਾਈਕ ਖਰੀਦ।

0: ਤਰ੍ਹਾਂ ਦਾ ਬੰਦਾ ਦਿਖਾਇਆ ਜਾਂਦਾ ਸੀਗਾ ਵੀ ਜਿਹੜਾ ਇਮੋਸ਼ਨਲੈਸ ਕਹਿ ਲਓ ਵੀ ਅਨਲੈਸ ਵੀ ਕੁੜੀਆਂ ਜਦੋਂ ਵਿਆਹ ਤੋਂ ਜਾਂਦੀਆਂ ਆਪਣੇ ਛੱਡ ਕੇ ਉਦੋਂ ਪਿਤਾ ਦਾ ਰੋਲ ਜਿਹੜਾ ਜ਼ਿਆਦਾ ਦਿਸਦਾ ਨਹੀਂ ਤੇ ਥਰੂ ਆਊਟ ਦਾ ਡੇ ਜਿਹੜੀ ਲਾਈਫ ਦੇ ਜਿਹੜੇ ਸਟਰਗਲ ਨੇ ਉਹ ਬਹੁਤ ਘੱਟ ਨਜ਼ਰ ਆਉਂਦੇ ਸੀਗੇ ਪਿਤਾ ਦੇ ਤੇ ਇੱਦਾਂ ਲੱਗਦਾ ਸੀ ਬਸ ਪਿਓ ਜਿਹੜਾ ਹੈ ਉਹ ਕੰਮ ਕਰਨ ਜਾ ਰਿਹਾ ਆ ਰਿਹਾ ਕੰਮ ਕਰਦਾ ਜਾ ਰਿਹਾ ਫਿਰ ਚੁੱਪ ਕਰਕੇ ਆ ਕੇ ਬਹਿ ਜਾਂਦਾ ਆਪਣੇ ਇੱਕ ਜਿਹਨੂੰ ਕਹਿੰਦੇ ਨੇ ਵੀ ਸਾਈਡ 'ਤੇ ਹੋ ਕੇ ਅਤੇ ਬੱਚੇ ਜਿਹੜੇ ਨੇ ਉਹ ਜਿਹੜੇ ਆ ਡਰਦੇ ਆ ਬਾਪ ਕੋ ਕਿ ਵੀ ਸਾਡਾ ਫਾਦਰ ਆ ਗਿਆ ਅਤੇ ਹੁਣ ਆਪਾਂ ਇਹਦੇ ਕੋਲੋਂ ਪਰੇ ਹੋ ਕੇ ਬੈਠਣਾ ਅਤੇ ਸੋ ਇਹ ਜਿਹੜੀਆਂ ਚੀਜ਼ਾਂ ਸੀਗੀਆਂ ਇਹ ਕਾਫੀ ਜਿਹਨੂੰ ਕਹਿੰਦੇ ਵੀ ਰਹੀਆਂ ਬਟ ਅੱਜ ਆਪਾਂ ਕਿਉਂਕਿ ਕਾਫੀ ਟਾਈਮ ਵੀ ਹੈਗਾ ਅਤੇ ਗੱਲਬਾਤ ਕਰਨ ਦਾ ਵੀ ਮੌਕਾ ਅਤੇ ਹੁਣ ਥੋੜ੍ਹਾ ਜਿਹਾ ਅੱਜ ਕੱਲ੍ਹ ਮੈਂ ਜਿਹਨੂੰ ਕਹਿੰਦੇ ਨਾ ਵੀ ਪ੍ਰੋਗਰਾਮ ਦੇ ਵਿੱਚ ਜਿੱਥੇ ਆਪਾਂ ਬਾਕੀ ਦੀਆਂ ਖਬਰਾਂ ਦੇ ਗੱਲਾਂ ਬਾਤਾਂ ਕਰਦੇ ਹਾਂ ਉੱਥੇ ਆਪਾਂ ਇਸ ਗੱਲ ਦਾ ਵੀ ਧਿਆਨ ਰੱਖਦੇ ਹਾਂ ਵੀ ਆਪਾਂ ਥੋੜ੍ਹੀਆਂ ਡਿਫਰੈਂਟ ਚੀਜ਼ਾਂ ਤੁਹਾਡੇ ਨਾਲ ਡਿਸਕਸ ਕਰਦਾ ਰਹਿੰਦਾ ਮੈਂ ਸੋ ਟਾਈਮ ਨੂੰ ਜਿਹੜਾ ਪ੍ਰੋਪਰ ਤਰੀਕੇ ਨਾਲ ਯੂਟੀਲਾਈਜ਼ ਕੀਤਾ ਜਾਵੇ ਅਤੇ ਉਹਦਾ ਜਿਹੜਾ ਮੈਨੂੰ ਲੱਗਦਾ ਵੀ ਆਪਾਂ ਆਪਣੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਡੈਫੀਨੇਟਲੀ ਕਰ ਸਕਾਂਗੇ ਅਤੇ ਤੁਹਾਡੇ ਨਾਲ ਮੈਂ ਸ਼ੇਅਰ ਵੀ ਕਰ ਸਕਾਂਗਾ ਇਹ ਚੀਜ਼ਾਂ ਨੂੰ ਸੋ ਥੋੜ੍ਹਾ ਜਿਹਾ ਇੱਧਰਲੇ ਪਾਸੇ ਚੱਲਦੇ ਹਾਂ ਅਤੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਜਿਹੜੀ ਗੱਲਬਾਤ ਆਪਾਂ ਸੁਣਨ ਦੀ ਕੋਸ਼ਿਸ਼ ਕਰਦੇ ਕੁਮਾਰ ਵਿਸ਼ਵਾਸ ਵੈਸੇ ਜਿਹੜੇ ਇਹ ਡਿਫਰੈਂਟ ਡਿਫਰੈਂਟ ਤਰੀਕੇ ਦੀਆਂ ਗੱਲਾਂ ਬਾਤਾਂ ਕਰਦੇ ਆ ਅਤੇ ਅੱਜ ਦੇ ਪ੍ਰੋਗਰਾਮ 'ਚ ਆਪਾਂ ਥੋੜ੍ਹੀਆਂ ਜਿਹੀਆਂ ਗੱਲਾਂ ਬਾਤਾਂ ਜਿਹੜੀਆਂ ਉਹਨਾਂ ਦੇ ਨਾਲ ਰਿਲੇਟਡ ਜਾਂ ਜਿਹੜੀਆਂ ਇਹ ਕਰ ਰਹੇ ਸੀਗੇ ਮੈਸੇਜ ਉਹ ਵੀ ਸੁਣਨ ਦੀ ਕੋਸ਼ਿਸ਼ ਕਰਦੇ ਹਾਂ ਅਤੇ ਫਿਰ ਆਪਾਂ ਆਪਣੀ ਗੱਲਬਾਤ ਜਿਹੜੀ ਹੈ ਜੀ ਉਹ ਇਸ ਤਰੀਕੇ ਨਾਲ ਤੁਹਾਡੇ ਨਾਲ ਸ਼ੇਅਰ ਕਰਾਂਗੇ ਫਾਦਰਸ ਡੇ ਦੇ ਮੌਕੇ ਦੇ ਉੱਤੇ ਮੈਨੂੰ ਪਤਾ ਵੀ ਫਾਦਰਸ ਡੇ ਦਾ ਜਿਹੜਾ ਮੌਕਾ ਹੈ ਉਹ ਹੁੰਦਾ ਤਾਂ ਬੜਾ ਲਾਜਵਾਬ ਹੈ ਜਿਹਦੇ 'ਚ ਪਿਤਾ ਦੇ ਬਾਰੇ ਸਾਰਿਆਂ ਨੇ ਦਿਲ ਕਰਦਾ ਵੀ ਵੱਧ ਤੋਂ ਵੱਧ ਗੱਲਾਂ ਬਾਤਾਂ ਕੀਤੀਆਂ ਜਾਣ ਕੋਈ ਹੋਏਗਾ ਜਿਹੜਾ ਆਪਣੇ ਫਾਦਰ ਦੇ ਬਾਰੇ ਜ਼ਿਆਦਾ ਗੱਲਬਾਤ ਨਹੀਂ ਕਰਦਾ ਅਨਲੈਸ ਉਹਨੂੰ ਇਹ ਲੱਗਦਾ ਹੋਵੇ ਵੀ ਮੈਂ ਜਿਹਨੂੰ ਕਹਿੰਦੇ ਨਾ ਵੀ ਚੇਂਜ ਹੋ ਚੁੱਕਿਆ ਜਾਂ ਮੇਰੇ ਫਾਦਰ ਨੇ ਮੇਰੇ ਵਾਸਤੇ ਕੋਈ ਬਹੁਤਾ ਕੁਛ ਕੀਤਾ ਨਹੀਂ ਅਤੇ ਅਦਰ ਦੈਨ ਦੈਟ ਜਿਹੜਾ ਹੈ ਉਹ ਹਮੇਸ਼ਾ ਹੀ ਜਿਹੜੇ ਬੱਚੇ ਨੇ ਚਾਹੇ ਉਹ ਕਿਸੇ ਵੀ ਏਜ ਰੰਗ ਰੂਪ ਦੇ ਹੁੰਦੇ ਆ ਉਹ ਆਪਣੇ ਪਿਤਾ ਨੂੰ ਜਿਹੜਾ ਅਕਸਰ ਯਾਦ ਕਰਦੇ ਰਹਿੰਦੇ ਆ ਅਤੇ ਨਾਲ ਦੀ ਨਾਲ ਹੀ ਆਪਣੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਵੀ ਉਸੇ ਸਿਲਸਿਲੇ ਦੇ ਵਿੱਚ ਕਰਦੇ ਆ ਸੋ ਉਸੇ ਗੱਲਬਾਤ ਨੂੰ ਅੱਗੇ ਵਧਾਉਂਦੇ ਹਾਂ ਅਤੇ ਪ੍ਰੋਗਰਾਮ ਨੂੰ ਜਿਹੜਾ ਤੁਹਾਡੇ ਤੱਕ ਇਸੇ ਖਬਰ ਨੂੰ ਲੈ ਕੇ ਜਾਂਦੇ ਹਾਂ ਅਤੇ ਅੱਜ ਦੇ ਪ੍ਰੋਗਰਾਮ 'ਚ ਇਨਫੋਰਮੇਸ਼ਨ ਜਿਹੜੀ ਉਹ ਤੁਹਾਡੇ ਨਾਲ ਮੈਂ ਸ਼ੇਅਰ ਕਰਦਾ ਕਿਉਂਕਿ ਪਿਤਾ ਜਿਹੜਾ ਵੰਸ ਗੇਨ ਕਿਉਂਕਿ ਬੜਾ ਕਾਬਲੇ ਤਾਰੀਫ ਇਨਸਾਨ ਹੁੰਦਾ ਸੋ ਉਹਦੇ ਬਾਰੇ ਗੱਲਬਾਤ ਜਿਹੜੀ ਆਪਾਂ ਸੁਣਦੇ ਹਾਂ
1: ਮਾਤਾ ਪਿਤਾ ਦੁਸ਼ਮਣ ਨਹੀਂ ਹੁੰਦੇ ਉਹ ਜੋ ਆਪਣੇ ਲਈ ਨਹੀਂ ਸੋਚ ਪਾਏ ਅੱਛਾ ਉਤਨਾ ਆਪਕੇ ਲਈ ਸੋਚਤੇ ਮੈਂ ਜਦ ਪੜ੍ਹਤਾ ਥਾ ਦੂਰਦਰਸ਼ਨ ਪਰ ਕਾਮ ਕਰਨੇ ਕੇ ਲਈ ਆਤਾ ਥਾ ਰੇਡੀਓ ਪਰ ਕਾਮ ਕਰਤਾ ਥਾ ਤੋ ਆਖਰੀ ਬੱਸ ਸੇ ਲੌਟਤਾ ਥਾ ਤੋ ਪਿਤਾ ਜੀ ਪਿਲਖਵੇ ਮੈਂ ਵੇਟ ਕਰਤੇ ਰਹਿਤੇ ਦੇਖ ਬੱਸ ਉਤਰੇਗੀ ਤੋ ਦਿਖੇਗਾ ਥੋੜ੍ਹਾ ਮੈਂ ਲੇਟ ਹੋ ਜਾਊਂ ਤੋ ਚਿੱਲਾਤੇ ਦੇਖ ਯਾਰ ਬਸ ਇਤਨੇ ਵਜੇ ਆ ਗਏ ਹੋਗੀ ਤੁਮ ਕੈਸੇ ਰਹਿ ਗਏ ਅਨੁਭਵੋਂ ਕੀ ਪਾਠਸ਼ਾਲਾ ਮੈਂ ਯੁਵਾ ਹੋਕਰ ਅਨੁਭਵੋਂ ਕੀ ਪਾਠਸ਼ਾਲਾ ਮੈਂ ਯੁਵਾ ਹੋਕਰ ਹਮ ਪਿਤਾ ਕਾ ਦਰਦ ਸਮਝੇ ਹੈ ਪਿਤਾ ਹੋਕਰ ਮੇਰੀ ਬੇਟੀਆਂ ਤੋ ਮੇਰੇ ਸੇ ਜੋ ਬਾਤ ਕਰਤੀ ਹੈ ਅਗਰ ਮੇਰੇ ਪਿਤਾ ਜੀ ਸੁਣ ਲੈ ਉਹ ਕਈ ਵਾਰ ਦੇਖਤੇ ਵੀ ਹੈ ਉਹ ਉਨ ਕਹਤੇ ਯੇ ਕਿਆ ਜੈਸੇ ਵੋ ਡਾਇਨਿੰਗ ਟੇਬਲ ਪੇ ਪਹੁੰਚੀ ਔਰ ਵੋ ਲੇਟ ਆਈ ਛੋਟੀ ਵਾਲੀ ਔਰ ਹਮ ਬੈਠੇ ਹੋਏ ਹੈ ਤੋ ਅਬ ਉਸਨੇ ਦੇਖਾ ਕਿ ਬਾਈ ਦੇ ਵੇ ਮੈਨੇ ਕੋਈ ਟੀ ਸ਼ਰਟ ਪਹਿਨ ਰੱਖੀ ਔਰ ਉਸਨੇ ਪਹਿਲੀ ਵਾਰ ਦੇਖੀ ਉਸਨੇ ਕਿਹਾ ਕੂਲ ਬ੍ਰੋ ਓ ਐਸੇ ਅਬ ਮੇਰੇ ਪਿਤਾ ਜੀ ਦੇਖਤੇ ਯੇ ਕਿਆ ਹੈ ਬ੍ਰੋ ਕਿਆ ਹੈ ਇਹ ਕੈਸੇ ਬਾਤ ਹੋ ਰਹੀ ਹੈ ਪੁੱਛੋ ਉਸਸੇ ਜੈਸੇ ਪੁੱਛਾ ਆਫਿਸ ਨੇ ਕਿ ਨਹੀਂ ਨਹੀਂ ਦੇ ਪਿਤਾ ਯਾਰ ਤੁਹਾਰਾ ਅਜੀਬ ਹੈ ਅੱਜ ਆਫਿਸ ਹੈ ਮੰਡੇ ਹੈ ਤੋ ਛੋਟੀ ਵਾਲੀ ਕਹੇਗੀ ਅਬ ਨਾ ਆਪਕੀ ਨਾ ਪ੍ਰੋਬਲਮ ਹੈ ਭਾਈ ਵੋ ਪੀਰੀਅਡਸ ਮੈਂ ਹੈ ਅਬ ਯੇ ਬਾਤ ਬਾਪ ਸੇ ਕਹਿ ਦੇਣਾ ਯੇ ਜੋ ਸਾਹਸ ਹੈ ਯੇ ਹਮਨੇ ਉਹਨੇ ਦਿਆ ਹੈ ਕਿਉਂਕਿ ਇਹ ਕੋਈ ਖਰਾਬ ਬਾਤ ਨਹੀਂ ਹੈ ਜੋ ਵੋ ਕਹਿ ਰਹੀ ਹੈ ਇਹ ਸਾਮਾਨਯ ਬਾਤ ਹੈ ਸਬਕੋ ਹੋਤਾ ਹੈ ਨੈਚੁਰਲ ਪ੍ਰੋਸੈਸ ਹੈ ਮੇਰੀ ਬੇਟੀ ਅਗਰ ਮੁਝਸੇ ਯੇ ਬਾਤ ਨਹੀਂ ਕਰ ਸਕਤੀ ਤੋ ਲਾਨਤ ਹੈ ਮੇਰੇ ਬਾਪ ਹੋਣੇ ਪਰ ਫਿਰ ਮੇਰਾ ਮਤਲਬ ਕਿਆ ਪਿਤਾ ਹੋਣੇ ਕਾ
2: ਕੁਮਾਰ ਜੀ ਆਪਣੇ ਬਤਾਇਆ ਜੈਸੇ ਪਿਤਾ ਜੀ ਆਪਕੋ ਇੰਜੀਨੀਅਰ ਬਣਾਉਣਾ ਚਾਹਤੇ ਥੇ ਆਪਨੇ ਆਪਣੀ ਕਾਲਿੰਗ ਲੇਕਿਨ ਉਸ ਵਕਤ ਸਮਝ ਲਈ ਥੀ ਕਿ ਆਪਕੋ ਕਿਆ ਕਰਨਾ ਹੈ ਯਹਾਂ ਆਡੀਅੰਸ ਮੇਂ ਵੀ ਕਾਫੀ ਪੇਰੈਂਟਸ ਬੈਠੇ ਹੈ ਔਰ ਬੱਚੇ ਵੀ ਬੈਠੇ ਤੋ ਸਹੀ ਰਹਾ ਆਪਕੇ ਹਿਸਾਬ ਸੇ ਕਿਆ ਹੋਣੀ ਚਾਹੀਏ ਆਪਨੇ ਕਹਾ ਕਿ ਪਿਤਾ ਜੀ ਨੇ ਹਰ ਤਰ੍ਹਾਂ ਕੇ ਹਥਿਆਰ ਅਪਣਾਏ ਆਪਕੋ ਸਮਝਾਨੇ ਕੇ ਲਈ ਲੇਕਿਨ ਅਬ ਵੀ ਦੇਖੀ ਕਾਫੀ ਜ਼ਮਾਨਾ ਬਦਲ ਚੁਕਾ ਹੈ ਲੇਕਿਨ ਅਬ ਵੀ ਐਸਾ ਹੈ ਕਿ ਮਾਂ ਬਾਪ ਆਪਣੇ ਬੱਚੋਂ ਕਾ ਭਵਿਸ਼ ਕਈ ਵਾਰ ਉਹਨੇ ਨਹੀਂ ਤੈਅ ਕਰਨੇ ਦੇਤੇ ਹੈ ਤੋ ਕਿਆ ਸਹੀ ਰਹਾ ਹੋਣੀ ਚਾਹੀਏ
1: ਪਹਿਲੀ ਵਾਰ ਤੋਂ ਜਵਾਨ ਲੋਕ ਜੋ ਬੈਠੇ ਉਨਸੇ ਬਤਾ ਦੂੰ ਕਿ ਮਾਤਾ ਪਿਤਾ ਦੁਸ਼ਮਣ ਨਹੀਂ ਹੋਤੇ ਵੋ ਜੋ ਆਪਣੇ

0: ਕਹਾਵਤਾਂ ਨੇ ਸਾਹਮਣੇ ਆਉਂਦੀਆਂ ਪਰ ਥੋੜ੍ਹੀਆਂ ਕਿਉਂਕਿ ਸਮਾਂ ਜਿਹੜਾ ਹੈ ਬਹੁਤ ਗੱਲਾਂ ਬਾਤਾਂ ਜਿਹੜੀਆਂ ਨੇ ਸੁਣ ਸੁਣਾਉਣ ਵਾਲੀਆਂ ਨੇ ਇਸ ਮੌਕੇ ਦੇ ਉੱਤੇ ਸੋ ਇੱਕ ਹੋਰ ਗੱਲਬਾਤ ਸੁਣਦੇ ਹਾਂ ਫਿਰ ਵਾਪਸ ਮਿਲਦੇ ਹਾਂ
1: ਦੋਸਤੋ ਨਮਸਕਾਰ ਮੈਂ ਹੂੰ ਡਾਕਟਰ ਸੁਨੀਲ ਜੋਗੀ ਇੱਕ ਨਈ ਕਵਿਤਾ ਆਪਕੇ ਸਾਹਮਣੇ ਪੜ੍ਹਤਾ ਹੂੰ ਪਿਤਾ ਪਰ ਕੁਛ ਪੰਕਤੀਆਂ ਸੁਣਾਤਾ ਹੂੰ ਸਬਸੇ ਪਹਿਲੇ ਕਿ ਸਮੁੰਦਰ ਮਾਂ ਕੀ ਮਮਤਾ ਕੀ ਭੀ ਗਹਿਰਾਈ ਨਾ ਛੂ ਪਾਇਆ ਸਮੁੰਦਰ ਮਾਂ ਕੀ ਮਮਤਾ ਕੀ ਭੀ ਗਹਿਰਾਈ ਨਾ ਛੂ ਪਾਇਆ ਹਜ਼ਾਰੋ ਛੰਦ ਲਿਖ ਤੁਲਸੀ ਕੀ ਚੌਪਾਈ ਨਾ ਛੂ ਪਾਇਆ ਮੁਝੇ ਬਚਪਨ ਮੇਂ ਪਾਪਾ ਨੇ ਛੁਆਈ ਥੀ ਜੋ ਕਾਂਧੋਂ ਸੇ ਜਹਾਜੋਂ ਸੇ ਭੀ ਉੜਕਰ ਮੈਂ ਉਹ ਉਂਚਾਈ ਨਾ ਛੂ ਪਾਇਆ ਇਨਸਾਨ ਕਿਆ ਜਿਸਮੇ ਕੀ ਸਵਾਭਿਮਾਨ ਨਹੀਂ ਹੈ ਵੋ ਗੀਤ ਕਿਆ ਜਿਸਮੇ ਕੀ ਕੋਈ ਤਾਨ ਨਹੀਂ ਹੈ ਮੰਦਿਰ ਕੀ ਮੂਰਤੀਓ ਸੇ ਦੁਆ ਮਾਂਗਨੇ ਵਾਲੋ ਮਾਂ ਬਾਪ ਸੇ ਬੜਕਰ ਕੋਈ ਭਗਵਾਨ ਨਹੀਂ ਪਿਤਾ ਕਾ ਜੀਵਨ ਮੇਂ ਬਹੁਤ ਬੜਾ ਮਹੱਤਵ ਹੈ ਪਿਤਾ ਕੈਸੇ ਬੱਚੋਂ ਕੋ ਪਾਲਤੇ ਹੈ ਇੱਕ ਨਜ਼ਮ ਸੁਣਾਤਾ ਹੂੰ ਪਿਤਾ ਪਰ ਅੱਛੀ ਲਗੇ ਤੋ ਮੁਝੇ ਮੇਰੇ ਮੇਲ ਆਈ ਡੀ ਸੁਨੀਲ ਜੋਗੀ ਕਵੀ @gmail.com ਪਰ ਆਪਣੀ ਪ੍ਰਤਿਕਿਰਿਆ ਜ਼ਰੂਰ ਭੇਜੇ ਔਰ ਮੇਰੀ ਨਜ਼ਮ ਮੇਂ ਕਹੀਂ ਨਾ ਕਹੀਂ ਆਪਕੇ ਪਿਤਾ ਕੀ ਯਾਦੇ ਛੁਪੀ ਹੋਈ ਹੈ ਉਹਨੇ ਤਲਾਸ਼ਨੇ ਕੀ ਔਰ ਉਨਮੇ ਡੂਬਨੇ ਕੀ ਕੋਸ਼ਿਸ਼ ਕੀਜੀਏਗਾ ਉਸੀ ਕੇ ਅੰਸ਼ ਹੈ ਹਮ ਸਭ ਉਸੀ ਕਾ ਸੱਚਾ ਨਾਤਾ ਹੈ ਉਸੀ ਕੀ ਪਰਵਰਿਸ਼ ਸੇ ਆਪਣਾ ਜੀਵਨ ਸਾਂਸੇ ਪਾਤਾ ਹੈ ਵਹੀ ਬਚਪਨ ਮੇਂ ਹਮਕੋ ਆਪਣੇ ਕੰਧੋਂ ਪਰ ਬਿਠਾਤਾ ਹੈ ਹਮੇ ਉਂਗਲੀ ਪਕੜ ਕਰ ਬਸ ਵਹੀ ਚਲਨਾ ਸਿਖਾਤਾ ਹੈ ਹਮਾਰੇ ਵਾਸਤੇ ਜੋ ਆਪਣੇ ਸਭ ਦੁੱਖ ਭੂਲ ਜਾਤਾ ਹੈ ਪਿਤਾ ਕਹਤੇ ਹੈ ਹਮ ਜਿਸਕੋ ਵਹੀ ਆਪਣਾ ਬਿਠਾਤਾ ਹੈ ਪਿਤਾ ਉਪਵਾਸ ਕਰਕੇ ਆਪਣੇ ਬੱਚੋਂ ਕੋ ਖਿਲਾਤੇ ਹੈ ਪਿਤਾ ਬੱਚੋਂ ਕੇ ਸੁਖ ਮੇਂ ਆਪਣੇ ਸਭ ਦੁੱਖ ਭੂਲ ਜਾਤੇ ਹੈ ਪਿਤਾ ਬੱਚੋਂ ਕੋ ਆਪਣੀ ਗੋਦ ਮੇਂ ਮੇਲਾ ਘੁਮਾਤੇ ਹੈ ਪਿਤਾ ਬੱਚੋਂ ਕੇ ਸਪਨੋ ਕੋ ਭੀ ਇਸ ਦੁਨੀਆ ਮੇਂ ਲਾਤੇ ਹੈ ਪਿਤਾ ਕਾ ਨਾਮ ਤੋ ਤਾ ਜ਼ਿੰਦਗੀ ਹੀ ਕਾਮ ਆਤਾ ਹੈ ਪਿਤਾ ਕਹਤੇ ਹੈ ਹਮ ਜਿਸਕੋ ਵਹੀ ਆਪਣਾ ਵਿਧਾਤਾ ਹੈ ਪਿਤਾ ਕਹਤੇ ਹੈ ਹਮ ਜਿਸਕੋ ਵਹੀ ਆਪਣਾ ਵਿਧਾਤਾ ਹੈ ਫਲਕ ਸੇ ਚਾਂਦ ਸੂਰਜ ਔਰ ਤਾਰੇ ਕੌਣ ਦੇਤਾ ਹੈ ਮੁਸੀਬਤ ਸੇ ਨਿਕਲਨੇ ਕੇ ਇਸ਼ਾਰੇ ਕੌਣ ਦੇਤਾ ਹੈ ਕਦਮ ਜਬ ਡਗਮਗਾਤੇ ਹੈ ਸਹਾਰੇ ਕੌਣ ਦੇਤਾ ਹੈ ਮੁਹੱਬਤ ਕੀ ਨਦੀ ਕੇ ਹਮਕੋ ਧਾਰੇ ਕੌਣ ਦੇਤਾ ਹੈ ਪਿਤਾ ਕਾ ਨਾਮ ਹੀ ਹਰ ਜ਼ਹਿਨ ਮੇਂ ਕਿਉਂ ਜਗਮਗਾਤਾ ਹੈ ਪਿਤਾ ਕਹਤੇ ਹੈ ਹਮ ਜਿਸਕੋ ਵਹੀ ਆਪਣਾ ਵਿਧਾਤਾ ਹੈ ਇੱਕ ਐਸੀ ਰੋਸ਼ਨੀ ਜੋ ਉਮਰ ਭਰ ਤੱਕ ਝਿਲਮਿਲਾਤੀ ਹੈ ਪਿਤਾ ਕੀ ਸੀਖ ਤੋ ਅੰਤਿਮ ਸਮੇਂ ਭੀ ਕਾਮ ਆਤੀ ਹੈ ਪਿਤਾ ਵਾ ਸ਼ੈ ਹੈ ਜਿਸਸੇ ਹਰ ਮੁਸੀਬਤ ਹਾਰ ਜਾਤੀ ਹੈ ਪਿਤਾ ਵਾ ਸ਼ੈ ਹੈ ਜਿਸਸੇ ਹਰ ਮੁਸੀਬਤ ਹਾਰ ਜਾਤੀ ਹੈ ਸਭੀ ਰਿਸ਼ਤੇ ਹੈ ਮਤਲਬ ਕੇ ਪਿਤਾ ਹੀ ਅਸਲ ਸਾਥੀ ਹੈ ਵਹੀ ਹੈ ਧਨਯ ਜੋ ਚਰਣੋ ਮੇਂ ਉਨਕੇ ਸਰ ਝੁਕਾਤਾ ਹੈ ਪਿਤਾ ਕਹਤੇ ਹੈ ਹਮ ਜਿਸਕੋ ਵਹੀ ਆਪਣਾ ਵਿਧਾਤਾ ਹੈ ਇਨ੍ਹੀਂ ਪਦ ਚਿਹਨੋਂ ਪਰ ਚਲ ਕਰ ਸਫ਼ਰ ਆਸਾਨ ਹੋ ਜਾਏ ਜ਼ਮਾਨੇ ਔਰ ਦੁਨੀਆ ਮੇਂ ਭੀ ਇੱਕ ਪਹਿਚਾਨ ਹੋ ਜਾਏ ਪਿਤਾ ਕਿਆ ਹੈ ਜਿਸੇ ਵੀ ਇਸਕਾ ਥੋੜਾ ਗਿਆਨ ਹੋ ਜਾਏ ਫਿਰ ਉਸ ਇਨਸਾਨ ਕੀ ਭੀ ਜ਼ਿੰਦਗੀ ਵਰਦਾਨ ਹੋ ਜਾਏ ਹਮਾਰੀ ਜ਼ਿੰਦਗੀ ਕਾ ਹਰ ਪਲ ਜੋ ਫੂਲੋਂ ਸੇ ਸਜਾਤਾ ਹੈ ਹਮਾਰੀ ਜ਼ਿੰਦਗੀ ਹਰ ਪਲ ਜੋ ਫੂਲੋਂ ਸੇ ਸਜਾਤਾ ਹੈ ਪਿਤਾ ਕਹਤੇ ਹੈ ਹਮ ਜਿਸਕੋ ਵਹੀ ਆਪਣਾ ਵਿਧਾਤਾ ਹੈ ਪਿਤਾ ਕੇ ਦਮ ਸੇ ਹੀ ਮਾਂ ਕੇ ਸਭੀ ਸ਼ਰੰਗਾਰ ਹੋਤੇ ਹੈ ਕਭੀ ਫੂਲੋਂ ਸੇ ਲਗਤੇ ਹੈ ਕਭੀ ਤਲਵਾਰ ਹੋਤੇ ਹੈ ਪਿਤਾ ਕੇ ਹਾਥੋਂ ਹੀ ਰਿਸ਼ਤੋਂ ਕੇ ਬੇੜੇ ਪਾਰ ਹੋਤੇ ਹੈ ਹਮਾਰੀ ਹਰ ਕਹਾਣੀ ਕਾ ਪਿਤਾ ਕਿਰਦਾਰ ਹੋਤੇ ਹੈ ਪਿਤਾ ਕਾ ਸਾਇਆ ਸਰ ਪਰ ਹੋ ਤੋ ਹਰ ਮੌਸਮ ਸੁਹਾਤਾ ਹੈ ਪਿਤਾ ਕਹਤੇ ਹੈ ਹਮ ਜਿਸਕੋ ਵਹੀ ਆਪਣਾ ਵਿਧਾਤਾ ਹੈ ਪਿਤਾ ਕੀ ਸ਼ਕਤੀ ਪਰ ਚਲਤਾ ਨਹੀਂ ਜਾਦੂ ਨਾ ਕੁਛ ਟੋਨਾ ਪਿਤਾ ਕੀ ਸੀਖ ਹੋਤੀ ਹੈ ਮੁਸੀਬਤ ਮੇਂ ਭੀ ਮਤ ਰੋਨਾ ਪਿਤਾ ਕਹਤੇ ਹੈ ਸੰਕਟ ਮੇਂ ਕਭੀ ਸਾਹਸ ਨਹੀਂ ਖੋਨਾ ਪਿਤਾ ਪੀਤਲ ਕੀ ਦੁਨੀਆ ਮੇਂ ਭੀ ਹੋਤਾ ਹੈ ਖਰਾ ਸੋਨਾ ਅੰਧੇਰੇ ਮੇਂ ਪਿਤਾ ਉਮੀਦ ਕਾ ਸੂਰਜ ਉਗਾਤਾ ਹੈ ਪਿਤਾ ਕਹਤੇ ਹੈ ਹਮ ਜਿਸਕੋ ਵਹੀ ਆਪਣਾ ਦਿਖਾਤਾ ਹੈ ਪਿਤਾ ਹੋ ਤੋ ਕਭੀ ਛੂਨੇ ਨਹੀਂ ਪਾਤੀ ਕੋਈ ਮੁਸ਼ਕਿਲ ਪਿਤਾ ਹੋ ਤੋ ਅਕੇਲਾਪਨ ਭੀ ਬਨ ਜਾਤਾ ਹੈ ਇੱਕ ਮਹਿਫਿਲ ਪਿਤਾ ਬਿਨ ਰਾਸਤਾ ਭਟਕੋਗੇ ਪਾਓਗੇ ਨਾ ਤੁਮ ਮੰਜ਼ਿਲ ਲਹੂ ਮਸਤਿਸ਼ਕ ਬਾਜ਼ੂ ਔਰ ਪਿਤਾ ਹੀ ਹੈ ਧੜਕਤਾ ਦਿਲ ਪਿਤਾ ਹੈ ਆਤਮਾ ਜੋ ਇਸ ਬਦਨ ਮੇਂ ਜਾਨ ਲਾਤਾ ਹੈ ਪਿਤਾ ਕਹਤੇ ਹੈ ਹਮ ਜਿਸਕੋ ਵਹੀ ਆਪਣਾ ਵਿਧਾਤਾ ਹੈ ਪਿਤਾ ਬਨ ਜਾਓਗੇ ਜਬ ਉਨਕੇ ਦੁੱਖ ਸੁਖ ਜਾਨ ਜਾਓਗੇ ਪਿਤਾ ਕੇ ਦਰਦ ਕੋ ਪੀੜਾ ਕੋ ਤੁਮ ਪਹਿਚਾਨ ਜਾਓਗੇ ਕਭੀ ਉਨਕੀ ਤਰ੍ਹਾਂ ਜਬ ਖੇਤ ਔਰ ਖਲਿਹਾਨ ਜਾਓਗੇ ਪਿਤਾ ਫੌਲਾਦ ਕੀ ਚਟਾਨ ਥੇ ਯਹ ਮਾਨ ਜਾਓਗੇ ਪਿਤਾ ਮੁਸ਼ਕਿਲ ਘੜੀ ਮੇਂ ਹੰਸਤਾ ਹੈ ਸਬਕੋ ਹੰਸਾਤਾ ਹੈ ਪਿਤਾ ਕਹਤੇ ਹੈ ਹਮ ਜਿਸਕੋ ਵਹੀ ਆਪਣਾ ਵਿਧਾਤਾ ਹੈ ਅਭਾਗੇ ਹੈ ਵੋ ਬੇਟੇ ਜੋ ਪਿਤਾ ਕੋ ਛੋੜ ਦੇਤੇ ਹੈ ਘੁਟਨ ਮੇਂ ਜੀਤੇ ਹੈ ਤਾਜ਼ਾ ਹਵਾ ਕੋ ਛੋੜ ਦੇਤੇ ਹੈ ਨਿਕਲਤੀ ਹੈ ਜੋ ਦਿਲ ਸੇ ਉਸ ਦੁਆ ਕੋ ਛੋੜ ਦੇਤੇ ਹੈ ਸਮਝ

ਕਿਉਂਕਿ ਇਹ ਦਾਦੇ ਪੁੱਤ ਦੀਆਂ ਜਿਹੜੀਆਂ ਗੱਲਾਂ ਬਾਤਾਂ ਨੇ ਇਹਦਾ ਵੀ ਆਪਣਾ ਹੀ ਮਜ਼ਾ ਹੁੰਦਾ ਜੀ। ਕਾਫੀ ਦਾਦੇ ਜਿਹੜੇ ਨੇ ਉਹ ਪੋਤਿਆਂ ਦੇ ਨਾਲ ਬਹੁਤ ਵਧੀਆ ਰਿਲੇਸ਼ਨਸ਼ਿਪ ਬਣਾਏ ਹੁੰਦੇ ਉਹਨਾਂ ਨੇ, ਅਤੇ ਬੇਸਿਕਲੀ ਕਹਿ ਲਓ ਵੀ ਦਾਦੇ ਪੁੱਤ ਦੀ ਯਾਰੀ ਹੁੰਦੀ ਹੈ, ਜਿੱਥੇ ਪਿਓ ਧੀ ਦਾ ਪਿਆਰ ਹੁੰਦਾ ਅਤੇ ਦੂਜੇ ਪਾਸੇ। ਸੁਣਦੇ ਹਾਂ ਗੱਲਬਾਤ ਥੋੜ੍ਹੀ ਜਿਹੀ ਇਸ ਗੀਤ ਦੇ ਵਿੱਚ, ਫਿਰ ਵਾਪਸ ਮਿਲਦੇ ਹਾਂ।

0: ਬਿਲਕੁਲ ਜੀ, ਇਹ ਹਰ ਤਰ੍ਹਾਂ ਦੇ ਜਿਹੜੇ ਨੇ ਬਾਪੂ ਦੇ ਨਾਲ ਰਿਲੇਟਡ, ਚਾਹੇ ਉਹ ਕੁੜੀਆਂ ਦਾ ਆਪਣੇ ਪਿਓ ਦੇ ਨਾਲ ਪਿਆਰ ਹੋਵੇ ਜਾਂ ਮੁੰਡੇ ਦਾ ਆਪਣੇ ਬਾਪੂ ਦੇ ਨਾਲ ਪਿਆਰ ਹੋਵੇ, ਅਤੇ ਫਾਦਰ ਜਿਹੜਾ ਉਹ ਅਤੇ ਹਰ ਬੰਦੇ ਨੂੰ ਬਹੁਤ ਪਿਆਰਾ ਹੁੰਦਾ, ਅਤੇ ਕਹਿ ਲਓ ਵੀ ਬੇਸਿਕਲੀ ਜੇ ਆਪਣਾ ਬਾਪੂ ਜਿਹੜਾ ਉਹ ਬੰਬ ਹੀ ਲੱਗਦਾ ਹੁੰਦਾ ਮੋਸਟਲੀ ਲੋਕਾਂ ਨੂੰ
1: ਥੋੜ੍ਹੀ ਜਿਹੀ। ਹਾਂਜੀ ਹਾਂਜੀ, ਆ ਮੇਰੇ ਖਾਤੇ ਚ 10,000 ਰੁਪਇਆ ਆ ਗਿਆ ਜੀ, ਆ ਬਾਪੂ ਨੇ ਕੱਲ 9,000

0: ਉਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਨ ਦੀ ਇਜਾਜ਼ਤ ਦਿਓ ਜੀ। ਆਈ ਹੋਪ ਤੁਸੀਂ ਪ੍ਰੋਗਰਾਮ ਪਸੰਦ ਕੀਤਾ ਹੋਏਗਾ। ਸਵੇਰ ਤੋਂ ਵੈਸੇ ਕਾਫੀ ਕੁਛ ਐਕਟੀਵਿਟੀਜ਼ ਤੁਸੀਂ ਸੁਣੀਆਂ ਅਤੇ ਇੰਟਰਨੈਸ਼ਨਲ ਯੋਗਾ ਡੇ ਤੋਂ ਲੈ ਕੇ ਉਸ ਤੋਂ ਬਾਅਦ ਕਾਫੀ ਗੱਲਾਂ ਬਾਤਾਂ ਜਿਹੜੀਆਂ ਅੱਜ ਦੇ ਪ੍ਰੋਗਰਾਮ 'ਚ ਖਬਰਾਂ ਦੇ ਨਾਲ ਕੀਤੀਆਂ ਗਈਆਂ। ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ। ਥੈਂਕ ਯੂ ਵੈਰੀ ਮੱਚ, ਹੈਪੀ ਸੰਡੇ ਟੂ ਆਲ ਜੀ ਅਤੇ ਹੈਪੀ ਫਾਦਰਸ ਡੇ।
1: The time is 5 p.m. You are listening to Fairchild Radio CHKF FM 94.7, a multicultural radio station in Calgary.

94.7 FM ਤੇ ਲੋਕ ਸਤ ਪ੍ਰੋਗਰਾਮ ਸੁਣ ਰਹੇ ਹੋ ਜੀ ਬਹੁਤ ਬਹੁਤ ਧੰਨਵਾਦ ਨਿੱਘਾ ਸਵਾਗਤ ਨਿੱਕੀ ਜੀ ਆਇਆ ਸਤਿੰਦਰ ਜੀ ਕਹਿੰਦੇ ਜਦੋਂ ਝੱਖੜ ਝੁੱਲੂ ਦੇਖਾਂਗੇ ਝੱਖੜ ਤਾਂ ਕਈ ਦਿਨਾਂ ਦਾ ਝੁੱਲੀ ਜਾਂਦਾ ਤੇ ਪਰ ਹੁਣ ਗੱਲਾਂ ਬਾਤਾਂ ਕਰਦੇ ਹਾਂ ਆਪਾਂ ਅੱਜ ਜੋ ਹਰ ਐਤਵਾਰ ਕਰਦੇ ਹਾਂ ਤੇ ਤੁਸੀਂ ਪਸੰਦ ਕਰਦੇ ਹਾਂ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਤੁਸੀਂ ਵਕਤ ਕੱਢ ਕੇ ਪ੍ਰੋਗਰਾਮ ਸੁਣਦੇ ਹੋ ਪਹਿਲਾਂ ਕਮਰਸ਼ੀਅਲ ਸੁਨੇਹੇ ਲੈ ਲਈਏ ਉਸ ਤੋਂ ਬਾਅਦ ਫਿਰ ਅਗਲੀਆਂ ਗੱਲਾਂ ਬਾਤਾਂ ਕਰਾਂਗੇ ਮੈਗਾ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਸਾਡੇ

ਸਪਾਂਸਰ ਨੇ ਸੱਤ ਲੋਕੇਸ਼ਨਾਂ ਹੋ ਗਈਆਂ ਉਹਨਾਂ ਦੀਆਂ 3690 ਵੈਸਟ ਵਿੰਡ ਡਰਾਈਵ 80 ਐਵਨਿਊ ਤੇ ਟੈਰਾ ਡੇਲ ਡਰਾਈਵ ਦੇ ਕਾਰਨਰ ਤੇ ਚੌਂਟ ਐਵਨਿਊ ਐਂਡ ਫਾਲਕਨਰਜ ਬੁਲੇਵਾਰਡ ਮੇਟੀ ਸਟ੍ਰੇਲ ਐਂਡ 104 ਐਵਨਿਊ ਸਿਟੀ ਸਕੇਪ ਸਕੇਅਰ 128 ਐਵਨਿਊ ਰੈਡਮਬਰ ਗੇਟ ਰੈਡ ਸਟੋਨ ਕਾਰਿੰਗਟਨ ਬੁਲੇਵਾਰਡ ਐਂਡ 144 ਐਵਨਿਊ ਕਾਰਿੰਗਟਨ ਦੇ ਵਿੱਚ ਤੇ ਮੇਨ ਸਟਰੀਟ ਤੇ ਸੱਤਵੀਂ ਲੋਕੇਸ਼ਨ ਏਡਰੀਚ ਖੁੱਲ੍ਹ ਗਈ ਹੈ ਸਾਰੀਆਂ ਹੀ ਲੋਕੇਸ਼ਨਾਂ ਦਾ ਸਾਂਝਾ ਨੰਬਰ ਇੱਕੋ ਹੀ ਹੈ 403-835-2222 ਐਂਡ ਸਾਰੀਆਂ ਲੋਕੇਸ਼ਨਾਂ ਤੋਂ ਤੁਸੀਂ ਤਾਜ਼ਾ ਸਬਜ਼ੀਆਂ ਫਲ ਫਰੂਟ ਘਰਾਂ 'ਚ ਵਰਤਣ ਵਾਲਾ ਸਮਾਨ ਭਾਰਤੀ ਪਾਕਿਸਤਾਨੀ ਗ੍ਰੋਸਰੀ ਲੈ ਸਕਦੇ ਹੋ ਤੇ ਨੰਬਰ 4038352222 ਰਿਲਾਇੰਸ ਲੀਗਲ ਗਰੁੱਪ ਕੋਈ ਵੀ ਲੀਗਲ ਸਲਾਹ ਮਸ਼ਵਰਾ ਕਰਨਾ ਰੀਅਲ ਅਸਟੇਟ ਪਰਸਨਲ ਇੰਜਰੀ ਇਮੀਗ੍ਰੇਸ਼ਨ ਫੈਮਿਲੀ ਲਾਅ ਜਾਂ ਕ੍ਰਿਮੀਨਲ ਕੇਸ ਤੁਹਾਡੇ 'ਤੇ ਬਣ ਗਿਆ ਤਾਂ ਨੰਬਰ ਹੁੰਦਾ 403-285-7070-403-285-7070 ਈਵਨ ਟੋਇੰਗ ਸਪੈਸ਼ਲਾਈਜ਼ ਕਰਦੇ ਨੇ ਹੈਵੀ ਡਿਊਟੀ ਟੋਇੰਗ ਦੇ ਵਿੱਚ ਗ੍ਰੈਵਲ ਟਰੱਕ ਸੈਮੀ ਟਰੱਕ 5-ਟਨ ਟਰੱਕ ਖਰਾਬ ਹੋ ਗਿਆ ਉਹ ਕਹਿੰਦੇ ਰੇਟ ਤੁਹਾਡੀ ਪਸੰਦ ਦਾ ਹੋਊਗਾ ਆਵਰਲੀ ਜਾਂ ਫਲੈਟ ਰੇਟ ਜਿਹੜਾ ਵੀ ਤੁਹਾਨੂੰ ਲੱਗੂ ਤੁਹਾਨੂੰ ਸਸਤਾ ਪਊਗਾ ਫੋਨ ਨੰਬਰ 403-470-8697 ਉਹਨਾਂ ਕੋਲ ਹਰ ਕਿਸਮ ਦਾ ਆਟੋ ਟਰੱਕ ਹੈਗਾ ਕੋਈ ਹੈਵੀ ਇਕੁਪਮੈਂਟ ਕੋਈ ਐਗਜ਼ੋਟਿਕ ਕਾਰ ਟਰੱਕ ਵੈਨ ਟੋ ਕਰਵਾਉਣਾ ਪੀ ਐਨ ਜੀ ਐਕਸਕਾਵੇਟਿੰਗ ਐਂਡ ਐਮੋਲੇਸ਼ਨ ਪੁਰਾਣੇ ਘਰ ਢਾ ਕੇ ਜਨਮ ਸਬ ਡਿਵੀਜ਼ਨ ਲਾਡੇ ਕਰਵਾਉਣਾ ਤਗਮੀਤ ਗਿੱਲ ਕੰਪਲੀਟ ਪੈਕੇਜ ਦਿੰਦੇ ਨੇ ਡੈਮੋਲੇਸ਼ਨ ਐਕਸਕਾਵੇਟਿੰਗ ਐਂਡ ਸਰਵਿਸਿਜ਼ ਦਾ ਨੰਬਰ 403-388-1821 ਹੈ 403-818-2821 ਰੀਓ ਬੈਂਕਟ ਹਾਲ ਕੋਈ ਛੋਟੀ ਵੱਡੀ ਪਾਰਟੀ ਵੈਡਿੰਗ ਰਿਸੈਪਸ਼ਨ ਬਰਥਡੇ ਜਾਂ ਕੋਈ ਰਾਜਨੀਤਿਕ ਸਮਾਜਿਕ ਕਲਚਰਲ ਇਕੱਠ ਕਰਨਾ ਹੈ ਤਾਂ ਬੁਕਿੰਗ ਲਈ 403-633-2000 ਨੰਬਰ ਹੈ 403-633-2000 ਅੱਜ ਫਾਦਰਸ ਡੇ ਹੈ ਸਭ ਤੋਂ ਪਹਿਲਾਂ ਤਾਂ ਸਾਰੇ ਹੀ ਦੁਨੀਆਂ ਵਿੱਚ ਵਸਦੇ ਪਿਤਾ ਸ਼੍ਰੀ ਨੂੰ ਹੈਪੀ ਫਾਦਰਸ ਡੇ ਅੱਗੇ ਜਾ ਕੇ ਕਦੇ ਗੀਤ ਇਹਦੇ ਨਾਲ ਸੰਬੰਧਿਤ ਸੁਣਾਂਗੇ ਤੇ ਗੱਲਾਂ ਬਾਤਾਂ ਹੋਰ ਕਰਾਂਗੇ ਤੇ ਉਸ ਤੋਂ ਪਹਿਲਾਂ ਕੁਛ ਲੋਕਲ ਖਬਰਾਂ ਵੀ ਨਾਲ ਨਾਲ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਕੁਛ ਵਕਤ ਪਹਿਲਾਂ ਸਾਡੇ ਸ਼ਹਿਰ ਦੇ 2025 ਦੇ ਵਿੱਚ ਮਈ ਦੇ ਵਿੱਚ ਸਰਦਾਰ ਅਮਰਜੀਤ ਸਿੰਘ ਗਰੇਵਾਲ ਵੱਡੇ ਭਾਈ ਟ੍ਰਾਂਜ਼ਿਟ ਡਰਾਈਵਰ ਨੇ ਉਹਨਾਂ 'ਤੇ ਕੈਸਲ ਰਿਜ ਬੁਲੇਵਾਰਡ ਅਤੇ ਫਾਲਕਨਰਜ ਬੁਲੇਵਾਰਡ ਦੇ ਏਰੀਏ ਦੇ ਵਿੱਚ ਰਾਤ ਨੂੰ ਕੁਛ ਸਿਰਫਿਰੇ ਦੋ ਨੌਜਵਾਨਾਂ ਵੱਲੋਂ ਅਟੈਕ ਕੀਤਾ ਗਿਆ ਸੀ ਬਹੁਤ ਬੁਰੀ ਤਰ੍ਹਾਂ ਉਹਨਾਂ 'ਤੇ ਉਹ ਅਟੈਕ ਹੋਇਆ ਪਰ ਕੁਦਰਤ ਨੇ ਉਹਨਾਂ ਨੂੰ ਬਚਾ ਲਿਆ ਜਿਸ ਤਰ੍ਹਾਂ ਦਾ ਉਹਨਾਂ ਨੇ ਅਟੈਕ ਕੀਤਾ ਸੀਗਾ 21 ਸਾਲ ਦੇ ਕਰਟਿਸ ਬੇਕਰ ਸਪੈਂਸ ਐਂਡ ਉਹਦਾ ਬ੍ਰਦਰ 23 ਸਾਲ ਦਾ ਡੈਰਲ ਫਲੈਟ ਅਤੇ ਫੜੇ ਗਏ ਸੀ ਕੋਰਟ ਕੇਸ ਚੱਲ ਰਿਹਾ ਸੀ ਅਤੇ ਹੁਣ ਉਹਨਾਂ 'ਚੋਂ ਇੱਕ ਦੀ ਜਿਹੜੀ ਹੈਗੀ ਹੈ ਉਹਨੂੰ ਸਜ਼ਾ ਸੁਣਾਈ ਗਈ ਹੈ ਦੂਸਰੇ ਦੀ ਹਲੇ ਅੱਗੇ ਜਾ ਕੇ ਸਜ਼ਾ ਸੁਣਾਉਣੀ ਹੈ ਸਜ਼ਾ 5 ਸਾਲ ਦੀ ਹੋਈ ਹੈ ਅਤੇ ਪਰ ਉਹਦੇ ਵਿੱਚੋਂ ਜਿਹੜਾ ਟਾਈਮ ਆਲਰੇਡੀ 4 ਸਾਲ ਦੀ ਸਜ਼ਾ ਹੋਈ ਹੈ 5 ਸਾਲ ਦੀ ਮੰਗੀ ਗਈ ਸੀ ਪਰ ਜਿਹੜਾ ਟਾਈਮ ਆਲਰੇਡੀ ਅੰਦਰ ਕੱਟ ਲਿਆ ਜਾਂਦਾ ਉਹਨੂੰ ਫਿਰ ਕੰਸਿਡਰ ਕੀਤਾ ਜਾਂਦਾ ਟਾਈਮ ਐਂਡ ਹਾਫ ਤਾਂ ਸੋ ਦੇ ਲੈ ਕੇ ਇਹ ਕਹੀਏ ਕਿ 28 ਮਹੀਨਿਆਂ ਨੇ ਹੋਰ ਅੰਦਰ ਕੱਟਣੇ ਨੇ ਬੇਕਰ ਸਪੈਂਸ ਜਿਹੜਾ 21 ਸਾਲ ਦਾ ਉਹਨੂੰ ਇਹ 4 ਸਾਲ ਦੀ ਸਜ਼ਾ ਸੁਣਾਈ ਗਈ ਹੈ ਜਿਹਦੇ ਵਿੱਚੋਂ ਉਹਦਾ ਉਹਨੂੰ ਕ੍ਰੈਡਿਟ ਮਿਲ ਗਿਆ ਜਿਹੜੀ ਪਹਿਲਾਂ ਆਲਰੇਡੀ ਅੰਦਰ ਹੈਗਾ ਅਤੇ ਇਸ ਕਰਕੇ ਹੁਣ ਉਹ 28 ਮਹੀਨੇ ਹੋਰ ਕੱਟੇਗਾ ਅਤੇ ਦੂਸਰੇ ਨੂੰ ਹਲੇ ਸਜ਼ਾ ਹੋਣੀ ਹੈ ਉਦੋਂ ਬਾਅਦ ਸਿਟੀ ਨੇ ਇਹਦੇ 'ਤੇ ਜਿਹੜਾ ਕਾਫੀ ਡਰਾਈਵਰਾਂ ਦੀ ਸਿਟੀ ਟ੍ਰਾਂਜ਼ਿਟ ਡਰਾਈਵਰਾਂ ਦੀ ਸੇਫਟੀ ਦੇ ਲਈ ਕਾਫੀ ਪੈਸੇ ਖਰਚੇ ਹੈ ਤਾਂ ਕਿ ਉਹਨਾਂ ਨੂੰ ਕੋਈ ਫਰਦਰ ਅੱਗੇ ਨੁਕਸਾਨ ਨਾ ਹੋਵੇ ਉਹਨਾਂ ਦੇ ਲਈ

0: ਜਿਹੜਾ ਈਜ਼ੀ ਐਕਸੈਸ ਨਾ ਹੋਵੇ ਪਰ ਮਸਲਾ ਇਹ ਹੈ ਕਿ ਇੱਥੇ ਜਿਹੜਾ ਇਹ ਈਜ਼ੀ ਐਕਸੈਸ ਵਾਲਾ ਮਸਲਾ ਤਾਂ ਹੈ ਨਹੀਂ ਸੀਗਾ ਇੱਥੇ ਤਾਂ ਇਹ ਸੀਗੇ ਕਿ ਉਹਨਾਂ ਨੇ ਰਾਤ ਨੂੰ ਮੇਰੇ ਦੋ ਢਾਈ ਵਜੇ ਦਾ ਟਾਈਮ ਸੀਗਾ ਕੋਈ ਪੁੱਛਿਆ ਕਿ ਅਸੀਂ ਇੱਧਰ ਨੂੰ ਜਾਣਾ ਡਰਾਈਵਰ ਸਾਹਿਬ ਨੇ ਉਹਨਾਂ ਨੂੰ ਐਡਵਾਈਜ਼ ਕਰ ਦਿੱਤਾ ਕਿ ਤੁਸੀਂ ਇਸ ਜਗ੍ਹਾ ਤੋਂ ਇੱਧਰ ਨੂੰ ਬੱਸ ਲੈ ਕੇ ਤਾਂ ਅੱਗੇ ਜਾ ਸਕਦੇ ਹੋ ਅਤੇ ਪਰ ਉਹਨਾਂ ਨੂੰ ਇਸ ਚੀਜ਼ ਨੂੰ ਪਸੰਦ ਨਹੀਂ ਸੀ ਉਹ ਕਹਿੰਦੇ ਸੀ ਇਹੀ ਸਾਨੂੰ ਛੱਡ ਕੇ ਆਵੇ ਜਦੋਂ ਕਿ ਉਹਨਾਂ ਦਾ ਰੂਟ ਨਹੀਂ ਸੀਗਾ ਉਹ ਗਰੇਵਾਲ ਸਾਹਿਬ ਦਾ ਪਰ ਉਸ ਤੋਂ ਬਾਅਦ ਜਦੋਂ ਉਹ ਥੱਲੇ ਉਤਰ ਕੇ ਚਲੇ ਗਏ ਤਾਂ ਉਹਨਾਂ ਨੇ ਬੱਸ ਦੇ ਵਿੱਚ ਕੋਈ ਪਿੱਛੋਂ ਹਿੱਟ ਕੀਤਾ ਤਾਂ ਹੁਣ ਇਸ ਸਿਚੁਏਸ਼ਨ ਦੇ ਵਿੱਚ ਡਰਾਈਵਰ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਉਹ ਦੇਖੇ ਪਿੱਛੇ ਜਾ ਕੇ ਕਿ ਕੀ ਨੁਕਸਾਨ ਹੋਇਆ ਕੱਲ੍ਹ ਹੀ ਐਕਚੁਲੀ ਮੈਨੂੰ ਮਿਲੇ ਸੀ ਗਰੇਵਾਲ ਸਾਹਿਬ ਵਿਆਹ 'ਤੇ ਕਿਤੇ ਗੱਲਾਂ ਬਾਤਾਂ ਹੋਈਆਂ ਸੀਗੀਆਂ ਤਾਂ ਜਦੋਂ ਉਹ ਵਾਪਸ ਦੇਖ ਕੇ ਆ ਰਹੇ ਸੀਗੇ ਆਪਣੇ ਵਾਪਸ ਸੀਟ 'ਤੇ ਬੈਠਣ ਲਈ ਤਾਂ ਉਦੋਂ ਉਹਨਾਂ 'ਤੇ ਅਟੈਕ ਹੋਇਆ ਤਾਂ ਹੁਣ ਇਹ ਹੈ ਕਿ ਜਿਹੜਾ ਸਿਟੀ ਨੇ ਕੋਸ਼ਿਸ਼ ਤਾਂ ਕਰ ਰਹੀ ਹੈ ਕਿ ਜਿੱਥੇ ਡਰਾਈਵਰ ਬੈਠਾ ਹੁੰਦਾ ਉੱਥੇ ਉਹਦੀ ਸਿਕਿਉਰਿਟੀ ਅਤੇ ਸੇਫਟੀ ਦਾ ਪ੍ਰਬੰਧ ਕੀਤਾ ਜਾਵੇ ਪਰ ਕਿ ਜਿਹੜਾ ਆਹ ਸਿਚੁਏਸ਼ਨ ਸੀਗੀ ਇਹਦੇ ਵਿੱਚ ਥੋੜ੍ਹਾ ਜਿਹਾ ਮੇਰੀ ਕੱਲ੍ਹ ਗੱਲਬਾਤ ਜਦੋਂ ਹੋਈ ਤਾਂ ਮੈਂ ਕਿਹਾ ਯਾਰ ਇੱਦਾਂ ਹੋਣਾ ਚਾਹੀਦਾ ਕਿ ਤੁਸੀਂ ਜਦੋਂ ਇੱਦਾਂ ਦਾ ਕੁਛ ਹੋਇਆ ਤਾਂ ਫਿਰ ਉਹ ਰਾਈਡ ਵੀ ਉੱਤਰ ਕੇ ਨਾ ਦੇਖੋ ਥੋੜ੍ਹਾ ਜਿਹਾ ਅੱਗੇ ਡਰਾਈਵ ਨਹੀਂ ਕਰ ਸਕਦੇ 100-150-200 ਮੀਟਰ ਫੇਰ ਦੇਖੋ ਉਹ ਕਹਿੰਦੇ ਬਾਈ ਜੀ ਇਹਦੇ ਵਿੱਚ ਵੀ ਕਈ ਸਿਚੁਏਸ਼ਨ ਹੁੰਦੀ ਹੈ ਕਈ ਵਾਰੀ ਇੱਕ ਵਾਰੀ ਕੋਈ ਬੰਦਾ ਲੱਗਿਆ ਬੱਸ ਦੇ ਵਿੱਚ ਤਾਂ ਹੁਣ ਉਹ ਕੀ ਹੋਇਆ ਸੀ ਕਿ ਉਹ ਬੰਦਾ ਬੱਸ ਦੇ ਥੱਲੇ ਡਰੈਗ ਹੋ ਰਿਹਾ ਸੀ ਅਤੇ ਜੇ ਹੁਣ ਅਸੀਂ 100-200 ਮੀਟਰ ਉਹਨੂੰ ਅੱਗੇ ਜਾ ਕੇ ਦੇਖਾਂਗੇ ਵੀ ਕੀ ਖੜਕਾ ਹੋਇਆ ਤਾਂ ਉਹ ਬੰਦਾ ਬੰਦੇ ਦੀ ਜਾਨ ਜਾ ਸਕਦੀ ਹੈ ਸੋ ਕਾਫੀ ਕੰਪਲੀਕੇਟਡ ਸਿਚੁਏਸ਼ਨ ਹੈਗੀ ਹੈ ਜੇ ਡਰਾਈਵਰ ਉਤਰਦਾ ਤਾਂ ਇੱਦਾਂ ਕਈ ਵਾਰੀ ਸਿਰ ਫਿਰੇ ਨੁਕਸਾਨ ਪਹੁੰਚਾ ਸਕਦੇ ਆ ਅਤੇ ਜੇ ਨਹੀਂ ਉਤਰਦਾ ਦੇਖਦਾ ਤਾਂ ਕਈ ਵਾਰੀ ਇੱਦਾਂ ਦੀ ਜੇ ਕੋਈ ਹੋਵੇ ਕੋਈ ਬਾਈ ਚਾਂਸ ਬੰਦਾ ਵਿੱਚ ਥੱਲੇ ਲੱਗੇ ਤਾਂ ਉਹ ਡਰੈਗ ਕਰਦੇ ਤਾਂ ਫਿਰ ਉਹਦੀ ਮੌਤ ਹੋ ਸਕਦੀ ਹੈ ਸੋ ਡਰਾਈਵਰਾਂ ਦਾ ਖਾਸ ਕਰਕੇ ਜਿਹੜੇ ਰਾਤ ਨੂੰ ਡਰਾਈਵ ਕਰਦੇ ਆ ਉਹਨਾਂ ਨੂੰ ਮੁਸ਼ਕਲ ਹੈ ਪਰ ਫਿਰ ਵੀ ਚਲੋ ਕੋਸ਼ਿਸ਼ ਕਰ ਰਹੀ ਹੈ ਸਿਟੀ ਕਿ ਉਹਨਾਂ ਲਈ ਇੱਦਾਂ ਦਾ ਕੁਛ ਪ੍ਰਬੰਧ ਕੀਤਾ ਜਾਵੇ ਕਿ ਉਹਨਾਂ ਦੀ ਸੇਫਟੀ ਅਤੇ ਸਿਕਿਉਰਿਟੀ ਹੋਵੇ ਫਾਦਰਸ ਡੇ ਅੱਜ ਦੁਨੀਆ ਭਰ ਦੇ ਵਿੱਚ ਸੈਲੀਬ੍ਰੇਟ ਕੀਤਾ ਜਾ ਰਿਹਾ ਅਤੇ ਸਾਰੇ ਹੀ ਫਾਦਰਸ ਨੂੰ ਵਧਾਈਆਂ ਮੈਂ ਇੱਕ ਸੁਣ ਰਿਹਾ ਸੀ ਕਿਤੇ ਕੁਛ ਸੋਸ਼ਲ ਮੀਡੀਏ 'ਤੇ ਗੱਲਾਂ ਕਈ ਵਾਰੀ ਦਿਲ ਵੀ ਲੱਗਦੀਆਂ ਹੁੰਦੀਆਂ ਕਹਿੰਦੇ ਦੁਨੀਆਂ ਦੇ ਵਿੱਚ ਸਭ ਤੋਂ ਜੇ ਕੋਈ ਝੂਠਾ ਇਨਸਾਨ ਹੈ ਤਾਂ ਉਹ ਪਿਤਾ ਸ਼੍ਰੀ ਹੈ ਕਿਉਂਕਿ ਜਦੋਂ ਵੀ ਉਹਨੂੰ ਤੁਸੀਂ ਪੁੱਛੋ ਡੈਡ ਜਾਂ ਪਾਪਾ ਜਾਂ ਬਾਪੂ ਜੀ ਕੀ ਹਾਲ ਹੈ ਤਾਂ ਉਹ ਹਮੇਸ਼ਾ ਕਹੂਗਾ ਬਹੁਤ ਵਧੀਆ ਠੀਕ ਹੈ ਪਰ ਉਹਦੇ ਠੀਕ ਦੇ ਵਿੱਚ ਉਹ ਹਰ ਦਰਦ ਲੁਕਿਆ ਹੁੰਦਾ ਹੈ ਜ਼ਿੰਮੇਵਾਰੀਆਂ ਦਾ ਦਰਦ ਉਹ ਲੁਕੋ ਲੈਂਦਾ ਮੈਂ ਠੀਕ ਹਾਂ ਦੇ ਵਿੱਚ ਉਹ ਇੱਕ ਜਵਾਬ ਨਹੀਂ ਹੁੰਦਾ ਮੈਂ ਠੀਕ ਹੈ ਅਤੇ ਉਹਦੇ ਵਿੱਚ ਉਹਦੀ ਜ਼ਿੰਮੇਵਾਰੀਆਂ ਦੀ ਥਕਾਵਟ ਪਰਿਵਾਰ ਦੀਆਂ ਅਧੂਰੀਆਂ ਖੁਆਇਸ਼ਾਂ ਦਾ ਬੋਝ ਪਰਿਵਾਰ ਲਈ ਹਰ ਦਰਦ ਸਹਿ ਜਾਣ ਦੀ ਤਾਕਤ ਉਹਦੇ ਠੀਕਾਂ ਦੇ ਵਿੱਚ ਲੁਕੀ ਹੁੰਦੀ ਹੈ ਅਤੇ ਫਿਰ ਵੀ ਮੈਜੋਰਿਟੀ ਆਫ ਦਾ ਟਾਈਮ ਪਿਤਾ ਸ਼੍ਰੀ ਤਾਂ ਮਾਤਾ ਹੋਵੇ ਅਕਸਰ ਚੜ੍ਹਦੀ ਕਲਾ 'ਚ ਆਪਣੇ ਬੱਚਿਆਂ ਨੂੰ ਦਿਖਾਉਂਦੇ ਨੇ ਅਤੇ ਗੀਤ ਸੁਣਦੇ ਹਾਂ ਫਾਦਰਸ ਡੇ 'ਤੇ ਉਦੋਂ ਬਾਅਦ ਫਿਰ ਵਾਪਸ ਆਉਂਦੇ ਹਾਂ
1: ਅੱਜ ਤੁਹਾਡੇ ਲਈ ਖੁਸ਼ਖਬਰੀ ਹੈ ਖੁਸ਼ਖਬਰੀ ਇਹ ਹੈ ਕਿ ਅੱਜ ਕਿਸੇ ਨੇ ਪੜ੍ਹਾਈ ਨਹੀਂ ਕਰਨੀ

ਹਾਲਤ ਹੁੰਦੀ ਹੈ ਜਦੋਂ ਬਾਪੂ ਮੈਨੂੰ ਆਪ ਦੇ ਮੁੰਡੇ ਤੇ ਸਕੂਲ ਛੱਡ ਕੇ ਆਉਂਦਾ ਸੀ ਤੇ ਕਹਿੰਦਾ ਸੀ ਪੁੱਤਰ ਬੱਸ ਨੂੰ ਛੱਡ ਮੈਂ ਤੈਨੂੰ ਆਪ ਦੇ ਮੁੰਡੇ ਤੇ ਸਕੂਲ ਛੱਡਦਾ ਪਰ ਅਸਲ ਗੱਲ ਇਹ ਸੀ ਉਹਦੇ ਕੋਲ ਬੱਸ ਜੋਗਾ ਕਿਰਾਇਆ ਵੀ ਨਹੀਂ ਸੀ ਹੁੰਦਾ।

94.7 FM ਤੇ ਲੋਕ ਸਾਥ ਪ੍ਰੋਗਰਾਮ ਸੁਣ ਰਹੇ ਜੀ ਬਹੁਤ ਬਹੁਤ ਧੰਨਵਾਦ ਇੱਕ ਵਾਰੀ ਫੇਰ ਨਿੱਘਾ ਸਵਾਗਤ ਤੇ ਈਰਾਨ ਤੇ US ਦੇ ਵਾਰ ਦੇ ਖਬਰਾਂ ਆਪਾਂ ਅਕਸਰ ਹਰ ਰੋਜ਼ ਸੁਣਦੇ ਹਾਂ ਵਿਬੰਧ ਹੋ ਗਈ ਸੀਜ਼ਫਾਇਰ ਹੋ ਗਿਆ ਤੇ ਫੇਰ ਆ ਹੋ ਗਿਆ ਹੁਣ ਸਟ੍ਰੇਟ ਆਫ ਹਾਰਮੋਜ਼ ਖੁੱਲ ਗਿਆ ਮੈਮੋਰੈਂਡ ਆਫ ਅੰਡਰਸਟੈਂਡਿੰਗ ਸਾਈਨ ਹੋ ਗਿਆ ਸਵਿਟਜ਼ਰਲੈਂਡ ਦੇ ਵਿੱਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਵਿਚੋਲਗੀ ਕੀਤੀ ਹੈ ਨੈਗੋਸ਼ੀਏਸ਼ਨ ਚੱਲ ਗਈ ਹੈ ਤਾਂ ਹੁਣ ਫੇਰ ਈਰਾਨ ਦੀ ਜਿਹੜੀ ਸੈਂਟਰਲ ਮਿਲਟਰੀ ਕਮਾਂਡ ਨੇ ਅਨਾਊਂਸ ਕੀਤਾ ਸੈਟਰਡੇ ਕੱਲ੍ਹ ਕਿ ਸਟੇਟ ਆਫ ਹਾਰਮੋਜ਼ ਜਿਹੜਾ ਹੈਗਾ ਉਹਨਾਂ ਨੇ ਬੰਦ ਕਰ ਦਿੱਤਾ ਜਦੋਂ ਰੀਅਪੋਨ ਕੀਤਾ ਸੀਗਾ ਆਫਟਰ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਸਾਈਨ ਹੋਣ ਤੋਂ ਬਾਅਦ ਤੇ ਇੱਕਦਮ ਜਿਹੜੀ ਟ੍ਰੈਫਿਕ ਸੀਗੀ ਉਹ ਸਾਰੇ ਕੰਟਰੀਆਂ ਦੇ ਜਿਹੜੇ ਸ਼ਿਪ ਨੇ ਟਰਾਂਸਪੋਰਟ ਕਰਦੇ ਆ ਤਾਂ ਕਾਫੀ ਲੰਬੀਆਂ ਲਾਈਨਾਂ ਲੱਗ ਗਈਆਂ ਸੀਗੀਆਂ ਪਰ ਫਿਰ ਹੁਣ ਉਹਨਾਂ ਨੇ ਬੰਦ ਕਰ ਦਿੱਤਾ ਈਰਾਨ ਵਾਲੇ ਕਹਿੰਦੇ ਕਿਉਂਕਿ ਜਿਹੜਾ ਇਜ਼ਰਾਈਲ ਨੇ

ਉਲੰਘਣਾ ਕੀਤੀ ਹੈ ਉਸ ਐਗਰੀਮੈਂਟ ਦੀ ਸਟ੍ਰਾਈਕ ਔਨ ਇਰਾਨ ਬੈਕਡ ਹਿਜ਼ਬੁੱਲਾ ਇਨ ਸਦਰਨ ਲੈਬਨਾਨ ਵਾਇਲੇਟ ਤਹਿਰਾਨਜ਼ ਐਗਰੀਮੈਂਟ ਵਿਦ ਵਾਸ਼ਿੰਗਟਨ ਇਟ ਇਜ਼ ਹੇਅਰ ਬਾਈ ਅਨਾਊਂਸ ਦੈਟ ਸਟੇਟ ਆਫ ਹਾਰਮੋਜ਼ ਵਿਲ ਬੀ ਕਲੋਜ਼ਡ ਟੂ ਦ ਵੈਸਲ ਟ੍ਰੈਫਿਕ ਸੋ ਹੁਣ ਇਹ ਦੁਆਰਾ ਫੇਰ ਬੰਦ ਕਰ ਦਿੱਤਾ ਗਿਆ ਹੈ ਇਹ ਗੱਲਾਂ ਬਾਤਾਂ ਜੇ ਖੁੱਲ੍ਹਣਗੀਆਂ ਤੇ ਚੱਲੂਗਾ ਅਸਲ ਵਿੱਚ ਦੋਨੇ ਪਾਸੇ ਮੇਰਾ ਖਿਆਲ ਹੈ ਲੈਕ ਆਫ ਜਿਹੜੀ ਸਿਨਸੀਅਰਿਟੀ ਹੈ ਇਰਾਨ ਵਾਲੇ ਕਹਿ ਦਿੰਦੇ ਆ ਕਿ ਯੂ ਐਸ ਵਾਲਿਆਂ ਤੇ ਅਸੀਂ ਵਿਸ਼ਵਾਸ ਨਹੀਂ ਕਰਦੇ ਪ੍ਰਧਾਨ ਕਹਿ ਦਿੰਦਾ ਹੈ ਕਿ ਅਸੀਂ ਇਰਾਨ ਤੇ ਵਿਸ਼ਵਾਸ ਨਹੀਂ ਕਰਦੇ ਤੇ ਵਿੱਚ ਵਿਚਾਲੇ ਜਿਹੜੀ ਇਹ ਹਾਲੇ ਚੱਲ ਰਹੀ ਹੈ ਸਿਚੁਏਸ਼ਨ ਉਹਦੇ ਕਰਕੇ ਓਇਲ ਪ੍ਰਾਈਸਿਸ ਘੱਟ ਨਹੀਂ ਰਹੀਆਂ ਤੇ ਸਾਡੇ ਪ੍ਰੀਮੀਅਰ ਡੈਨੀਅਲ ਸਮਿਥ ਨੇ $100 ਅਫੋਰਡੇਬਿਲਿਟੀ ਪੇਮੈਂਟ ਜਿਹੜੀ ਅਲਬਰਟਨਸ ਨੂੰ ਦੇਣ ਦੇ ਲਈ ਅਨਾਊਂਸ ਕੀਤਾ ਕਹਿੰਦੇ ਅਲਬਰਟਨਸ ਜਿਹੜੇ ਅਪਲਾਈ ਕਰਨਗੇ ਹੁਣ ਇੱਥੇ ਜਿਹੜਾ ਕੈਚ ਇਹਦਾ ਇਹ ਹੈ ਕਿ ਅਪਲਾਈ ਕਰਨਗੇ ਜਿਹੜੇ ਅਪਲਾਈ ਕਰਨ ਦਾ ਪ੍ਰੋਸੈਸ ਕੀ ਹੈ ਕਿੰਨੇ ਕੁ ਲੋਕਾਂ ਨੂੰ ਪਤਾ ਕਿ ਅਪਲਾਈ ਕਰਨਾ ਟੈਕਨੋਲੋਜੀ ਆਬਵੀਅਸਲੀ ਔਨਲਾਈਨ ਹੋਊਗਾ ਇਹ ਜਿਹੜੇ ਅਪਲਾਈ ਕਰਨਗੇ ਉਹਨਾਂ ਨੂੰ $100 ਪੇਮੈਂਟ ਜਿਹੜੀ ਹੈਗੀ ਹੈ ਉਹ ਉਹਨਾਂ ਦੇ ਬੈਂਕ ਅਕਾਊਂਟ 'ਚ 2 ਵੀਕਾਂ ਦੇ ਵਿੱਚ ਵਿੱਚ ਪਹੁੰਚ ਜੂਗੀ ਇਹ ਪ੍ਰੀਮੀਅਰ ਡੈਨੀਅਲ ਸਮਿਥ ਨੇ ਕਿਹਾ ਕਿ ਉਹ ਕਹਿੰਦੇ ਅਸੀਂ ਇੰਸਟਡ ਕੇ ਗੈਸੋਲੀਨ ਤੇ ਪੰਪਾਂ ਤੇ ਟੈਕਸ ਘਟਾਈਏ ਉਹਦੇ ਨਾਲੋਂ ਬੈਟਰ ਇਹ ਹੈ ਕਿ $100 ਪੇਮੈਂਟ ਦੇ ਦਈਏ ਕਿਉਂਕਿ ਟੈਕਸ ਘਟਾਉਣ ਦਾ ਬੈਨੀਫਿਟ ਜਿਹੜਾ ਹੈਗਾ ਉਹ ਕੰਜ਼ਿਊਮਰ ਨੂੰ ਹਮੇਸ਼ਾ ਪੈਸ ਔਨ ਨਹੀਂ ਹੁੰਦਾ ਤੇ ਇਹਦੇ ਲਈ ਉਹ ਕਹਿੰਦੇ ਆਲਮੋਸਟ 3.4 million ਅਲਬਰਟਨਸ ਫਾਇਦਾ ਉਠਾਉਣਗੇ ਤੇ ਜਿਨ੍ਹਾਂ ਲੋਕਾਂ ਦੀ 2,25,000 ਜਾਂ ਇਸ ਤੋਂ ਘੱਟ ਹਾਊਸ ਹੋਲਡ ਘਰੇਲੂ ਆਮਦਨ ਹੈ ਉਹ ਲੋਕ ਇਸ ਦੇ ਲਈ ਅਪਲਾਈ ਕਰ ਸਕਣਗੇ ਔਨਲਾਈਨ ਜੁਲਾਈ 1 ਤੋਂ ਇਹ ਪ੍ਰੋਸੈਸ ਸ਼ੁਰੂ ਹੋਊਗਾ ਤੇ ਔਨਲਾਈਨ ਦਾ ਪ੍ਰੋਸੈਸ ਤੁਹਾਨੂੰ ਦੇਖਣਾ ਪਊਗਾ ਕਿ ਕਿਵੇਂ ਅਲਬਰਟਾ ਗੌਰਮੈਂਟ ਕਿਹੜੀ ਵੈਬਸਾਈਟ ਹੈ ਇਹਨਾਂ ਦੀ ਕਿੱਥੇ ਅਪਲਾਈ ਕਰਨਾ ਪਰ ਉਹਨਾਂ ਨੇ ਇਹ ਅਨਾਊਂਸ ਕੀਤਾ $100 ਤੁਹਾਨੂੰ ਗੈਸ ਦੇ ਲਈ ਮਿਲਣਗੇ ਜੀ ਇੱਕ ਹੋਰ ਜਦੋਂ ਹੁਣ ਆਪਾਂ ਅਲਬਰਟਾ ਦੀ ਗੱਲ ਕਰਦੇ ਹਾਂ ਤਾਂ ਫਾਲ ਦੇ ਵਿੱਚ ਸਟਾਰਟਿੰਗ ਦਿਸ ਫਾਲ ਅਲਬਰਟਾ ਗਵਰਨਮੈਂਟ ਨੇ ਪਲੈਨ ਕੀਤਾ ਗੱਲਾਂ ਤਾਂ ਇਹ ਕਾਫੀ ਦੇਰ ਦੀਆਂ ਚੱਲ ਰਹੀਆਂ ਨੇ ਕਿਉਂਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਅਲਬਰਟਾ ਜਿਹੜਾ ਹੈਲਥ ਕੇਅਰ ਹੈ ਐਕਚੁਅਲੀ ਥਰੂ ਆਊਟ ਕੈਨੇਡਾ ਨਾਟ ਓਨਲੀ ਅਲਬਰਟਾ ਪਰ ਆਪਾਂ ਅਲਬਰਟਾ ਦੀ ਗੱਲ ਕਰਾਂਗੇ ਅਲਬਰਟਾ ਦੇ ਵਿੱਚ ਹੈ ਕੰਪਲੀਟ ਮੈਸ ਦੇ ਵਿੱਚ ਹੈ ਹਰ ਪ੍ਰੋਵਿੰਸ ਦੇ ਵਿੱਚ ਇਹ ਸਿਚੁਏਸ਼ਨ ਹੈ ਜਿਹੜੇ ਪ੍ਰੋਵਿੰਸ ਤੋਂ ਮਰਜ਼ੀ ਖਬਰਾਂ ਸੁਣ ਲਓ ਲੌਂਗ ਵੇਟਿੰਗ ਟਾਈਮ ਲੈਕ ਆਫ ਡਾਕਟਰਸ ਲੈਕ ਆਫ ਹੋਸਪਿਟਲਸ ਸ਼ੋਰਟੇਜ ਆਫ ਨਰਸਿਸ ਸਾਰੇ ਪ੍ਰੋਵਿੰਸ ਦੇ ਵਿੱਚ ਸਿਚੁਏਸ਼ਨ ਹੈਗੀ ਵੈਨਕੋਵਰ ਦੇ ਵਿੱਚ ਦੇਖ ਲਓ ਸਰੀ ਦੇ ਵਿੱਚ ਬਹੁਤ ਦੇਰ ਤੋਂ ਲੋਕ ਚੀਕਾਂ ਮਾਰਦੇ ਆ ਸਰੀ ਦੀ ਪਾਪੂਲੇਸ਼ਨ ਕਈ ਗੁਣਾ ਵੱਧ ਗਈ ਹੈ ਹੋਸਪਿਟਲ ਉੱਥੇ ਇੱਕ ਦਾ ਇੱਕ ਹੀ ਹੈ ਸਰਕਾਰ ਕਦੇ ਆਉਂਦੀ ਹੈ ਹੋਸਪਿਟਲ ਇੱਕ ਸਰਕਾਰ ਆਉਂਦੀ ਹੈ ਹੋਸਪਿਟਲ ਜਗ੍ਹਾ ਖਰੀਦ ਲੈਂਦੀ ਹੈ ਦੂਜੀ ਸਰਕਾਰ ਆਉਂਦੀ ਹੈ ਤਾਂ ਉਹ ਹੋਸਪਿਟਲ ਵਾਲੀ ਜਗ੍ਹਾ ਵੇਚ ਕੇ ਕਿਸੇ ਨੂੰ ਡਿਵੈਲਪਰ ਨੂੰ ਦੇ ਦਿੰਦੀ ਉੱਥੇ ਕਾਂਡੋ ਜਾਂ ਟਾਊਨ ਹਾਊਸ ਬਣ ਜਾਂਦੇ ਨੇ ਸੋ ਇਹੀ ਜਿਹੜਾ ਰੰਡੀ ਰੋਣਾ ਹਰ ਸ਼ਹਿਰ ਦਾ ਸੋ ਇੱਥੇ ਵੀ ਇਹੀ ਸਿਚੁਏਸ਼ਨ ਹੈ ਅਲਬਰਟਾ ਦੇ ਵਿੱਚ ਜਿਹੜੀ ਖਾਸ ਕਰਕੇ ਹਿੱਪ ਸਰਜਰੀ ਹੈ ਜਾਂ ਗੋਡਿਆਂ ਦੀ ਸਰਜਰੀ ਹੈ ਇਹਨਾਂ ਦਾ ਬੜਾ ਲੌਂਗ ਵੇਟਿੰਗ ਟਾਈਮ ਹੈ ਤੇ ਹੁਣ ਅਲਬਰਟਾ ਗਵਰਨਮੈਂਟ ਨੇ ਅਲਾਓ ਕਰਤਾ ਡਾਕਟਰਸ ਨੂੰ ਫਾਲ ਦੇ ਵਿੱਚ ਦਿਸ ਫਾਲ ਕਿ ਉਹ ਦੋਨੋਂ ਜਗ੍ਹਾ ਤੇ ਕੰਮ ਕਰ ਸਕਣਗੇ ਪ੍ਰਾਈਵੇਟ ਹੈਲਥ ਕੇਅਰ ਦੇ ਵਿੱਚ ਵੀ ਆਪਣੀ ਕਲੀਨਿਕ ਦੇ ਵਿੱਚ ਤੇ ਗਵਰਨਮੈਂਟ ਹੋਸਪਿਟਲ ਦੇ ਵਿੱਚ ਵੀ ਡਿਊਲ ਪ੍ਰੈਕਟਿਸ ਮਾਡਲ ਜਿਹੜਾ ਹੈਗਾ ਉਹ ਉਹਨਾਂ ਨੇ

Today, Health Minister Adrian Legrange ਨੇ announce ਕਰ ਦਿੱਤਾ ਉਹ ਕਹਿੰਦੇ status quo ਜਿਹੜਾ ਹੈਗਾ ਇਸ ਵਕਤ ਜਿਸ ਤਰ੍ਹਾਂ ਅਸੀਂ ਸਿਰਫ ਪਬਲਿਕ ਹੈਲਥ ਕੇਅਰ ਸਪਲਾਈ ਕਰ ਰਹੇ ਹਾਂ ਪ੍ਰੋਵਾਈਡ ਕਰ ਰਹੇ ਹਾਂ ਇਸ ਨਾਟ ਵਰਕਿੰਗ ਬਿਕਾਜ਼ ਟੂ ਮੈਨੀ ਅਲਬਰਟਨਸ ਆਰ ਵੇਟਿੰਗ ਇਨ ਦਾ ਕਿਊ ਟੂ ਲੌਂਗ ਟੂ ਗੈਟ ਸਰਜਰੀਜ਼ ਸੋ ਜਿਹੜਾ ਪ੍ਰੋਸੀਜਰਸ ਦੈਟ ਵਿਲ ਬੀ ਅਲੀਜੀਬਲ ਅੰਡਰ ਦਾ ਨਿਊ ਮਾਡਲ ਇਨਕਲੂਡ ਹਿਪ ਐਂਡ ਨੀ ਰਿਪਲੇਸਮੈਂਟ ਆਰਥੋਪੀਡਿਕ ਪ੍ਰੋਸੀਜਰਸ ਕੈਟਰੈਕ ਸਰਜਰੀਜ਼ ਸਿਲੈਕਟ ਈਅਰ ਨੋਜ ਐਂਡ ਥਰੋਟ ਸਰਜਰੀਜ਼ ਡਰਮਾਟੋਲੋਜੀ ਪਲਾਸਟਿਕ ਸਰਜਰੀ ਐਂਡ ਗਾਇਨਾਕੋਲੋਜੀਕਲ ਸਰਜਰੀਜ਼ ਇਹ ਸਰਜਰੀਆਂ ਜਿਹੜੀਆਂ ਹੈਗੀਆਂ ਨਵੇਂ ਮਾਡਲ ਦੇ ਅੰਡਰ ਜਿਹੜਾ ਹੈਗਾ ਡਾਕਟਰਸ ਆਪਣੀਆਂ ਪ੍ਰਾਈਵੇਟ ਕਲੀਨਿਕ ਦੇ ਵਿੱਚ ਵੀ ਕਰ ਸਕਣਗੇ ਉਹਨਾਂ ਲੋਕਾਂ ਦੀਆਂ ਜਿਹੜੇ ਲੋਕ ਆਪਣੀ ਜੇਬ ਵਿੱਚ ਪੈਸੇ ਦੇ ਕੇ ਕਰਵਾ ਸਕਦੇ ਆ ਅਕੋਰਡਿੰਗ ਟੂ ਦਾ ਕੈਨੇਡੀਅਨ ਇੰਸਟੀਚਿਊਟ ਆਫ ਹੈਲਥ ਇਨਫੋਰਮੇਸ਼ਨ ਉਹ ਕਹਿੰਦੇ 64% ਜਿਹੜੀ ਹਿਪ ਐਂਡ ਨੀ ਰਿਪਲੇਸਮੈਂਟ ਆਰ ਡਨ ਵਿਦ ਇਨ ਦਾ 6 month ਟਾਰਗੇਟ ਟਾਈਮ ਜਦੋਂ ਕਿ ਹੈਲਥ ਮਿਨਿਸਟਰ ਨੇ ਕਲੇਮ ਕੀਤਾ ਕਿ ਜਿਹੜਾ ਨਿਊ ਸਿਸਟਮ ਹੈ ਉਹ ਵੇਟ ਟਾਈਮ ਨੂੰ ਰਿਡਿਊਸ ਕਰੂਗਾ ਹੁਣ ਯੂਨੀਵਰਸਿਟੀ ਆਫ ਕੈਲਗਰੀ ਦੇ ਰਿਸਰਚਰ ਗਾਬਾਟੋਪ ADBLE ਉਹਨੇ ਦੱਸਿਆ ਕਿ ਇਹ ਸੱਚ ਨਹੀਂ ਹੋ ਸਕਦਾ ਕਿ ਨਵੇਂ ਸਿਸਟਮ ਦੇ ਨਾਲ ਵੇਟ ਟਾਈਮ ਘੱਟ ਜੂਗਾ ਹਰ ਜਿਹੜੀ ਸਰਕਾਰ ਦੀ ਪਾਲਿਸੀ ਹੁੰਦੀ ਹੈ ਉਹ ਪੇਪਰਾਂ 'ਚ ਤਾਂ ਬਹੁਤ ਚੰਗੀ ਲੱਗਦੀ ਹੈ ਗੁੱਡ ਆਈਡੀਆ ਬਹੁਤ ਵਧੀਆ ਲੱਗਦੇ ਆ ਪੇਪਰਾਂ 'ਤੇ ਗੱਲਾਂ ਪਰ ਜਦੋਂ ਇੰਪਲੀਮੈਂਟੇਸ਼ਨ ਦੀ ਗੱਲ ਹੁੰਦੀ ਹੈ ਉਹ ਉਨਾ ਸੱਚ ਨਹੀਂ ਹੁੰਦਾ ਕਿ ਇਹਨੂੰ ਇੰਪਲੀਮੈਂਟ ਕਿਵੇਂ ਕਰੋਗੇ ਡਿਊਲ ਪਾਲਿਸੀ ਨੂੰ ਕਿਉਂਕਿ ਪਿਛਲੇ ਸਮੇਂ ਇੱਕ ਪੇਪਰ ਪਬਲਿਸ਼ ਹੋਇਆ ਸੀਗਾ ਲਾਸਟ ਮੰਥ ਵਰਲਡ ਇਨ ਦਾ ਵਰਲਡ ਲੀਡਿੰਗ ਪੀਅਰ ਰਿਵਿਊਡ ਮੈਡੀਕਲ ਜਰਨਲ ਦੇ ਵਿੱਚ ਦ ਲੈਂਸਟ ਇਹਦੀ ਨਾ ਪੁੱਠਾ ਜਾਇਆ ਪ੍ਰਨਾਊਂਸ ਕਰਨਾ ਬੜਾ ਔਖਾ ਹੈ ਜਿਹੜੀ ਇਹ Lancet Edinburgh found that when surgeons in Ireland, Australia and UK, Brazil, Chile worked in the both public and private health care systems, wait time go longer for the people in the public system and shorter for those able to pay. ਉਹਨੇ ਕੋਈ computer science ਨਹੀਂ ਹੈਗੀ ਇਹ ਕੋਈ ਬਾਹਲਾ ਲੰਬਾ ਚੌੜਾ ਸੋਚਣ ਦੀ ਲੋੜ ਨਹੀਂ ਇਹ ਕਿ ਜੋ ਇਹ ਕਿਹਾ ਜਾ ਰਿਹਾ ਕਿ ਜਿਹੜੇ ਅੰਨ ਕੰਟਰੀਆਂ ਦੇ ਵਿੱਚ ਇਹ ਜਿਹੜਾ ਮਾਡਲ ਨੂੰ ਵਰਤਿਆ ਗਿਆ ਸੀ ਤੇ ਉੱਥੇ ਪਬਲਿਕ ਲਈ ਵੇਟਿੰਗ ਟਾਈਮ ਘਟਿਆ ਨਹੀਂ ਵਧਿਆ ਜਿਹੜੇ ਲੋਕ ਪੈਸੇ ਖਰਚ ਕੇ ਆਪਦੇ ਕੋਲੋਂ ਔਖੇ ਸੌਖੇ ਹੋ ਕੇ ਆਪਣੀ ਸਰਜਰੀ ਜਲਦੀ ਕਰਵਾਉਣਾ ਚਾਹੁੰਦੇ ਸੀ ਉਹਨਾਂ ਲਈ ਜ਼ਰੂਰ ਘਟਿਆ ਇਹ ਤਾਂ ਬਹੁਤ ਹੀ ਤੁਸੀਂ ਕਿਸੇ ਆਮ ਤੁਰੇ ਫਿਰਦੇ ਬੰਦੇ ਨੂੰ ਵੀ ਪੁੱਛ ਲਓ ਤਾਂ ਉਹ ਵੀ ਤੁਹਾਨੂੰ ਇਹਦਾ ਜਵਾਬ ਦੇ ਹੀ ਸਕਦਾ ਕਿ ਜੇ ਇੱਕ ਡਾਕਟਰ ਨੂੰ ਕਹੋ ਕਿ ਤੈਨੂੰ 5000 ਸਰਜਰੀ ਦਾ ਤੇਰੀ ਪ੍ਰਾਈਵੇਟ ਕਲੀਨਿਕ 'ਚ ਮੈਂ ਦੇਊਂਗਾ ਤੇ ਮੇਰੀ ਸਰਜਰੀ ਜਲਦੀ ਕਰ ਦੇ ਤੇ ਦੂਜੇ ਪਾਸੇ ਪਬਲਿਕ ਦੇ ਵਿੱਚ ਉਹਨੂੰ ਤਨਖਾਹ ਮਿਲਣੀ ਹੈ ਤਾਂ ਉਹ ਕਿੱਧਰ ਸਰਜਰੀ ਕਰੂਗਾ ਉਹ ਪ੍ਰਾਈਵੇਟ 'ਚ ਹੀ ਕਰੂਗਾ ਤੇ ਜੇ ਪ੍ਰਾਈਵੇਟ 'ਚ ਕਰੂਗਾ ਤਾਂ ਫਿਰ ਪਬਲਿਕ ਦੇ ਵਿੱਚ ਉਹ ਟਾਈਮ ਕਿਵੇਂ ਸਪੈਂਡ ਕਰੂਗਾ ਹੁਣ ਸ਼ਰੇਆਮ ਜਿਹੜਾ ਇੱਥੇ ਲੋਕਾਂ ਨੂੰ ਮੂਰਖ ਬਣਾਇਆ ਜਾ ਰਿਹਾ ਔਰ ਕਾਫੀ ਭਗਤ ਜਿਹੜੇ ਹੈਗੇ ਆ ਜਿਹੜੀਆਂ ਵੀ ਪਾਰਟੀਆਂ ਦੇ ਹੁੰਦੇ ਆ ਮੂਰਖ ਬਣ ਵੀ ਰਹੇ ਆ ਹੁਣ ਸਿੰਪਲ ਹੈ ਕਿ ਇਹ ਉਹ ਕਹਿ ਰਹੇ ਆ ਅਲਬਰਟਾ ਗੌਰਮੈਂਟ ਜਾਂ ਹੈਲਥ ਮਿਨਿਸਟਰ ਕਹਿ ਰਹੀ ਹੈ ਕਿ ਅਸੀਂ ਰੱਖਾਂਗੇ ਇਹ ਕਿ ਡਾਕਟਰ ਨੂੰ ਮਿਨੀਮਮ ਆਵਰਸ ਹੈ ਜਿਹੜੇ ਉਹ ਸਰਟਨ ਆਵਰਸ ਜਿਹੜੇ ਹੈਗੇ ਆ ਉਹ ਪਬਲਿਕ ਹੌਸਪੀਟਲ ਦੇ ਵਿੱਚ ਕੰਮ ਕਰਨਾ ਪਊਗਾ ਹਾਲੇ ਡੀਟੇਲਸ ਇਹਦੀਆਂ ਆਉਣੀਆਂ ਬਾਕੀ ਨੇ ਵੈਸੇ ਹੁਣ ਤੁਸੀਂ ਕਹਿਤਾ ਕਿ ਇਸ ਹਫ਼ਤੇ ਦੇ ਵਿੱਚ 20 ਘੰਟੇ ਜਾਂ 30 ਘੰਟੇ ਡਾਕਟਰ ਪਬਲਿਕ ਹੌਸਪੀਟਲ ਦੇ ਵਿੱਚ ਪੀਟ ਲੋਹੀਡ ਹੈ ਫਟਹਿਲ ਹੈ ਰੌਕੀ ਵਿਊ ਹੈ ਉਹਨਾਂ 'ਚੋਂ ਕੰਮ ਕਰੂਗਾ ਪਰ ਉਹ ਕੰਮ ਜਦੋਂ ਤੁਸੀਂ ਉਹਨੂੰ ਅਲਾਓ ਕਰ ਰਹੇ ਹਾਂ ਕਿ ਤੂੰ ਆਪਦੀ ਪ੍ਰਾਈਵੇਟ ਕਲੀਨਿਕ ਦੇ

ਇਹ ਸਰਜਰੀਆਂ ਕਰਕੇ ਲੋਕਾਂ ਤੋਂ ਸਿੱਧੇ ਪੈਸੇ ਲੈ ਸਕਦਾ ਤਾਂ ਜਦੋਂ ਪਬਲਿਕ ਹਸਪੀਟਲ ਵਿੱਚ ਜਾ ਕੇ ਕੰਮ ਕਰੂਗਾ ਤਾਂ ਕੰਮ ਕਿਹੜਾ ਕਰੂਗਾ ਕਿੰਨੇ ਕੁ ਜਿਹੜੇ ਲੋਕ ਨੇ ਉਹ ਇੰਨੇ ਇਮਾਨਦਾਰ ਹੈਗੇ ਕਿ ਆਪਣੀ ਰੋਜੀ ਤੇ ਲੱਤ ਮਾਰ ਕੇ ਪਬਲਿਕ ਹਸਪੀਟਲ 'ਚ ਸਰਜਰੀਆਂ ਕਰਨਗੇ ਠੀਕ ਹੈ ਤੁਸੀਂ ਕਰਤਾ ਪੇਪਰਾਂ ਦੇ ਵਿੱਚ ਕਿ ਉਹ 30 ਘੰਟੇ 35 ਘੰਟੇ ਵੀਕਲੀ ਕੰਮ ਕਰਨਗੇ ਪਬਲਿਕ ਹਸਪੀਟਲ ਦੇ ਵਿੱਚ ਉਹ ਜਾਣਗੇ ਸ਼ੋਰ ਜਾਣਗੇ ਉੱਥੇ ਉਹ ਕੋਸਮੈਟਿਕ ਕੰਮ ਕਰਨਗੇ ਉਹ ਪੇਪਰ ਵਰਕ ਕਰ ਲੈਣਗੇ ਆਪਦੇ ਘੰਟੇ ਪੂਰੇ ਕਰ ਲੈਣਗੇ ਜਾਂ ਤਾਂ ਤੁਸੀਂ ਕਰੋ ਨਾ ਕਿ ਤੁਸੀਂ ਪਬਲਿਕ ਹਸਪੀਟਲ ਵਿੱਚ 20 ਮਹੀਨੇ 'ਚ ਇੰਨੀਆਂ ਸਰਜਰੀਆਂ ਕਰਨੀਆਂ ਨੇ ਫਿਰ ਤਾਂ ਕੋਈ ਹੋਊ ਪਰ ਇਹ ਨਹੀਂ ਹੋਣਾ ਤੁਸੀਂ ਦੇਖ ਲਿਓ ਇੱਥੇ ਜਦੋਂ ਗੱਲਾਂ ਸਾਰੀਆਂ ਸਾਹਮਣੇ ਆਉਣੀਆਂ ਨੇ ਘੰਟੇ ਇਹਨਾਂ ਨੇ ਕਰ ਦੇਣੇ ਆ ਕਿ ਇੰਨੇ ਘੰਟੇ 'ਚ ਪਬਲਿਕ ਸਿਸਟਮ 'ਚ ਕੰਮ ਕਰੂਗਾ ਹੁਣ ਉਹੀ ਡਾਕਟਰ ਨੇ ਜੇ ਅਲਬਰਟਾ ਦੇ ਵਿੱਚ 100 ਡਾਕਟਰ ਆ ਜਿਹੜਾ ਸਰਜਰੀਆਂ ਕਰਦਾ ਹੈ ਸਾਰੇ ਅਲਬਰਟਾ ਦੇ ਵਿੱਚ ਤਾਂ ਉਸੇ ਉਹਨਾਂ ਡਾਕਟਰਾਂ 'ਚੋਂ ਵਿੱਚੋਂ 50 ਨੇ ਪ੍ਰਾਈਵੇਟ ਸਰਜਰੀਆਂ ਕਰਨੀਆਂ ਨੇ ਉਹ ਪਬਲਿਕ ਹਸਪੀਟਲ ਜਾ ਕੇ ਸਰਜਰੀਆਂ ਕਿਉਂ ਕਰਨਗੇ ਸੋ ਇਹਦਾ ਮਤਲਬ ਹੈ ਜਿਹੜਾ ਬੰਦਾ ਪੈਸੇ ਨਹੀਂ ਦੇ ਸਕਦਾ ਉਹਦੇ ਲਈ ਵੇਟਿੰਗ ਟਾਈਮ ਵਧੂਗਾ ਕਿਉਂਕਿ ਪਬਲਿਕ ਹਸਪੀਟਲ 'ਚ ਸਰਜਰੀਆਂ ਘੱਟ ਜਾਣੀਆਂ ਨੇ ਪ੍ਰਾਈਵੇਟ 'ਚ ਵੱਧ ਜਾਣੀਆਂ ਨੇ ਡਾਕਟਰ ਆਬਵੀਅਸਲੀ ਬੰਦਾ ਲਾਲਚ ਕਰਦਾ ਸੋ ਇਹ ਕਿਉਂਕਿ ਮੈਜੋਰਿਟੀ ਹੈ ਸਰਕਾਰ ਉਹਨਾਂ ਨੇ ਕਰ ਦੇਣਾ ਬਹੁਤ ਦੇਰ ਤੋਂ ਗੁਰਖ ਧੰਦਾ ਆਪਾਂ ਮੇਰੇ ਖਿਆਲ 22 ਸਾਲ ਤਾਂ ਮੈਨੂੰ ਹੀ ਗੱਲਾਂ ਕਰਦੇ ਨੂੰ ਹੋ ਗਿਆ ਕਿ ਜਿਹੜੀ ਸਰਕਾਰ ਆਉਂਦੀ ਹੈ ਜਦੋਂ ਅਲਬਰਟਾ ਹੈਲਥ ਸਰਵਿਸ ਦੇ ਵਿੱਚ ਰੌਲਾ ਪੈਂਦਾ ਵੇਟਿੰਗ ਟਾਈਮ ਦਾ ਜਾਂ ਐਮਰਜੈਂਸੀਜ਼ ਦਾ ਐਮਰਜੈਂਸੀ ਵੇਟਿੰਗ ਟਾਈਮ ਦਾ ਤਾਂ ਪਹਿਲਾਂ ਉਹਨਾਂ ਦਾ ਸ਼ਿਕਾਰ ਹੁੰਦਾ ਜੀ ਆ ਕੇ ਬੋਰਡ ਬਦਲ ਦਿਓ CEO ਬਦਲ ਦਿਓ ਅਤੇ ਮੈਨੇਜਮੈਂਟ ਦੇ ਵਿੱਚੋਂ ਕੁਛ ਬੰਦੇ ਇੱਧਰ ਕਰ ਦਿਓ ਕੁਛ ਉੱਧਰ ਕਰ ਦਿਓ ਅਤੇ ਹੁਣ ਆਬਵੀਅਸਲੀ ਹੈ ਜਿਹੜੇ CEO ਹੁੰਦੇ ਆ ਉਹਨਾਂ ਨਾਲ ਕੋਂਟਰੈਕਟ ਅੰਡਰ ਕੋਂਟਰੈਕਟ ਹੁੰਦੇ ਫਿਰ ਉਹਨਾਂ ਨੂੰ ਪੈਕੇਜ ਦਿੱਤੇ ਜਾਂਦੇ ਸੈਵਰੈਂਸ ਪੈਕੇਜ ਫਿਰ ਨਵੇਂ ਲਿਆਂਦੇ ਜਾਂਦੇ ਆ ਲੋਕਾਂ ਨੂੰ ਇਹ ਭੁਲੇਖਾ ਪਾਉਣ ਲਈ ਵੀ ਨਵਾਂ ਸ਼ਾਇਦ ਹੁਣ ਵਧੀਆ ਕਰੂਗਾ ਪ੍ਰੋਬਲਮ ਜਿਹੜੀ ਹੈਗੀ ਆ ਉਹ ਹੈ ਕਿ ਸਾਡੇ ਕੋਲ ਡਾਕਟਰਸ ਐਂਡ ਨਰਸਿਸ ਦੀ ਸ਼ੋਰਟੇਜ ਆ ਸਾਡੇ ਕੋਲ ਕਾਲਜਸ ਯੂਨੀਵਰਸਿਟੀਆਂ ਦੇ ਵਿੱਚ ਇੰਨੀਆਂ ਮੈਡੀਕਲ ਸੀਟਾਂ ਹੈ ਨਹੀਂ ਕਿ ਅਸੀਂ ਡਾਕਟਰ ਪੈਦਾ ਕਰ ਸਕੀਏ ਨਰਸਿਸ ਪੈਦਾ ਕਰ ਸਕੀਏ ਬਹੁਤ ਸਾਰੇ ਬੱਚੇ ਆ ਜਿਹੜੇ ਉਹ ਮੈਡੀਕਲ ਕਰਨ ਲਈ ਬਾਹਰ ਜਾਂਦੇ ਨੇ ਉਹ ਜਾਂ USA ਜਾਂਦੇ ਨੇ ਜਾਂ ਆਇਰਲੈਂਡ ਜਾਂਦੇ ਨੇ ਜਾਂ ਕਿਸੇ ਹੋਰ ਕੈਰੀਬੀਅਨ ਕੰਟਰੀ 'ਚ ਜਾਂਦੇ ਨੇ ਜਦੋਂ ਜਾਂਦੇ ਨੇ ਤਾਂ ਉਹ ਉੱਥੇ ਕਈ ਵਾਰੀ ਉੱਧਰ ਹੀ ਟਿਕ ਜਾਂਦੇ ਨੇ ਵਾਪਸ ਅਲਬਰਟਾ ਜਾਂ ਕੈਨੇਡਾ 'ਚ ਨਹੀਂ ਆਉਂਦੇ ਸੋ ਅਸਲੀ ਸਮੱਸਿਆ ਨੂੰ ਸਮਝਣ ਦੀ ਬਜਾਏ ਜਿਹੜਾ ਹਮੇਸ਼ਾ ਜਿਹੜਾ ਬੈਂਡੇਡ ਵਾਲੇ ਕੰਮ ਕੀਤੇ ਜਾਂਦੇ ਨੇ ਸੋ NDP ਹੁਣ ਕਹਿੰਦੀ ਹੈ ਕਿ ਦਿਸ ਇਜ਼ ਅਨਅਕਸੈਪਟੇਬਲ ਹੁਣ ਇਹਦੇ ਵਿੱਚ ਇਹ ਵੀ ਹੈ ਕਿ ਕੀ ਇਹ ਕੈਨੇਡਾ ਹੈਲਥ ਐਕਟ ਦੇ ਲਈ ਅਕਸੈਪਟੇਬਲ ਹੈ ਪਰ ਇਹਦੇ 'ਤੇ ਪ੍ਰਾਈਮ ਮਿਨਿਸਟਰ ਕਾਰਨੀ ਅਤੇ ਹੈਲਥ ਮਿਨਿਸਟਰ ਜਿਹੜੇ ਫੈਡਰਲ ਹੈਲਥ ਮਿਨਿਸਟਰ ਹੈ ਉਹ ਵੀ ਚੁੱਪ ਨੇ ਹਾਲੇ ਉਹਨਾਂ ਦਾ ਕੋਈ ਇਹਦੇ ਬਾਰੇ ਕੋਈ ਜਿਹੜਾ ਕੋਈ ਸਟੇਟਮੈਂਟ ਨਹੀਂ ਆਈ ਸੋ ਦੇਖਦੇ ਹਾਂ ਕੀ ਹੁੰਦਾ ਪਰ ਇਹਦੇ ਨਾਲ ਹੋਰ ਮੈਸ ਕ੍ਰੀਏਟ ਹੋਊਗੀ ਹਾਂ ਜਿਹਦੇ ਕੋਲ 4 ਪੈਸੇ ਹੈਗੇ ਆ ਉਹ ਕਰਵਾ ਲਊਗਾ ਜਾਂ ਫਿਰ ਕੋਈ ਬੰਦਾ ਔਖਾ ਸੌਖਾ ਆਪਦੇ ਘਰ ਦੀ ਲਾਈਨ ਆਫ ਕ੍ਰੈਡਿਟ 'ਤੇ ਜਿਹਨੂੰ ਜ਼ਰੂਰਤ ਹੋਊਗੀ ਉਹ ਫਿਰ ਔਖਾ ਸੌਖਾ ਹੋ ਕੇ ਕਰਵਾਊਗਾ ਮਜੋਰਿਟੀ ਲੋਕ ਆਪਾਂ ਦੇਖਦੇ ਹਾਂ ਕਿ ਕਈ ਵਾਰੀ ਦੂਸਰੇ ਕੰਟਰੀਆਂ ਜਾਂਦੇ ਆ ਇੰਡੀਆ ਜਾਂਦੇ ਆ ਸਰਜਰੀਆਂ ਕਰਾਉਣ ਇਸੇ ਕਰਕੇ ਕਿਉਂਕਿ ਇੱਥੇ ਟਾਈਮ ਨਹੀਂ ਮਿਲਦਾ ਬਹੁਤ ਲੌਂਗ ਵੇਟ ਹੈ ਸੋ ਇਹਦੇ ਬਾਰੇ ਤੁਸੀਂ ਕੋਈ ਆਪਣਾ ਕਮੈਂਟ ਦੇਣਾ ਚਾਹੁੰਦੇ ਹੋ ਤਾਂ ਜ਼ਰੂਰ ਦੇ ਸਕਦੇ ਹੋ 4737179947 ਸਟੂਡੀਓ ਦਾ ਨੰਬਰ ਹੈ ਅਤੇ ਗੀਤ ਹੋਰ ਸੁਣਦੇ ਹੋ ਤਾਂ ਬਸ ਵਾਪਸ ਆਉਂਦੇ ਹਾਂ

ਪੰਜਾਬ ਦੇ ਮੁੱਖ ਮੰਤਰੀ ਮਹਾਰਾਜਾ ਸਰਤਾਜ ਭਗਵੰਤ ਮਾਨ ਜੀ ਅੱਜ ਕੱਲ ਚਰਚਾ ਦੇ ਵਿੱਚ ਹੈ ਉਹਨਾਂ ਦੀ ਇੱਕ ਵੀਡੀਓ ਨੂੰ ਲੈ ਕੇ ਇਹਦੇ ਵਿੱਚ ਜਥੇਦਾਰ ਅਕਾਲ ਤਖਤ ਸਾਹਿਬ ਵੀ ਇਨਵੋਲਵ ਨੇ ਉਹਨਾਂ ਨੇ ਆਪਾਂ ਖਬਰਾਂ ਸੁਣ ਲਈਆਂ ਕਿ ਪੰਜਾਬ ਦੇ ਸਾਰੇ ਜਿਹੜੇ ਸਿੱਖ ਐਮ ਐਲ ਏਜ ਨੇ ਉਹਨਾਂ ਨੂੰ ਅਕਾਲ ਤਖ਼ਤ ਸਾਹਿਬ 'ਤੇ ਸੱਦਿਆ ਮੁੱਖ ਮੰਤਰੀ ਨੂੰ ਨਹੀਂ ਸੱਦਿਆ ਹੁਣ ਉਹ ਵੀਡੀਓ ਇਹ ਤਾਂ ਜੋ ਲੈਬ ਦੇ ਵਿੱਚ ਹੋ ਗਿਆ ਚੈੱਕ ਕੇ ਵੀਡੀਓ ਉਹ ਫੇਕ ਨਹੀਂ ਹੈਗੀ ਬਣਾਈ ਗਈ ਹੋਈ ਨਹੀਂ ਏ ਆਈ ਨਹੀਂ ਹੈਗੀ ਉਹ ਰੀਅਲ ਹੈ ਪਰ ਹੁਣ ਰੌਲਾ ਇਹਦੇ 'ਤੇ ਇਹ ਪੈ ਰਿਹਾ ਕਿ ਜਿਹੜਾ ਬੰਦਾ ਹੈ ਉਹ ਭਗਵੰਤ ਮਾਨ ਹੈ ਜਾਂ ਹੋਰ ਹੈ ਸ਼ਕਲ ਰਲਦੀ ਮਿਲਦੀ ਹੈ ਇਹਦੇ 'ਤੇ ਇੱਕ ਵੈਨਕੂਵਰ ਤੋਂ ਸਮਰਾ ਹੈ ਕੋਈ ਜਿਹੜਾ ਪੁਰਾਣਾ ਮਿੱਤਰ ਭਗਵੰਤ ਮਾਨ ਦਾ ਉਹ ਬਹੁਤ ਬੋਲਦਾ ਹੈ ਮੇਰੇ ਕੋਲ ਬਹੁਤ ਮਟੀਰੀਅਲ ਹੈ ਕਿਉਂਕਿ ਭਗਵੰਤ ਮਾਨ ਕਮੇਡੀਅਨ ਸੀ ਇੱਧਰ ਆਉਂਦਾ ਰਿਹਾ ਤੁਹਾਨੂੰ ਪਤਾ ਜਿਹੜੇ ਸਾਰੇ ਹੀ ਸਿੰਗਰ ਹੈ ਐਕਟਰ ਹੈ ਕਮੇਡੀਅਨ ਹੈ ਇੱਧਰ ਆਉਂਦੇ ਹੈ ਅਤੇ ਜਦੋਂ ਆਉਂਦੇ ਹੈ ਤਾਂ ਇੱਧਰ ਬਹੁਤ ਕੁਛ ਕਰਦੇ ਵੀ ਹੈ ਇਹ ਕੋਈ ਲੁਕੀ ਛੁਪੀ ਗੱਲ ਨਹੀਂ ਹੈਗੀ ਸਾਰੇ ਨਹੀਂ ਜਿਹਨਾਂ 'ਚੋਂ ਕੁਛ ਹੈਗੇ ਹੈ ਬਹੁਤ ਕੁਛ ਇੱਧਰ ਹੁੰਦਾ ਕੰਜਰ ਘਾਟ ਸੋ ਜਿੱਥੋਂ ਤੱਕ ਮਹਾਰਾਜਾ ਸਰਤਾਜ ਦੀ ਗੱਲ ਹੈ ਬੰਦਾ ਆਪਾਂ ਨੂੰ ਪਤਾ ਹੈ ਕਿ ਕੌਮੇਡੀ ਆਪਾਂ ਸੁਣੀ ਹੈ ਪੰਜਾਬ ਦੇ ਹਰ ਉਸ ਮਸਲਿਆਂ ਦੇ ਉੱਤੇ ਪੋਲੀਟਿਕਸ ਦੇ ਉੱਤੇ ਬਖੂਬੀ ਉਹਨੇ ਉਹ ਗੱਲਾਂ ਬਾਤਾਂ ਕੀਤੀਆਂ ਨੇ ਜਿਹੜੀਆਂ ਕਰਨੀਆਂ ਚਾਹੀਦੀਆਂ ਨੇ ਬਹੁਤ ਸ਼ਾਤਰ ਦਿਮਾਗ ਹੈ ਬਹੁਤ ਜ਼ਿਆਦਾ ਪੰਜਾਬੀ ਕਹਿੰਦੇ ਨੇ ਚਾਲੂ ਆਈਟਮ ਪੂਰੀ ਚਾਲੂ ਆਈਟਮ ਹੈ ਕਿਉਂਕਿ ਸਾਰੇ ਦੁਨੀਆਂ 'ਚ ਘੁੰਮ ਗਏ ਬਾਹਰਲੀਆਂ ਗੱਲਾਂ ਬਾਤਾਂ ਵੀ ਪਤਾ ਉੱਥੋਂ ਦੇ ਐਂ ਵੀ ਪਤਾ ਅਤੇ ਫਿਰ ਉਹ ਪਤਾ ਹੋਣ ਦੇ ਬਾਵਜੂਦ ਗੱਲਾਂ 'ਚ ਕਿਸੇ ਨੂੰ ਬਾਰੇ ਨਹੀਂ ਆਉਣ ਦਿੰਦਾ ਤਾਂ ਰੱਬ ਨੂੰ ਵੀ ਬਾਰੇ ਨਹੀਂ ਆਉਣ ਦਿੰਦਾ ਤੁਸੀਂ ਸੁਣਿਆ ਕਿਸੇ ਵੀ ਮੀਡੀਆ

ਬੋਰਡਰ ਨਾਲ ਗੱਲਾਂ ਬਾਤਾਂ ਕਰਦਾ ਹੈ ਤਾਂ ਗੱਲਾਂ ਬਾਤਾਂ 'ਚ ਕਿਸੇ ਨੂੰ ਬਾਹਰ ਹੀ ਨਹੀਂ ਆਉਣ ਦਿੰਦਾ। ਔਰ ਇਹ ਵੀ ਸੱਚ ਹੈ ਕਿ ਦਾਰੂ ਦਾ ਰੱਜ ਕੇ ਸ਼ੌਕੀਨ ਸੀਗਾ ਔਰ ਦਾਰੂ ਪੀਤੀ 'ਚ ਕਈ ਵਾਰੀ ਬੰਦਾ ਕੁਛ ਵੀ ਕਰ ਸਕਦਾ ਹੁੰਦਾ। ਹੁਣ ਇਹਦੇ 'ਤੇ ਵੱਖਰੀਆਂ ਵੱਖਰੀਆਂ ਰਿਪੋਰਟਾਂ ਆ ਰਹੀਆਂ। ਇੱਕ ਬੰਦਾ ਸ਼ਾਇਦ ਆਪਣੇ ਕੈਲਗਰੀ 'ਚ ਵੀ ਰਹਿ ਕੇ ਗਿਆ, ਉਹ ਗੱਲਾਂ ਬਾਤਾਂ ਮੈਂ ਸੋਸ਼ਲ ਮੀਡੀਆ 'ਤੇ ਪਾਉਂਦੇ, ਉਹ ਕਹਿੰਦੇ ਮੈਂ ਬਹੁਤ ਸਾਰੇ ਹੋਟਲਾਂ 'ਚ ਫਰੰਟ 'ਤੇ ਕੰਮ ਕੀਤਾ, ਰਿਹਾ ਵੀ ਹੈ। ਕਿਸੇ ਵੀ ਹੋਟਲ ਦੇ ਵਿੱਚ ਜਿਹੜੀ ਉਹ ਵੀਡੀਓ ਦਿਖਾਈ ਜਾ ਰਹੀ ਵੀ ਉੱਥੇ ਗੁਰੂ ਸਾਹਿਬ ਦੀ ਕੋਈ ਫੋਟੋ ਲੱਗੀ ਹੋਈ ਸੀ, ਵੀ ਕਿਸੇ ਹੋਟਲ 'ਚ ਫੋਟੋ ਤਾਂ ਹੁੰਦੀ ਨਹੀਂ, ਇਹ ਕਿਵੇਂ ਹੋ ਸਕਦਾ। ਦੂਸਰੇ ਪਾਸੇ ਇੱਕ ਹੋਰ ਭਾਈ ਸਾਹਿਬ ਨੇ ਪਿਛਲੇ ਦਿਨੀ ਹਰਦੀਪ ਸਿੰਘ ਕਿੰਗਰਾ, ਉਹਨਾਂ ਦੀ ਮੈਂ ਇੰਟਰਵਿਊ BC ਦੇ ਇੱਕ ਰੇਡੀਓ ਪ੍ਰੋਗਰਾਮ 'ਚ ਸੁਣ ਰਿਹਾ ਸੀ। ਉਹ ਸ਼ਰੇਆਮ ਰੇਡੀਓ 'ਤੇ ਕਹਿ ਰਿਹਾ ਕਿ ਮੈਨੂੰ ਅੱਜ ਤੋਂ 6 ਸਾਲ ਪਹਿਲਾਂ US ਤੋਂ ਇੱਕ ਸਾਬਕਾ ਮੁੱਖ ਮੰਤਰੀ ਪੰਜਾਬ ਦੇ ਭਾਣਜੇ ਦਾ ਫੋਨ ਆਇਆ ਕਿ ਇੱਦਾਂ ਮੇਰੇ ਕੋਲ ਇੱਕ ਵੀਡੀਓ ਹੈ, ਔਰ ਮੈਨੂੰ ਉਹਨੇ ਵੀਡੀਓ ਭੇਜੀ ਵੀ, ਉਹਨੇ ਰੇਡੀਓ 'ਤੇ ਬਕਾਇਦਾ ਔਨ ਏਅਰ ਕਿਹਾ। ਅਤੇ ਕਹਿੰਦਾ ਉਹ ਰੇਡੀਓ ਉਹ ਵੀਡੀਓ ਪੰਜਾਬ ਦੇ ਇੱਕ ਕਾਂਗਰਸ ਦੇ MP ਕੋਲ, ਉਹਨੂੰ ਵੀ ਪਤਾ। ਅਤੇ ਉਹ ਅੱਜ ਕੱਲ੍ਹ MP, ਕਿਉਂਕਿ ਉਹ MP ਜਿਹੜੇ ਦੀ ਗੱਲ ਕਰ ਰਿਹਾ ਸੀ ਉਹ ਅਤੇ ਭਗਵੰਤ ਮਾਨ ਜੁੰਡੀ ਦੇ ਯਾਰ ਹੈ। ਅਤੇ ਉਹ ਕਹਿੰਦੇ ਜੀ ਅੱਜ ਕੱਲ੍ਹ ਭਾਵੇਂ ਕਾਂਗਰਸ 'ਚ ਨਹੀਂ, ਉਹ ਕਿਹਦੀ ਗੱਲ ਕਰ ਰਿਹਾ ਸੀ ਤੁਸੀਂ ਸਮਝ ਗਏ ਹੋ, ਅਤੇ BJP 'ਚ ਚਲਾ ਗਿਆ। ਤੂੰ ਕਹਿੰਦੇ ਵੀ ਮੈਂ ਇਹ ਗੱਲ ਬਾਜਵਾ ਸਾਹਿਬ ਨੂੰ ਵੀ ਕੀਤੀ ਕਿ ਤੁਸੀਂ ਉਹ ਉਦੋਂ 4 ਸਾਲ ਪਹਿਲਾਂ ਵੀ ਤੁਸੀਂ ਉਹ ਵੀਡੀਓ ਉਹ ਤੋਂ ਲਓ, ਤੂੰ ਉਦੋਂ ਕਾਂਗਰਸ 'ਚ ਸੀ। ਕਹਿੰਦੇ ਬਾਜਵਾ ਸਾਹਿਬ ਨੇ ਕਿਹਾ ਵੀ ਹੁਣ ਉਹ ਵੀਡੀਓ ਆਪਾਂ ਨੂੰ ਦੇਣੀ ਨਹੀਂ। ਕਹਿੰਦੇ ਉਦੋਂ ਬਾਅਦ ਫਿਰ ਇੱਕ ਕੋਟਕਪੂਰੇ ਦੇ ਡਾਕਟਰ ਹੈ ਜਿਨ੍ਹਾਂ ਨਾਲ ਮੇਰੀ ਗੱਲ ਬਸ ਸੀ, ਉਹ ਕਹਿੰਦੇ ਵੀ ਉਹਨਾਂ ਦਾ ਮੈਨੂੰ ਫੋਨ ਆਇਆ, ਕਹਿੰਦੇ ਯਾਰ ਤੂੰ ਹਰਦੀਪ ਜਿਹੜੀ ਗੱਲਾਂ ਕਰਦਾ ਸੀ ਵੀਡੀਓ 'ਤੇ ਉਹ ਤਾਂ ਵੀਡੀਓ ਹੁਣ ਵਾਇਰਲ ਹੋ ਗਈ। ਸੋ ਇਹ ਚਰਚਾ ਉਸ ਵੀਡੀਓ 'ਤੇ ਚੱਲ ਰਹੀ ਹੈ ਵੀ ਉਹ ਸੱਚੀ ਹੈ ਝੂਠੀ ਹੈ। ਵੀਡੀਓ ਤਾਂ ਮਤਲਬ AI ਨਾਲ ਨਹੀਂ, ਪਰ ਉਹ ਬੰਦਾ ਉਹ ਹੈ ਕਿ ਨਹੀਂ ਹੈ ਵੀ ਉਹ ਸ਼ਰਾਬ ਦੇ ਛਿੱਟੇ ਮਾਰਦਾ ਗੁਰੂ ਸਾਹਿਬ ਦੀ ਫੋਟੋ ਦੇ ਉੱਤੇ। ਅਤੇ ਨਾਲ ਜਿਹੜੇ ਹਰਦੀਪ ਸਿੰਘ ਕਿੰਗਰਾ ਹੈ ਉਹਨੇ ਇਹ ਵੀ ਦੱਸਿਆ, ਉਹ ਕਹਿੰਦੇ ਵੀ ਉਸ ਵੀਡੀਓ ਜਿਹੜੀ ਉਹ ਗੱਲ ਕਰਦੇ ਸੀਗੇ ਉਹਦੇ ਵਿੱਚ ਉਹਨੇ ਆਪਣੀ ਜਿਹੜੀ ਅਰਦਾਸ ਹੈ ਸਿੱਖਾਂ ਦੀ ਉਹਦੇ 'ਤੇ ਵੀ ਪੈਰੋਡੀ ਕੀਤੀ ਹੈ। ਉਸ ਵੀਡੀਓ ਦੇ ਵਿੱਚ ਉਹਦੇ ਮੂਹਰੇ ਬਲੈਕ ਲੇਬਲ ਸਕੋਚ ਦੀ ਬੋਤਲ ਪਈ ਹੈ ਔਰ ਉਹ ਬੋਤਲ ਰੱਖ ਕੇ ਮੂਹਰੇ ਅਰਦਾਸ ਦੀ ਪੈਰੋਡੀ ਕਰ ਰਿਹਾ, ਜਿਵੇਂ ਆਪਾਂ ਅਰਦਾਸ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਤੂੰ ਸਾਨੂੰ ਤੰਦਰੁਸਤੀ ਦੇਈਂ, ਆਹ ਦੇਈਂ, ਉਹ ਦੇਈਂ। ਅਤੇ ਉਹ ਇਹ ਕਹਿ ਰਿਹਾ ਕਿ ਸੱਚੇ ਪਾਤਸ਼ਾਹ ਤੂੰ ਬਲੈਕ ਲੇਬਲ ਦੇਈਂ ਅਤੇ ਤੂੰ ਸਕੋਚ ਦੇਈਂ ਅਤੇ ਫਲਾਣੇ ਨੂੰ ਆਹ ਦੇਈਂ ਅਤੇ ਫਲਾਣੇ ਨੂੰ ਉਹ ਦੇਈਂ, ਇਹ ਕੁਛ ਕਰ ਰਿਹਾ। ਔਰ ਇਹ ਪੋਸੀਬਿਲਟੀ ਹੈ, ਇਹ ਮੰਨਿਆ ਜਾ ਸਕਦਾ ਉਹਦੇ ਮਹਾਰਾਜਾ ਸਤੌਜ ਬਾਰੇ, ਪਰ ਹੁਣ ਰੱਬ ਜਾਣਦਾ ਕਿ ਸੱਚ ਕੀ ਹੈ ਝੂਠ ਕੀ ਹੈ। ਪਰ ਮਸਲਾ ਇੱਥੇ ਇਹ ਹੈ ਕਿ ਪੰਜਾਬ ਦੇ ਮੁੱਦਿਆਂ ਦੀ ਗੱਲ ਕੋਈ ਨਹੀਂ ਕਰ ਰਿਹਾ। ਹੁਣ ਇਹੀ ਇੱਕ ਦੂਜੇ 'ਤੇ ਚੱਕਰ ਚੱਲ ਰਿਹਾ ਵੀ ਇਹਨੇ ਉਹ ਕਹਿਤਾ ਅਤੇ ਉਹਨੇ ਐਂ ਕਹਿਤਾ। ਕੋਈ ਵੀ ਜੋ ਪੰਜਾਬ ਦੇ ਇਸ ਵਕਤ ਮਸਲੇ ਉਹਦੇ 'ਤੇ ਕੋਈ ਗੱਲ ਨਹੀਂ ਕਰਦਾ। ਅਕਾਲੀ ਕਾਂਗਰਸ ਦਾ ਜ਼ੋਰ ਲੱਗਿਆ ਹੈ ਵੀ ਇਹ ਸੱਚੀ ਹੈ ਥਰੂ ਅਕਾਲ ਤਖ਼ਤ ਸਾਹਿਬ, ਉਹਨਾਂ ਦਾ ਜ਼ੋਰ ਲੱਗਿਆ ਹੋਇਆ, IT ਸੈੱਲ ਸਾਰਿਆਂ ਦੇ ਬਣਾਏ ਹੋਏ ਆ ਵੀ ਇਹ ਜਾਣ ਕੇ ਬਦਨਾਮ ਕੀਤਾ ਜਾ ਰਿਹਾ। ਸੋ ਇਹ ਜਿਹੜਾ ਇਸ ਵਕਤ ਰਾਜਨੀਤਿਕ ਪੱਧਰ ਹੈ, ਵੈਸੇ ਤਾਂ ਦੁਨੀਆਂ ਭਰ 'ਚ ਹੀ ਇਹ ਹਾਲ ਹੈ, ਪਰ ਬਹੁਤ ਗਿਰ ਚੁੱਕਾ ਹੈ। ਇਹਦੇ 'ਤੇ ਹਲੇ ਆਪਾਂ ਅਕਾਲੀ ਵਫਦ ਦੀ ਗੱਲ ਕਰਨੀ ਹੈ ਕਿਤੇ ਫਿਰ ਅੱਗੇ ਜਾ ਕੇ ਕਰਾਂਗੇ, ਪਰ ਫਿਲਹਾਲ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਭਜਨਠ ਤਾਂ ਕਾਫੀ ਕਰ ਰਹੇ ਹੈ, ਕਈ ਪਾਸੇ ਕਈ ਲੋਕ ਇਸ ਦੀ ਸ਼ਲਾਘਾ ਵੀ ਕਰ ਰਹੇ ਹੈ ਅਤੇ ਕਈ ਲੋਕ ਇਸ ਚੀਜ਼ ਨੂੰ ਕ੍ਰਿਟੀਸਾਈਜ਼ ਵੀ ਕਰ ਰਹੇ ਹੈ। ਅੰਟੈਰੀਓ ਅਤੇ BC ਦੇ ਵਿੱਚ ਆਪਾਂ ਨੂੰ ਪਤਾ ਹੈ ਕਿ ਪਿਛਲੇ ਸਾਲ 2 ਸਾਲਾਂ 3 ਸਾਲਾਂ ਤੋਂ ਰੀਅਲ ਸਟੇਟ ਮਾਰਕੀਟ ਬਹੁਤ ਡਾਊਨ ਹੈ। ਉਹਦੇ ਵਿੱਚ ਜਿਹੜੇ

ਕਰਕੇ ਵੱਡੇ ਵੱਡੇ ਡਿਵੈਲਪਰ ਸੀਗੇ ਉਹਨਾਂ ਦੇ ਵੱਡੇ ਵੱਡੇ ਕਾਂਡੋ ਪ੍ਰੋਜੈਕਟ ਸੀਗੇ ਜਿਹੜੇ ਉਹ ਫਸ ਗਏ ਆ ਉਹ ਪਏ ਆ ਅੰਟੈਰੀਓ 'ਚ ਵੀ ਪਏ ਆ 30,000 ਦੇ ਕਰੀਬ ਦੱਸਦੇ ਸੀ ਵੀ ਕਾਂਡੋ ਯੂਨਿਟਾਂ ਖਾਲੀ ਪਈਆਂ ਨੇ ਬੀਸੀ ਵਿੱਚ ਵੀ ਸਿਮਿਲਰ ਹੈ ਬਹੁਤ ਬਹੁਤ ਵੱਡੇ ਵੱਡੇ ਡਿਵੈਲਪਰ ਆ ਜਿਹੜੇ ਉਹਨਾਂ ਦੀਆਂ ਕਾਂਡੋ ਪ੍ਰੋਜੈਕਟ ਜਿਹੜੇ ਉਹ ਪਏ ਆ ਵਿਕ ਨਹੀਂ ਰਹੇ ਹੁਣ ਪਿਛਲੇ ਦਿਨੀ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ $3.2 billion ਦੀ ਅਨਾਊਂਸਮੈਂਟ ਕੀਤੀ ਹੈ ਬੀਸੀ ਦੇ ਵਿੱਚ ਕਾਂਡੋ ਡਿਵੈਲਪਰਸ ਜਿਹੜੇ ਕਾਂਡੋਜ਼ ਨਹੀਂ ਵੇਚ ਸਕੇ ਉਹਨਾਂ ਨੂੰ ਲੈਣ ਦੀ $3.2 billion ਖਰਚੇ ਜਾਣਗੇ ਪ੍ਰੀਮੀਅਰ ਡੇਵਿਡ ਈਬੀ ਦੇ ਨਾਲ ਉਹਨਾਂ ਨੇ ਇਹ ਅਨਾਊਂਸਮੈਂਟ ਕੀਤੀ ਹੈ ਕਿ ਉਹ ਕਾਂਡੋ ਜਿਹੜੇ ਹੈਗੇ ਆ ਉਹ ਅਸੀਂ ਖਰੀਦਾਂਗੇ ਹੁਣ ਗੱਲ ਇਹ ਹੈ ਕਿ ਉਹ ਦੇਖਣਾ ਹੋਊਗਾ ਕਿ ਡਿਵੈਲਪਰ ਕੌਣ ਹੈ ਤੇ ਕਿਹੜੀ ਪ੍ਰਾਈਸ ਤੇ ਸਰਕਾਰ ਖਰੀਦਦੀ ਹੈ ਤੇ ਖਰੀਦ ਕੇ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਕੀ ਕਰੂਗੇ ਉਹ ਕਹਿ ਰਹੇ ਜੀ ਅਸੀਂ ਇਹਨਾਂ ਨੂੰ ਅਫੋਰਡੇਬਲ ਹਾਊਸ ਬਣਾਵਾਂਗੇ ਹੁਣ ਬੀਸੀ ਦੇ ਵਿੱਚ ਕਾਂਡੋ ਪ੍ਰੋਜੈਕਟ ਕਈ ਮੋਡਰੇਟ ਵੀ ਹੈਗੇ ਜਿਹੜੇ ਆਮ ਕਾਂਡੋ ਨੇ ਤੇ ਕਈ ਲਗਜ਼ਰੀ ਕਾਂਡੋਜ਼ ਵੀ ਹੈਗੇ ਆ ਹੁਣ ਲਗਜ਼ਰੀ ਕਾਂਡੋਜ਼ ਨੂੰ ਤਾਂ ਤੁਸੀਂ ਹਾਈ ਪ੍ਰਾਈਸ ਤੇ ਖਰੀਦ ਕੇ ਅਫੋਰਡੇਬਲ ਹਾਊਸ ਨਹੀਂ ਬਣਾ ਸਕਦੇ ਕਿਉਂਕਿ ਤਾਂ ਵੇਸਟੇਜ ਆਫ ਮਨੀ ਹੋਊਗੀ ਟੈਕਸਪੇਅਰਸ ਦੀ ਪਰ ਹੁਣ ਦੂਸਰੇ ਪਾਸੇ ਜਿਹੜੇ ਚਲੋ ਰੈਗੂਲਰ ਕਾਂਡੋਜ਼ ਵੀ ਹੈਗੇ ਆ ਉਹ ਖਰੀਦ ਕੇ ਜੇ ਤੁਸੀਂ ਅਫੋਰਡੇਬਲ ਹਾਊਸਿੰਗ ਵਾਲੇ ਪਾਸੇ ਲੈ ਕੇ ਜਾਂਦੇ ਆ ਤਾਂ ਹੁਣ ਉਹ ਅਫੋਰਡੇਬਲ ਹਾਊਸਿੰਗ ਲਈ ਕੌਣ ਕੁਆਲੀਫਾਈ ਕਰਦਾ ਕਿਉਂਕਿ ਸਿਸਟਮ ਬਹੁਤ ਮਿਸਯੂਜ ਹੋ ਰਿਹਾ ਰੱਜ ਕੇ ਜਦੋਂ ਵੀ ਕਿਤੇ ਬੈਠਦੇ ਹਾਂ ਤਾਂ ਗੱਲਾਂ ਅਕਸਰ ਇਹੀ ਚੱਲਦੀਆਂ ਨੇ ਕਿ ਜਿਹੜੇ ਪ੍ਰਾਹੁਣੇ ਸੱਦੇ ਹੋਏ ਆ ਉਹ ਐਸ਼ ਕਰ ਰਹੇ ਆ ਅਤੇ ਆਮ ਲੋਕ ਪਿਸ ਰਹੇ ਆ ਸਟਰਗਲ 'ਚੋਂ ਲੰਘ ਰਹੇ ਆ ਹੁਣ ਜੇ ਅਫੋਰਡੇਬਲ ਹਾਊਸਿੰਗ ਦੇ ਵਿੱਚ ਕੋਈ ਕ੍ਰਾਈਟੇਰੀਆ ਲੋ ਇਨਕਮ ਦਾ ਰੱਖਿਆ ਜਾਂਦਾ ਤਾਂ ਜਿਹਨਾਂ ਲੋਕਾਂ ਨੇ ਨੂੰ ਸਰਕਾਰੀ ਮਦਦ ਮਿਲਦੀ ਹੈ ਕੰਮ ਹੀ ਨਹੀਂ ਕਰਨਾ ਉਹ ਤਾਂ ਫਿਰ ਉਹ ਅਫੋਰਡੇਬਲ ਹਾਊਸਿੰਗ 'ਚ ਆ ਹੀ ਜਾਣਗੇ ਇੱਥੇ ਵੀ ਆਪਾਂ ਸਾਲਾਂ ਤੋਂ ਦੇਖਦੇ ਆ ਰਹੇ ਹਾਂ ਕੁਛ ਲੋਕ ਹੈ ਜਿਹੜੇ ਸਬਸਿਡਾਈਜ ਹਾਊਸਾਂ 'ਚ ਹੀ ਰਹਿੰਦੇ ਨੇ ਕਿਉਂਕਿ ਕੰਮ ਇਹੋ ਜਿਹੇ ਕਰਦੇ ਜਿੱਥੋਂ ਕੰਮ ਕੈਸ਼ ਦਾ ਇਨਕਮ ਸ਼ੋ ਹੀ ਨਹੀਂ ਕਰਨੀ ਹਾਲਾਂਕਿ ਕਿਉਂਕਿ ਇਹ ਆਦਤਾਂ ਵਧੀਆ ਤਾਂ ਹੁੰਦੀਆਂ ਨਹੀਂ ਕਿਉਂਕਿ ਤੁਸੀਂ ਆਪਣੇ ਬੱਚਿਆਂ ਨੂੰ ਕੀ ਸਿਖਾ ਰਹੇ ਹੋ ਖਰਾਤ ਦੀ ਜ਼ਿੰਦਗੀ ਜਿਉਣ ਲਈ ਸਿਖਾ ਰਹੇ ਹੋ ਮਿਹਨਤ ਕਰਨਾ ਨਹੀਂ ਸਿਖਾ ਰਹੇ ਜੇ ਤੁਸੀਂ ਖੁਦ ਸਬਸਿਡਾਈਜ਼ ਘਰਾਂ 'ਚ ਹੀ ਰਹਿਣਾ ਹੈ ਇਹ ਕੰਮ ਕਰਦੇ ਹੋਏ ਵੀ ਤਾਂ ਫਿਰ ਕੋਈ ਵਧੀਆ ਆਪਣੇ ਪਰਿਵਾਰ ਨੂੰ ਕੋਈ ਆਪਣੇ ਬੱਚਿਆਂ ਨੂੰ ਕੋਈ ਵਧੀਆ ਰਸਤੇ ਤਾਂ ਨਹੀਂ ਪਾ ਰਹੇ ਪਰ ਹੈ ਕੁਛ ਲੋਕ ਜਿਨ੍ਹਾਂ ਦੇ ਇਹ ਆਦਤਾਂ ਬਣ ਜਾਂਦੀਆਂ ਨੇ ਵੀ ਠੀਕ ਹੈ ਚੱਲਦਾ ਚੱਲੀ ਜਾਣ ਦਿਓ ਸੋ ਪ੍ਰਧਾਨ ਮੰਤਰੀ ਨੇ ਇਹ ਅਨਾਊਂਸਮੈਂਟ ਕੀਤੀ ਹੈ ਪਰ ਹੁਣ ਇਹ ਹੈ ਕਿ ਜੇ ਬੀਸੀ 'ਚ ਕੀਤੀ ਹੈ ਤਾਂ ਫਿਰ ਅੰਟੈਰੀਓ 'ਚ ਵੀ ਬਹੁਤ ਸਾਰੇ ਕਾਂਡੋ ਪ੍ਰੋਜੈਕਟ ਖਾਲੀ ਪਏ ਨੇ ਜਿਨ੍ਹਾਂ ਨੂੰ ਪਿਛਲੇ ਦਿਨੀ ਇੱਕ ਮੋਂਟਰੀਅਲ ਦੀ ਬਹੁਤ ਵੈਲਦੀ ਫੈਮਿਲੀ ਖਰੀਦਣ ਬਾਰੇ ਸੋਚ ਰਹੀ ਸੀਗੀ ਕਿਉਂਕਿ ਜਦੋਂ ਇੱਦਾਂ ਦਾ ਮਾਹੌਲ ਹੁੰਦਾ ਮਾਰਕੀਟ ਕਰੈਸ਼ ਕਰਦੀ ਹੈ ਤਾਂ ਆਮ ਤੌਰ 'ਤੇ ਜਿਹੜੇ ਵੈਲਦੀ ਲੋਕ ਨੇ ਪੈਸੇ ਵਾਲੇ ਲੋਕ ਨੇ ਉਹ ਜ਼ਿਆਦਾਤਰ ਇੱਦਾਂ ਦੇ ਪ੍ਰੋਜੈਕਟਾਂ ਨੂੰ ਖਰੀਦ ਲੈਂਦੇ ਨੇ ਉਹ ਫਿਰ ਉਹ ਰੈਂਟਲ ਆਪਣੇ ਜਿਹੜੇ ਪ੍ਰੋਜੈਕਟ ਬਣਾ ਦਿੰਦੇ ਨੇ ਕਿਉਂਕਿ ਵੈਸੇ ਵੀ ਕੈਨੇਡਾ 'ਚ 5 ਪਰਿਵਾਰ ਹੀ ਨੇ ਜਿਹੜੇ ਕੈਨੇਡਾ ਦੇ ਸਾਰੇ ਸਿਸਟਮ ਨੂੰ ਕੰਟਰੋਲ ਕਰ ਰਹੇ ਨੇ ਇਸੇ ਕਰਕੇ ਹੀ ਜਿਹੜੀਆਂ ਪ੍ਰਾਈਸਾਂ ਬਹੁਤੀਆਂ ਡਾਊਨ ਨਹੀਂ ਹੁੰਦੀਆਂ ਵੈਸਟਰਨ ਫੈਮਿਲੀ ਹੈ ਇੱਕ ਜਿਹੜੀ ਜਿੰਨੇ ਸ਼ੋਪਰਸ ਨੇ ਲੋਬਲਾਜ ਨੇ ਸੁਪਰ ਸਟੋਰ ਨੇ TNT ਸੁਪਰ ਮਾਰਕੀਟਾਂ ਨੇ ਜਾਂ ਨੋ ਫਰੈਲਸ ਨੇ ਉਹ ਸਾਰੀਆਂ ਵੈਸਟ ਜਿਹੜੀ ਆ ਉਹ ਵੈਸਟਰਨ ਫੈਮਿਲੀਜ਼ ਓਨ ਕਰਦੀਆਂ ਨੇ ਰੋਜਰ ਫੈਮਿਲੀ ਹੈ ਜਿਹੜੇ ਟੈਲੀਕਮਿਊਨੀਕੇਸ਼ਨ ਹੈ ਮੇਪਲ ਲੀਫ ਟੀਮਾਂ ਨੇ ਟੋਰਾਂਟੋ ਰੈਪਟਰਸ ਨੇ ਬਲੂ ਜੇਜ਼ ਨੇ ਇਹ ਸਾਰੀਆਂ ਉਹ ਓਨ ਕਰਦੇ ਨੇ ਸਿਮਿਲਰਲੀ ਇੱਕ ਮੋਂਟਰੀਅਲ ਦੀ ਫਦਾਨੀ ਫੈਮਿਲੀ ਹੈ ਜਿਹੜੀ ਬਹੁਤ ਸਾਰੀ ਰੀਅਲ ਸਟੇਟ ਓਨ ਕਰਦੀ ਹੈ ਜਿਹਦੇ ਵਿੱਚ ਲਾਰਜੈਸਟ ਇੰਡਸਟਰੀਅਲ ਵੇਅਰ ਹਾਊਸਿਸ ਨੇ 46 million ਸਕੇਅਰ ਫੀਟ ਜਿਹੜੇ ਵੇਅਰ ਹਾਊਸ ਸਪੇਸਿਸ ਨੇ ਉਹ ਫਦਾਨੀ ਫੈਮਿਲੀ ਜਿਹੜੀ ਮੋਂਟਰੀਅਲ ਦੀ ਓਨ ਕਰਦੀ ਜਿਹੜੇ ਕਿ ਸਾਰੀ ਕਲੋਜ਼ ਟੂ ਏਅਰਪੋਰਟ ਨੇ ਸੋ ਇੱਦਾਂ ਦੀਆਂ ਬਹੁਤ ਫੈਮਿਲੀਆਂ ਬੈਠੀਆਂ ਨੇ ਗਾਹਾਂ ਦੀ ਗਾਹਾਂ ਕਾਰਪੋਰੇਸ਼ਨ ਵੱਡੀਆਂ ਵੱਡੀਆਂ ਕੰਪਨੀਆਂ ਬਣੀਆਂ ਹੋਈਆਂ ਜਿਹੜੀਆਂ ਉਹ ਓਨ ਕਰਦੀਆਂ ਨੇ ਅਤੇ ਇਸੇ ਕਰਕੇ ਕੰਪੀਟੀਸ਼ਨ ਹੁੰਦਾ ਨਹੀਂ ਹੈਗਾ ਕਿਉਂਕਿ ਉਹਨਾਂ ਦੀ ਲੌਬੀ ਹੈਗਾ ਸਾਰੀਆਂ ਸਰਕਾਰਾਂ ਦੇ ਵਿੱਚ ਲੌਬੀ ਹੋਣ ਕਰਕੇ

ਕੰਪੀਟੀਸ਼ਨ ਨਹੀਂ ਹੁੰਦਾ, ਕੰਪੀਟੀਸ਼ਨ ਨਾ ਹੋਣ ਕਰਕੇ ਪ੍ਰਾਈਸਿਸ ਨਹੀਂ ਘਟਦੀਆਂ. ਸੋ ਇਹ ਧੰਦਾ ਚੱਲਦਾ, ਜਿਹੜੀਆਂ ਅਮੀਰ ਪਰਿਵਾਰ ਨੇ ਉਹ ਕੰਟਰੋਲ ਕਰਦੇ ਨੇ ਸਿਸਟਮ. ਤੇ ਇਹਦੇ ਨਾਲ ਹੀ ਆਪਾਂ ਹੁਣ ਕਮਰਸ਼ਲ ਸੁਨੇਹੇ ਲੈ ਲਈਏ, ਉਦੋਂ ਬਾਅਦ ਫਿਰ ਕੁਛ ਹੋਰ ਸੁਨੇਹੇ ਤੁਹਾਡੇ ਤੱਕ ਪਹੁੰਚਾਉਣੇ ਆ. ਸਿਟੀ ਕਾਰਪੇਟ ਫਲੋਰਿੰਗ ਦਾ ਕੰਮ ਕਰਦੇ ਨੇ ਸਾਡੇ ਕਾਫੀ ਲੰਬੇ ਅਰਸੇ ਤੋਂ. 3352 ਸਟਰੀਟ ਨਾਰਥ ਈਸਟ ਤੇ ਲੋਕੇਟਡ ਨੇ. ਜੇ ਤੁਸੀਂ ਪੁਰਾਣੇ ਜਾਂ ਨਵੇਂ ਘਰਾਂ ਦੇ ਵਿੱਚ ਹਾਰਡਵੁੱਡ ਕਾਰਪੇਟ ਸਰਾਮਿਕ ਟੈਲਾਮੀਨੇਟ ਫਲੋਰਿੰਗ ਦਾ ਕੰਮ ਕਰਾਉਣਾ ਤੇ ਕਾਫੀ ਵੱਡਾ ਵੇਅਰਹਾਊਸ ਉਹਨਾਂ ਕੋਲ ਹੈ, ਕਾਫੀ ਸਮਾਨ ਹੁੰਦਾ. ਜੇ ਨਾ ਹੋਵੇ ਤਾਂ ਉਹ ਆਰਡਰ ਕਰ ਦਿੰਦੇ ਨੇ. ਨੰਬਰ ਉਹਨਾਂ ਦਾ 403-292-1114 4032-91-1114. ਸਿੱਧੂ ਅਕਾਊਂਟਿੰਗ ਐਂਡ ਫਾਈਨੈਂਸ਼ੀਅਲ ਸਰਵਿਸਿਜ਼, ਵਨ ਸਟਾਪ ਸ਼ਾਪਿੰਗ ਹੈ. ਪਰਸਨਲ ਟੈਕਸ ਫਾਈਲ ਕਰਨਾ ਜਾਂ ਕਾਰਪੋਰੇਸ਼ਨ ਦਾ, RRSP RESP ਲਾਈਫ ਇੰਸ਼ੋਰੈਂਸ 1146. ਇਕਬਾਲ ਸਿੱਧੂ ਜੀ ਦਾ ਨੰਬਰ 403-568-2668 ਹੈ. 4035-688-2667. ਫਿਕਸ ਆਟੋ ਕਲੇਜ਼ਨ ਦੇ ਮਾਈਕ ਰਣਦੇਵ ਤੇ ਰਘਬੀਰ ਗਿੱਲ ਕਹਿੰਦੇ ਗੱਡੀ ਦਾ ਐਕਸੀਡੈਂਟ ਹੋ ਗਿਆ, ਡੈਮੇਜ ਹੋ ਗਈ, ਰੀਪੇਂਟ ਰਿਪੇਅਰ ਕਰਾਉਣੀ ਹੈ. ਸਾਰੀਆਂ ਇੰਸ਼ੋਰੈਂਸ ਕੰਪਨੀ ਨੇ ਆਪੇ ਡੀਲ ਕਰਦੇ ਨੇ. ਕਿਤੇ ਕੰਮ ਦੀ ਲਾਈਫ ਟਾਈਮ ਵਾਰੰਟੀ ਤੇ ਕਰਟਸੀ ਕਾਰ ਤੁਹਾਨੂੰ ਪ੍ਰੋਵਾਈਡ ਕਰਦੇ ਨੇ. ਨੰਬਰ 403-273-8899 ਹੈ. 4032-73-8889. ਨਾਰਥ ਈਸਟ ਆਟੋਮੋਟਿਵ ਸਰਵਿਸ, ਕਾਰ ਵੈਨ ਜਾਂ ਟਰੱਕ ਦੀ ਰਿਪੇਅਰ, ਆਇਲ ਚੇਂਜ, ਬ੍ਰੇਕ ਦਾ ਕੰਮ ਜਾਂ ਗੱਡੀ ਕੋਈ ਆਟੋ ਪ੍ਰੋਬਲਮਸ ਲਈ ਹੈ, ਇੰਸਪੈਕਸ਼ਨ ਕਰਵਾਉਣੀ ਹੈ ਤਾਂ 403-250-7070 ਹਰਦੀਪ ਦਿਓਲ ਦਾ ਨੰਬਰ ਹੈ. 4032-507-038 4215-17 ਐਵਨਿਊ ਸਾਊਥ ਈਸਟ ਫੋਰੈਸਟ ਲਾਨ ਉਹਨਾਂ ਦਾ ਐਡਰੈਸ ਹੈ. ਹਸੀਬ ਰਹਿਮਾਨ ਇੰਸ਼ੋਰੈਂਸ ਬ੍ਰੋਕਰ ਨੇ. ਇੰਸ਼ੋਰੈਂਸ ਘਰ ਦੀ, ਕਾਰ ਦੀ ਜਾਂ ਕਿਸੇ ਆਫਿਸ ਜਾਂ ਕਮਰਸ਼ਲ ਬਿਲਡਿੰਗ ਦੀ ਕਰਵਾਉਣੀ ਹੈ ਤਾਂ 403-255-6358 4033-55-6358. ਉਹ ਇੰਡੀਪੈਂਡੈਂਟ ਜਿਹੜੇ ਇੰਸ਼ੋਰੈਂਸ ਬ੍ਰੋਕਰ ਨੇ, ਵੱਖਰੀਆਂ ਵੱਖਰੀਆਂ ਇੰਸ਼ੋਰੈਂਸ ਕੰਪਨੀਆਂ ਤੁਹਾਨੂੰ ਵਧੀਆ ਰੇਟ ਲੈ ਕੇ ਦੇਣ ਦੀ ਕੋਸ਼ਿਸ਼ ਕਰਦੇ ਨੇ. ਤੇ ਫੋਨ ਨੰਬਰ ਉਹਨਾਂ ਦਾ 403-355-6358 ਨੰਬਰ ਹੈ. ਦੋ ਤਿੰਨ ਸਾਲ ਬਾਅਦ ਇੰਸ਼ੋਰੈਂਸ ਕੰਪਨੀਆਂ ਵੱਖਰੀਆਂ ਵੱਖਰੀਆਂ ਨੂੰ ਫੋਨ ਕਰਕੇ ਕੋਟ ਲੈ ਲੈਣੇ ਚਾਹੀਦੇ ਆ. ਕਈ ਵਾਰੀ ਆਪਾਂ ਇੱਕੋ ਜਗ੍ਹਾ ਤੇ ਬੈਠੇ ਰਹਿੰਦੇ ਹਾਂ ਵੀ ਚੱਲ ਯਾਰ ਕੋਈ ਨੀ ਚੱਲੀ ਜਾਂਦਾ, ਚੈੱਕ ਕਰ ਲਿਆ ਕਰੋ, ਪੈਸੇ ਬਚ ਜਾਂਦੇ. ਕਈ ਵਾਰੀ ਮੈਂ ਆਪਣਾ ਨਿੱਜੀ ਤਜਰਬਾ ਇਹ ਦੇਖਿਆ ਤੇ ਉਹ ਬਚਾ ਲੈਣੇ ਚਾਹੀਦੇ, ਖਾਸ ਕਰਕੇ ਅੱਜ ਕੱਲ੍ਹ ਦੇ ਹਾਲਾਤਾਂ ਦੇ ਵਿੱਚ. ਬਾਕੀ ਇੱਕ ਦੋ ਮਿੰਟ ਬਚਦੇ ਆ ਸਟੂਡੀਓ ਦੇ ਬ੍ਰੇਕ ਲੈਣ ਦੇ ਲਈ, ਤੇ ਇੱਕ ਚਰਚਾ ਬਹੁਤ ਚੱਲਦੀ ਹੈ ਖਾਸ ਕਰਕੇ BC 'ਚ ਤਾਂ, ਤੇ ਜੇ BC 'ਚ ਤਾਂ ਫਿਰ ਇੱਥੇ ਵੀ ਹੋਊਗੀ. ਬਹੁਤ ਵੱਡੇ ਵੱਡੇ ਵੇਅਰ ਹਾਊਸ ਖੁੱਲ੍ਹੇ ਹੋਏ ਆ ਹੁਣ ਅੱਜ ਕੱਲ੍ਹ, ਕੈਸ਼ ਐਂਡ ਕੈਰੀ ਤੇ ਜੇ ਤੇ ਉਹ, ਜਿੱਥੇ ਇੰਡੀਆ ਤੋਂ ਸਮਾਨ ਆਉਂਦਾ ਰੈਡੀਮੇਡ ਫੈਕਟਰੀਆਂ 'ਚੋਂ, ਅਤੇ ਇੱਥੇ ਆ ਕੇ ਫਿਰ ਉਹ ਸ਼ੋ ਕੇਸਾਂ ਦੇ ਵਿੱਚ ਪਰੋਸਿਆ ਜਾਂਦਾ. ਹੁਣ ਉਹ ਸਮਾਨ ਕਦੋਂ ਬਣਿਆ ਅਤੇ ਕਦੋਂ ਤੁਰਿਆ, ਕਿਵੇਂ ਇੱਥੇ ਪਹੁੰਚਿਆ, ਫਿਰ ਉਹ ਇੱਥੇ ਆ ਕੇ ਕਿੰਨਾ ਕੁ ਸਿਹਤਮੰਦ ਹੋਊਗਾ, ਇਹਦੇ ਬਾਰੇ ਤੁਹਾਨੂੰ ਸਾਰਿਆਂ ਨੂੰ ਸੋਚਣ ਦੀ ਲੋੜ ਹੈ. ਖਾਸ ਕਰਕੇ ਜਿਹੜੇ ਮਠਿਆਈਆਂ ਦੀ ਚਰਚਾ ਬਹੁਤ ਜ਼ਿਆਦਾ ਹੋ ਰਹੀ ਹੈ ਇੰਡੀਆ 'ਚ, ਕਹਿੰਦੇ ਮੋਹਾਲੀ ਫੈਕਟਰੀਆਂ ਲੱਗੀਆਂ ਪੰਜਾਬ ਦੇ ਵਿੱਚ, ਉੱਥੋਂ ਬਣਦਾ. ਸੋਸ਼ਲ ਮੀਡੀਆ 'ਤੇ ਆਪਾਂ ਦੇਖਦੇ ਹਾਂ ਵੀ ਪੰਜਾਬ ਦੇ ਵਿੱਚ ਕਿੰਨਾ ਕੁ ਦੁੱਧ ਹੈ ਅਤੇ ਕਿੰਨੀਆਂ ਕੁ ਮਠਿਆਈਆਂ ਬਣਦੀਆਂ ਨੇ. ਸੋ ਬਹੁਤ ਸਾਰੀਆਂ ਵੀਡੀਓ ਦੇਖ ਚੁੱਕੇ ਹਾਂ, ਫੇਕ ਨਕਲੀ ਪਨੀਰ ਅਤੇ ਨਕਲੀ ਦੁੱਧ ਅਤੇ ਨਕਲੀ ਬਹੁਤ ਕੁਛ. ਇਸ ਕਰਕੇ ਗੁਰੇਜ ਕਰਿਆ ਕਰੋ, ਖਾਸ ਕਰਕੇ ਪੁੱਛਿਆ ਜ਼ਰੂਰ ਕਰੋ ਜਿੱਥੋਂ ਜਾਂਦੇ ਹਾਂ ਲੈਣ ਮਠਿਆਈ, ਕਿ ਭਾਈ ਸਾਹਿਬ ਬਣਾਉਂਦੇ ਹੋ ਕਿ ਜਾਂ ਮਾਲ ਆਉਂਦਾ ਕੰਟੇਨਰਾਂ ਵਾਲਾ ਉਹੀ ਹੈ, ਕਿ ਉਹ ਮਾਲ ਆਨਸਟਲੀ ਬਹੁਤ ਖਤਰਨਾਕ ਹੋ ਸਕਦਾ. ਇੱਕ ਤਾਂ ਨਕਲੀ ਦੁੱਧ ਤੋਂ ਬਣਿਆ ਹੋਊਗਾ, ਦੂਸਰਾ ਇਹ ਹੈ ਕਿ ਬਣਿਆ ਕਦੋਂ ਸੀ ਅਤੇ ਕਦੋਂ ਕਿਵੇਂ ਪਹੁੰਚਿਆ ਇੱਥੇ. ਆਪਾਂ ਨੂੰ ਚਾਹ ਸਾਰਾ ਨਹੀਂ ਹੁੰਦਾ, ਪਰ ਸਿਹਤ ਨਾਲੋਂ ਜ਼ਿਆਦਾ ਕੋਈ ਜ਼ਰੂਰੀ ਚੀਜ਼ ਹੈ ਨਹੀਂ. ਇਸ ਕਰਕੇ ਖਿਆਲ ਰੱਖੋ, ਕਿਉਂਕਿ ਹੁਣ ਵੈਸੇ ਤਾਂ ਮੈਂ ਅਕਸਰ ਕਹਿਣਾ ਹੁੰਦਾ ਕਿ ਰੈਸਟੋਰੈਂਟ ਮਾਲਕਾਂ ਨੂੰ ਖਾਸ ਕਰਕੇ, ਕਿ ਫੂਡ ਉਹਨਾਂ ਨੂੰ ਇਨਸਾਨੀਅਤ ਦੇ ਨਾਤੇ ਉਹ ਸਰਵ ਕਰਨਾ ਚਾਹੀਦਾ ਜਿਹੜਾ ਉਹ ਆਪ ਖਾ ਸਕਦੇ ਆ. ਜੇ ਉਹ ਆਪ ਖਾਂਦੇ ਨਹੀਂ ਤੇ ਲੋਕਾਂ ਨੂੰ ਖਿਲਾਉਂਦੇ ਆ, ਫਿਰ ਇਹਦਾ ਮਤਲਬ ਹੇਰਾ ਫੇਰੀ ਆ, ਲਾਲਚ ਆ ਉਹਦੇ ਵਿੱਚ. ਪਰ ਜਿੱਥੇ ਉਹਨਾਂ ਨੇ ਲਾਲਚ ਤਾਂ ਕਰਨਾ, ਪਰ ਆਪਾਂ ਨੂੰ ਆਪਣਾ ਖਿਆਲ ਰੱਖਣਾ ਆਪਣਾ ਬਹੁਤ ਜ਼ਰੂਰੀ ਹੈ. ਇਸ ਕਰਕੇ ਕੋਸ਼ਿਸ਼ ਕਰੋ ਕਿ ਜਿੱਥੇ ਵੀ ਤੁਸੀਂ ਜਾਂਦੇ ਹੋ ਲੈਣ ਤਾਂ ਉਹਨਾਂ ਨੂੰ ਪੁੱਛੋ ਜ਼ਰੂਰ ਕਿ ਭਾਈ ਸਾਹਿਬ ਕੀ ਅਸੀਂ ਤੁਸੀਂ ਲਿਖ ਕੇ ਬਾਹਰ ਲਾ ਸਕਦੇ ਹੋ ਕਿ ਤੁਹਾਡੇ ਲੋਕ

ਕੋਲੇ ਇੱਥੇ ਬਣੀ ਹੋਈ ਅੰਦਰ ਬਣੀ ਹੋਈ ਹੈ ਜਾਂ ਤੁਸੀਂ ਦਿਖਾ ਸਕਦੇ ਹੋ ਲੋਕਾਂ ਨੂੰ ਕਿਸੇ ਨੂੰ ਆਪਦੀ ਰੈਪੂਟੇਸ਼ਨ ਮੇਨਟੇਨ ਕਰਨ ਦੇ ਲਈ ਜੇ ਉਹ ਕਹਿੰਦੇ ਆ ਤਾਂ ਫਿਰ ਮੰਨਿਆ ਜਾ ਸਕਦਾ ਕਿਉਂਕਿ ਦੇਖੋ ਜਦੋਂ ਤੁਹਾਨੂੰ ਕੋਈ ਸਸਤਾ ਸਮਾਨ ਮਿਲਦਾ ਕੰਟੇਨਰਾਂ 'ਚ ਆਇਆ ਹੋਇਆ ਤਾਂ ਫਿਰ ਓਨਰ ਕਿਉਂ ਲੱਖ ਡੇਢ ਲੱਖ ਡਾਲਰ ਕਿਸੇ ਸ਼ੈੱਫ ਨੂੰ ਅੰਦਰ ਦੇਊਗਾ ਕਿਉਂ ਪੰਜ ਸੱਤ ਬੰਦੇ ਅੰਦਰ ਰੱਖੂਗਾ ਟਰੀਆਂ ਮਠਿਆਈਆਂ ਦੀਆਂ ਬਣਾਉਣ ਅਤੇ ਕੱਟਣ ਅਤੇ ਰੱਖਣ ਸਾਂਭਣ ਦੇ ਵਿੱਚ ਜਦੋਂ ਅਗਲੇ ਨੂੰ ਬਣਿਆ ਬਣਾਇਆ ਸਮਾਨ ਮਿਲਦਾ ਕੰਟੇਨਰਾਂ ਦੇ ਵਿੱਚ ਅਤੇ ਇਹ ਬਹੁਤ ਚਰਚਾ ਚੱਲਦੀ ਹੈ ਅੱਜ ਕੱਲ੍ਹ ਇਹਦੇ ਕਰਕੇ ਥੋੜ੍ਹਾ ਜਿਹਾ ਧਿਆਨ ਰੱਖਿਆ ਕਰੋ ਕਮਰਸ਼ਲ ਸੁਨੇਹੇ ਥੋੜ੍ਹਾ ਜਿਹਾ ਬ੍ਰੇਕ ਲੈ ਲਵਾਂ ਮੈਂ ਉਦੋਂ ਬਾਅਦ ਸਟੂਡੀਓ ਤੋਂ ਬ੍ਰੇਕ ਹੋਊਗੀ ਅਤੇ ਫਿਰ ਸਾਡੇ ਕੋਲ ਮਹਿਮਾਨ ਆਏ ਉਹਨਾਂ ਨਾਲ ਗੱਲਾਂ ਬਾਤਾਂ ਕਰਾਂਗੇ ਜਿਹੜਾ ਪ੍ਰੋਗਰਾਮ ਅਗਲੇ ਸੰਡੇ ਨੂੰ ਆ ਰਿਹਾ ਬਹੁਤ ਹੀ ਵਧੀਆ ਉਹਦੇ ਬਾਰੇ ਅਤੇ ਸਟੂਡੀਓ ਦੀ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ

0: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 ਐਫਐਮ ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
1: ਕੈਲਗਰੀਜ਼ ਓਲਡੈਸਟ ਬਿਗੇਸਟ ਐਂਡ ਓਨਲੀ ਸਾਊਥ ਏਸ਼ੀਅਨ ਰੇਡੀਓ ਸਟੇਸ਼ਨ ਸਬਰੰਗ ਰੇਡੀਓ 94.7 ਐਫਐਮ
2: ਮੰਡੇ ਟਿਊਜ਼ਡੇ ਥਰਸਡੇ ਫਰਾਈਡੇ 7 ਟੂ 8 ਪੀਐਮ ਸੰਡੇਜ਼ 1 ਟੂ 5 ਪੀਐਮ
1: ਵਿਜ਼ਿਟ sabrang.ca
3: The following program speaks to the East Indian community, uniting the world for your listening pleasure at Fairchild Radio, the multicultural spirit of Calgary, CHKF 94.7 FM.
4: ਕਰਾਂਗੇ ਸਾਡੇ ਮਹਿਮਾਨ ਆਏ ਹੋਏ ਉਹਨਾਂ ਨਾਲ ਤੇ ਸਾਡੇ ਸਪੋਂਸਰਸ ਮੈਗਾ ਸਾਂਝਾ ਪੰਜਾਬ ਗ੍ਰੋਸਰੀ ਸਟੋਰ ਦੇ 7 ਲੋਕੇਸ਼ਨਾਂ ਹੋ ਗਈਆਂ ਨੇ 3690 ਵੈਸਟ ਵਿੰਡ ਡਰਾਈਵ ਵੈਸਟ ਪੁਲਿਸ ਪਰਸੋ ਦੇ ਬਿਲਕੁਲ ਸਾਹਮਣੇ 64 ਐਵਨੂ ਤੇ ਫਾਲਕਨ ਦੇ ਬੁਲੇਵਾਰਡ 80 ਐਵਨੂ ਤੇ ਟੈਰਾ ਡੇਲ ਡਰਾਈਵ ਦੇ ਕਾਰਨਰ ਤੇ 104 ਐਵਨੂ ਤੇ ਮੇਟਿਸ ਟ੍ਰੇਲ ਸਿਟੀ ਸਕੇਪ ਸਕੇਅਰ 128 ਐਵਨੂ ਰੈਡਨਾ ਬਰਗੇਡ ਰੈਡ ਸਟੋਨ ਤੇ 144 ਐਵਨੂ ਤੇ ਕਾਰਿੰਗਟਨ ਬੁਲੇਵਾਰਡ ਕਾਰਿੰਗਟਨ ਦੇ ਵਿੱਚ ਐਂਡ 7ਵੀਂ ਲੋਕੇਸ਼ਨ 8 ਰਿਮੇਨ ਸਟਰੀਟ ਤੇ ਖੁੱਲ੍ਹ ਗਈ ਹੈ ਸਾਂਝਾ ਨੰਬਰ ਇੱਕੋ ਹੀ ਹੈ 409-835-2222 ਰਿਲਾਇੰਸ ਲੀਗਲ ਗਰੁੱਪ ਕੋਈ ਵੀ ਲੀਗਲ ਸਲਾਹ ਮਸ਼ਵਰਾ ਕਰਨਾ ਹੈ ਰੀਅਲ ਅਸਟੇਟ ਪਰਸਨਲ ਇੰਜਰੀ ਇਮੀਗ੍ਰੇਸ਼ਨ ਫੈਮਿਲੀ ਰਾਜਾ ਕ੍ਰਿਮੀਨਲ ਕੇਸ ਤੁਹਾਡੇ ਬਣ ਗਿਆ ਤਾਂ 403-285-7070 ਨੰਬਰ ਹੈ ਰਿਲਾਇੰਸ ਲੀਗਲ ਗਰੁੱਪ ਦਾ 403-285-7070 ਈਵਨ ਟੋਇੰਗ ਸਪੈਸ਼ਲਾਈਜ਼ ਕਰਦੇ ਨੇ ਹੈਵੀ ਡਿਊਟੀ ਟੋਇੰਗ ਦੇ ਵਿੱਚ ਗ੍ਰੈਵਲ ਟਰੱਕ ਸੈਮੀ ਟਰੱਕ 5 ਟਨ ਟਰੱਕ ਖਰਾਬ ਹੋ ਗਿਆ ਹਰ ਕਿਸਮ ਦਾ ਟੋ ਟਰੱਕ ਉਹਨਾਂ ਕੋਲ ਹੈ ਕੋਈ ਹੈਵੀ ਇਕੁਇਪਮੈਂਟ ਜਾਂ ਕੋਈ ਹੈਵੀ ਵਹੀਕਲ ਜਾਂ ਕੋਈ ਐਗਜ਼ੋਟਿਕ ਕਾਰ ਜਿਹੜੀ ਫਲੈਟ ਡੈਕ ਤੇ ਟੋ ਕਰਾਉਣੀ ਹੈ ਤਾਂ ਤੁਸੀਂ ਉਹਨਾਂ ਨੂੰ ਫੋਨ ਕਰ ਸਕਦੇ ਹੋ 403-470-8697 ਤੇ ਕਹਿੰਦੇ ਰੇਟ ਤੁਹਾਡੇ ਪਸੰਦ ਦਾ ਹੋਊਗਾ ਆਵਰਲੀ ਜਾਂ ਫਲੈਟ ਰੇਟ ਜਿਹੜਾ ਤੁਹਾਨੂੰ ਲੱਗੂ ਤੁਹਾਨੂੰ ਸਸਤਾ ਪੈਂਦਾ ਪੀ ਐਨ ਜੀ ਐਕਸਕਾਵੇਟਿੰਗ ਡੈਮੋਲਿਸ਼ਨ ਪੁਰਾਣੇ ਘਰ ਢਾ ਕੇ ਬਣਾ ਰਹੇ ਜਾਂ ਨਵੀਂ ਸਬਡੀ ਲਾਡ ਡੈਕ ਕਰਵਾਉਣਾ ਗਰਮੀਤ ਗੱਲ ਕੰਪਲੀਟ ਪੈਕੇਜ ਦਿੰਦੇ ਨੇ ਡੈਮੋਲਿਸ਼ਨ ਐਕਸਕਾਵੇਟਿੰਗ ਐਂਡ ਸਰਵਿਸਿਸ ਦਾ 4 ਨੰਬਰ 403-818-2821 ਫੋਟੋ ਆਉਂਦੀ ਹੁੰਦੀ ਹੈ ਕੋਈ ਆਈ ਨਹੀਂ ਅੱਜ ਬਿਜ਼ੀ ਲੱਗ ਜਾਏ ਕਿਤੇ ਰਿਊ ਬੈਂਕਟ ਹਾਲ ਕੋਈ ਛੋਟੀ ਵੱਡੀ ਪਾਰਟੀ ਵੈਡਿੰਗ ਰਿਸੈਪਸ਼ਨ ਬਰਥਡੇ ਜਾਂ ਕੋਈ ਰਾਜਨੀਤਿਕ ਸਮਾਜ